ਪ੍ਰੀ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

एक बार फिर थोड़ा स्वागत है गुरबाणी विचार प्रोग्राम दे इस हिस्से दे विच। आपां इस तो पहला कल जिहड़ी विचार आपां कीती सी उह सरवण कर रहे सी, जब तक धर्मां विच पाप पुन दी विधि है लोग पाप करदे ही रहणगे। इसे सिलसिले दा जिहड़ा अगला विचार आपां कर रहे हां इहदे नाल संबंधित कि दान पुन ते पूजा पाठ नाल रब माफ कर दिंदा है, क्योंकि जे असीं इह कहिए कि पाप करके ते फिर जिस तरह कल ही आपां इह कहे सी कि एक कॉन्सैप्ट है बनिया होया जिस नूं कि गुरबाणी ने रद्द कर दिता कि तुहाडे जिन्ने भी पाप ने तुसीं तीर्थां ते इशनान करो, तुहाडे पाप जिहड़े आ उह सब धोते जांदे आ। ते गुरमत ने इस नूं किस तरह रद्द कीता आपां कल विचार कीती है, भावें पूरी क्योंकि एक अद्धे घंटे दे समें जां 25 मिंट दे समें दे विच कई बार पूरा जिहड़ा विचार है वह जस्टिफाइड नहीं हुंदा, फिर भी किते ना किते कोशिश कर रहे हैं अपनी समझ दे मुताबक कि आपां इस ते विचार करिए। जे बाद दे विच भी किसी वीर ने इस ते विचार करनी होवे तां उह संपर्क कर सकदे आ फेसबुक राही भी, फोन करके भी, ते आपां उस विचार नूं भी जिहड़ा इत्थे ब्रॉडकास्ट करांगे। जे तां आपां इह मन के तुरदे हां कि अकाल पुरख रब बहुते दान दित्या, ओदी पूजा करिया, माफ कर दिंदे ने, होर पाप होर अपराधी दुनिया नूं सताया होया होवे, तां फिर इसका मतलब आ कि अमीर लोग जिन्ने मर्जी पाप करन, जिन्ना मर्जी गरीबां ते तशद्दुद करन, रब तां लालची है ते उसने उहनां दे दान पुन नूं देख के, उहनां दी पूजा अर्चना नूं देख के, उहनां दे पाठां नूं देख के उस नूं माफ कर देना। फिर तां इही बिरती जिहड़ी कि इशनान दे नाल जुड़ी हुई है उही बिरती इहदे नाल जुड़ी हुई, जिस तरह आपां जपजी साहिब दी दूजी पंक्ति दा जिक्र करदे सी, चुपा चुप ना होवई जे लाहे राह लिवतार, क्योंकि मन दी शांति आ ही नहीं सकदी जे समाधि ला के भी बंदा बैठ जाए। असल दे विच इहो जिहे जिहड़े कॉन्सैप्ट ने इन्हां नूं गुरमत ने मूलों ही रद्द कर दित्ता। गुरबाणी दे विच गुरु नानक पातशाह फरमाउंदे ने, ना भीजै रागी नादी बेद, ना भीजै रागी नादी बेद, ना पीजै सुरती ज्ञानी जोग, ना पीजै जोगी कीते रंज रो, ना पीजै जोगी सोगी कीते रोग, ना पीजै रूपी माली रंग, ना पीजै तीर्थ पवियै नंग, ना पीजै दाती कीते पुन, ना पीजै बाहर बैठिया सुन, ना पीजै पेड़ मरै पिड़ सूर, ना पीजै केते होवै तूड़, लेखा लिखिए मन के पाए, नानक पीजै साचे नाहीं। सच्चे ज्ञान नूं जदों प्राप्त कर लैंदे हां तां ओह मेहरवान हो जांदा है, और जिन्ने भी कर्म ने इन्हां दे नाल उहदा, क्योंकि जिहड़ी प्रकृति प्रकृति दे नियम नहीं बदलते, प्रकृति दे नियमां दे विच जदों असीं देख रहे हां जिस तरह बाणी दे विच जिक्र आंदा है, जिस तरह आबी दे जानवर ने ओह की करदे आ, वड्डी मछली जिहड़ी आ उहदा आहार ही जिहड़ा है छोटी मछली है। जीवन दे जिहड़े
ਸਰੋਤ ਨੇ, ਖਾਣੀਆਂ ਨੇ, ਜੀਵਨ ਦੀ ਉਤਪਤੀ ਦੇ ਜਿੰਨੇ ਵੀ ਸਾਧਨ ਨੇ, ਚਾਰ ਖਾਣੀਆਂ ਦਾ ਜ਼ਿਕਰ ਅਗਰ ਅਸੀਂ ਕਰਦੇ ਹਾਂ, ਅੰਡਜ ਜੇਰਜ ਉਤਪੁੱਜ ਸਿਤ ਚ, ਉਹਨਾਂ ਦੇ ਵਿੱਚ ਜਿਹੜੇ ਸ਼ਾਕਾਹਾਰੀ ਨੇ ਉਹ ਵੀ ਜੀਵਨ ਤੇ ਨਿਰਭਰ ਨੇ, ਉਹ ਵੀ ਜੀਵਨ ਹੀ ਖਾਂਦੇ ਆ, ਭਾਵੇਂ ਉਹ ਬਨਸਪਤੀ ਤੇ ਜੀਵਤ ਨੇ। ਜਿਹੜੇ ਮਾਸਾਹਾਰੀ ਨੇ ਉਹ ਵੀ ਉਸ ਯਾਨੀ ਕਿ ਉਸ ਉਹਨਾਂ ਜਾਨਵਰਾਂ ਨੂੰ ਖਾਂਦੇ ਨੇ ਜਿਹੜੇ ਬਨਸਪਤੀ ਨੂੰ ਖਾਂਦੇ ਨੇ। ਜੇ ਹੁਣ ਬਨਸਪਤੀ ਨੂੰ ਖਾਣ ਵਾਲਾ ਨਾ ਹੋਵੇ ਤਾਂ ਬਨਸਪਤੀ ਹੀ ਇਤਨੀ ਹੋ ਜਾਏਗੀ ਕਿ ਇੱਕ ਇਕੋਲੋਜੀਕਲ ਸਿਸਟਮ, ਇੱਕ ਬੈਲੈਂਸ ਜਿਹੜਾ ਹੈ ਧਰਤੀ ਦੇ ਉੱਪਰ ਜ਼ਿੰਦਗੀ ਦਾ, ਉਹ ਕੁਦਰਤ ਨੇ ਇਸ ਤਰ੍ਹਾਂ ਹੀ ਪਸਾਰਿਆ ਹੋਇਆ। ਤੇ ਇਸੇ ਕਰਕੇ ਜਦੋਂ ਇਹ ਜ਼ਿਕਰ ਕੀਤਾ ਜਾਂਦਾ ਹੈ ਕਿ ਵੀ ਪਾਪ ਪੁੰਨ ਕੀ ਹੈ, ਜਿਸ ਤਰ੍ਹਾਂ ਆਪਾਂ ਪਹਿਲਾ ਸ਼ਬਦ ਹੀ ਜਿਹੜਾ ਵਿਚਾਰ ਕੀਤਾ ਉਹ ਇਹ ਸੀ ਕਿ ਇੱਥੇ ਧਰਤੀ ਦੇ ਉੱਪਰ ਇਸੇ ਕਰਮਕਾਂਡ ਦੇ ਨਾਂ ਤੇ, ਇਸੇ ਦਾਨ ਪੁੰਨ ਦੇ ਨਾਂ ਤੇ ਲੋਕਾਂ ਨੂੰ ਠੱਗਿਆ ਗਿਆ। ਹਾਲਾਂਕਿ ਦਾਨ ਕਰਨਾ ਹੋਰ ਗੱਲ ਹੈ, ਗੁਰਮਤਿ ਦੇ ਵਿੱਚ ਇਹ ਨਹੀਂ ਆ ਕਿ ਗੁਰਮਤਿ ਦੇ ਵਿੱਚ ਵੰਡ ਛਕਣ ਦਾ ਕਨਸੈਪਟ ਹੈ ਕਿ ਹਰ ਵਿਅਕਤੀ ਜਿਹੜਾ ਸਿੱਖ ਹੈ, ਗੁਰੂ ਨੂੰ ਮੰਨਣ ਵਾਲਾ ਹੈ, ਜਾਂ ਹਰ ਜਿਹੜਾ ਇਨਸਾਨ ਹੈ, ਅਸਲ ਦੇ ਵਿੱਚ ਜ਼ਿੰਦਗੀ ਦੀ ਪਹਿਚਾਣ ਹੀ ਉਸਨੂੰ ਹੈ ਜਿਹੜਾ ਬਾਣੀ ਦੇ ਹਿਸਾਬ ਦੇ ਤੇ ਕਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੀ। ਜਿਹੜੇ ਸਿੱਖੀ ਦੇ ਤਿੰਨ ਸਿਧਾਂਤ ਨੇ, ਧਰਮ ਦੀ ਕਿਰਤ ਕਰੋ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕ। ਪਰ ਜੇ ਇਹ ਸੋਚ ਕੇ ਕਿ ਨਹੀਂ ਮੈਂ ਦਾਨੀ ਹਾਂ, ਅਸੀਂ ਕਿੱਥੇ ਕਿਸੇ ਨੂੰ ਦਾਨ ਨਹੀਂ ਦਿੱਤੇ, ਅਸੀਂ ਆਪ ਉਸ ਅਕਾਲ ਪੁਰਖ ਤੋਂ ਲੈਂਦੇ ਹਾਂ, ਉਸ ਦੀਆਂ ਦਿੱਤੀਆਂ ਦਾਤਾਂ ਚੋਂ ਜੇ ਕਿਸੇ ਨੂੰ ਇਹ ਦਾਨ ਸਮਝ ਕੇ ਦੇਈਏ ਤਾਂ ਉਹ ਕਿਉਂ ਕਿਵੇਂ ਖੁਸ਼ ਹੋਏਗਾ? ਦਿੱਤਾ ਤੇ ਉਹਨੇ, ਉਸ ਦਿੱਤੇ ਹੋਏ ਨੂੰ ਵੰਡ ਕੇ ਛਕਣਾ, ਪਰ ਉਹ ਦਿੱਤਾ ਵੀ ਜਿਹੜਾ ਹੈ ਉਦਮ ਦੇ ਨਾਲ ਦਿੱਤਾ ਹੈ, ਉਦਮ ਕਰੇਂਦਿਆਂ ਜੀਵ ਤੂੰ ਕਮਾਉਂਦਿਆਂ ਸੁਖ ਪੁੰਜ। ਸੋ ਉਹ ਜ਼ਿੰਦਗੀ ਜਿਹੜੀ ਆ ਉਸਨੂੰ ਵੀ ਉਹ ਕਹਿੰਦੇ ਵੀ ਹਸਤਿਆਂ ਖੇੜਿਆਂ ਗੁਜ਼ਾਰ, ਸਤਿਗੁਰੂ ਦੇ ਮਿਲਾਪ ਤੋਂ ਬਾਅਦ ਇਹ ਸੋਝੀ ਹੋ ਜਾਂਦੀ ਹੈ। ਸੋ ਇਸੇ ਕਰਕੇ ਜਦੋਂ ਅਸੀਂ ਇਹ ਜਿਹੜੇ ਗੁਰੂ ਅੰਗਦ ਪਾਤਸ਼ਾਹ ਕਹਿੰਦੇ ਆ, ਉਹ ਸਾਨੂੰ ਸਮਝਾਉਂਦੇ ਆ ਸਲੋਕ ਮਹੱਲਾ ਦੂਜਾ, ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ, ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ, ਉੱਤਮ ਮੱਧਮ ਜਾਤੀ ਜਿਨਸੀ ਪਰਮ ਪਵੈ ਸੰਸਾਰ, ਅੰਮ੍ਰਿਤ ਬਾਣੀ ਤਤ। ਇਹ ਵੇਦਾਂ ਦੀ ਫਿਲਾਸਫੀ ਦੀ ਗੱਲ ਕਰ ਰਹੇ ਨੇ, ਹੁਣ ਅੱਗੇ ਕਰ ਰਹੇ ਨੇ ਅੰਮ੍ਰਿਤ ਬਾਣੀ, ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਜ਼ਿਕਰ ਕਰ ਰਹੇ ਨੇ। ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ, ਹੁਕਮ ਸਾਜ ਹੁਕਮੈ ਵਿੱਚ ਰੱਖੈ, ਹੁਕਮੈ ਅੰਦਰ ਵੇਖੈ, ਨਾਨਕ ਅੱਗੋਂ ਹੋਮੈ ਟੂਟੇ ਤਾਂ ਕੋ ਲਿਖੀਏ ਲਿਖੀ। ਇੱਥੇ ਨਿਮਰਤਾ ਦਿਖਾਈ ਗਈ, ਇੱਥੇ ਕਰਮਕਾਂਡ ਨਹੀਂ ਦਿਖਾਇਆ ਗਿਆ, ਇੱਥੇ ਪਾਪ ਪੁੰਨ ਦੇ ਚੱਕਰ ਦੇ ਵਿੱਚ, ਇੱਥੇ ਦਾਨ ਪੁੰਨ ਦੇ ਚੱਕਰ ਦੇ ਵਿੱਚ, ਪੂਰਾ ਪਾਠ ਦੇ ਚੱਕਰ ਦੇ ਵਿੱਚ ਗੁਰੂ ਸਾਹਿਬ ਨੇ ਨਹੀਂ ਪਾਇਆ। ਉਹਨਾਂ ਨੇ ਜੀਵਨ ਨੂੰ ਇੱਕ ਵੱਖਰੇ ਮਾਰਗ ਤੇ ਲੈ ਕੇ ਇਹੀ ਸਮਝਾਇਆ ਕਿ ਬਾਈ ਬਿਰਤੀ ਜਿਹੜੀ ਆ, ਕੰਮ ਜਿਹੜੇ ਆ, ਉਹ ਇੱਥੇ ਜਿਉਣ ਵਾਸਤੇ ਹੀ ਤੁਸੀਂ ਜਿਉਣਾ, ਪਰ ਜਿਉਣਾ ਕਿਸ ਤਰ੍ਹਾਂ ਹੈ? ਅਣਖ ਦੇ ਨਾਲ ਜਿਉਣਾ ਹੈ, ਸਮਾਜ ਦੇ ਭਲੇ ਲਈ ਜਿਉਣਾ, ਆਪਣਾ ਕਰਤੱਵ ਜਿਹੜਾ ਪੂਰਾ ਕਰ। ਇੱਕ ਮਨੁੱਖ ਜਿਹੜਾ ਹੈ
ਜੇ 84 ਲੱਖ ਜੂਨ ਸਵਾਈ ਮਾਨਸ ਕੋ ਪ੍ਰਭਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁਕੇ ਆਏ ਜਾਏ ਦੁੱਖ ਪਾਇੰਦਾ। ਦਾ ਮਤਲਬ ਹੀ ਇਹ ਆ ਕਿ ਇਸ ਸਟੇਜ ਤੇ ਆ ਕੇ ਮਨੁੱਖ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਆ ਭਾਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਅਵਸਥਾ ਹੀ ਤੈਨੂੰ ਸੱਚ ਨੂੰ ਸਮਝਣ ਦੀ ਆ, ਆਪਣੇ ਫਰਜ਼ ਨਿਭਾਉਣ ਦੀ ਆ, ਉਸ ਅਕਾਲ ਪੁਰਖ ਦੇ ਗੁਣਾਂ ਦਾ ਧਾਰਨੀ ਹੋਣ ਦੀ ਆ। ਤੇ ਇਸੇ ਵਾਸਤੇ ਤੂੰ ਕੇਵਲ ਆਪਣਾ ਹੀ ਨਹੀਂ, ਆਪਣੇ ਆਲੇ ਦੁਆਲੇ ਦਾ, ਆਪਣੇ ਸਮਾਜ ਦਾ, ਆਪਣੀ ਇਸ ਧਰਤੀ ਦਾ ਕਿ ਧਰਤੀ ਤੇ ਵਿਚਰ ਰਹੇ ਹੋਰ ਵੀ ਜਿਤਨਾ ਜੀਵਨ ਹੈ, ਇਸ ਨੂੰ ਵਾਤਾਵਰਣ ਨੂੰ ਸੰਭਾਲਣ ਦਾ, ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਤੇਰੀ ਆ। ਇਹ ਨਹੀਂ ਕਿ ਅੱਜ ਦੇ ਵਾਂਗੂ ਤੂੰ ਸਿਰਫ ਜਿਹੜੇ ਧਰਤੀ ਦੇ ਉੱਪਰ ਜਿੰਨੇ ਵੀ ਸਰੋਤ ਨੇ ਉਹਨਾਂ ਨੂੰ ਵਿਨਾਸ਼ ਕਰਕੇ ਧਰਤੀ ਦੇ ਉੱਪਰ ਜਿਹੜਾ ਜੀਵਨ ਹੈ ਇਸ ਵਕਤ ਪੋਲੂਸ਼ਨ ਵਗੈਰਾ ਇਹ ਚੀਜ਼ਾਂ ਪੈਦਾ ਕਰਕੇ ਜੇ ਇੱਦਾਂ ਕਰਦਾ ਰਹੇਗਾ ਤੇ ਇੱਕ ਵਕਤ ਉਹ ਨਾ ਤੇਰੇ ਰਹਿਣ ਜੋਗੀ ਰਹੇਗੀ, ਨਾ ਹੋਰ ਜਿੰਨੇ ਵੀ ਦੁਨੀਆਂ ਦੇ ਵਿੱਚ ਹੋਰ ਜਿੰਨੇ ਵੀ ਧਰਤੀ ਦੇ ਉੱਪਰ ਜੀਵਨ ਹੈ ਉਹ ਸਾਰੇ ਦੇ ਵਾਸਤੇ ਜਿਹੜਾ ਮੁਸ਼ਕਲ ਪੈਦਾ ਕਰ, ਭਾਵੇਂ ਉਹ ਜਲ ਥਲ ਮਈਅਰ ਤਿੰਨੋਂ ਪ੍ਰਕਾਰ ਦਾ ਜਿਹੜਾ ਜੀਵਨ ਹੈ, ਪਾਣੀ ਦਾ, ਹਵਾ ਦਾ ਤੇ ਧਰਤੀ ਤੇ, ਸਾਰਿਆਂ ਦੇ ਵਾਸਤੇ ਜਦੋਂ ਈਕੋ ਸਿਸਟਮ ਨੂੰ ਖਰਾਬ ਕਰਾਂਗੇ ਤੇ ਰਹਿਣ ਦੀ ਜਗ੍ਹਾ ਨਹੀਂ ਰਹਿਣੀ। ਅੱਜ ਅਸੀਂ ਕਿਤਨੀ ਗੰਦਗੀ, ਕਿਤਨਾ ਪਲਾਸਟਿਕ ਜਿਹੜਾ ਹੈ ਜੇ ਦੇਖਿਆ ਜਾਏ ਤਾਂ ਸਮੁੰਦਰਾਂ ਦੇ ਵਿੱਚ ਵੱਡੇ ਵੱਡੇ ਮਹਾਂਦੀਪਾਂ ਦੇ ਬਰਾਬਰ ਜਿਹੜਾ ਹੈ ਉਹ ਸਮੁੰਦਰ ਦੇ ਵਿੱਚ ਜਿਹੜੇ ਪਲਾਸਟਿਕ ਤੇ ਹੋਰ ਕਈ ਚੀਜ਼ਾਂ ਨੇ ਜਿਹੜੀਆਂ ਜਾ ਕੇ ਇਕੱਠੀਆਂ ਹੋਈਆਂ ਨੇ, ਜਿਹਨਾਂ ਨੇ ਉੱਥੇ ਦੇ ਆਬੀ ਜੀਵਨ ਨੂੰ ਵੀ ਉਹਨਾਂ ਦੇ ਵਾਸਤੇ ਵੀ ਇੱਕ ਕਿਸਮ ਦੀ ਕਜ਼ਾ ਪੈਦਾ ਕਰ ਛੱਡੀ ਹੋਈ ਹੈ। ਕਈ ਇਹੋ ਜਿਹੀਆਂ ਮੱਛੀਆਂ, ਕਈ ਇਹੋ ਜਿਹਾ ਜੀਵਨ ਜਿਹੜਾ ਹੈ ਉਹਨਾਂ ਨੈੱਟਾਂ ਦੇ ਵਿੱਚ, ਉਹਨਾਂ ਜਾਲਾਂ ਦੇ ਵਿੱਚ ਉਸ ਜਾਂ ਉਹ ਖਾ ਕੇ ਉਹੋ ਜਿਹਾ ਜਿਹੜਾ ਜਿਹੜਾ ਪਲਾਸਟਿਕ, ਜਿਹੜਾ ਪੋਲੀਥੀਨ ਵਗੈਰਾ, ਜਿਹੜਾ ਵੀ ਇਹ ਜਿਹੜਾ ਮਟੀਰੀਅਲ ਗਲ ਨਹੀਂ ਸਕਦਾ ਉੱਥੇ ਪਿਆ, ਉਹਨਾਂ ਦੇ ਜੀਵਨ ਦੇ ਵਾਸਤੇ ਹਾਨੀਕਾਰਕ ਹੋਇਆ ਹੈ। ਪਰ ਹੋਇਆ ਕਾਹਦੇ ਲਈ ਆ? ਕਿਉਂਕਿ ਇਹ ਸਾਰਾ ਕੁਝ ਇਨਸਾਨ ਨੇ ਕੀਤਾ ਹੈ। ਸੋ ਇਨਸਾਨ ਦੇ ਵਾਸਤੇ ਇਹ ਗੁਰੂ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਇਹ ਮਨੁੱਖ ਰੱਬ ਤੇਰੇ ਦਾਨ ਪੁੰਨ ਤੇ ਪੂਜਾ ਪਾਠ ਤੇ ਦਾ ਭੁੱਖਾ ਨਹੀਂ। ਹੁਣ ਅਸੀਂ ਇਸ ਤੋਂ ਇਹ ਮਤਲਬ ਵੀ ਨਹੀਂ ਲੈਣਾ ਕਿ ਅਸੀਂ ਜਿਹੜਾ ਨਿਤਨੇਮ ਕਰਦੇ ਹਾਂ ਉਹ ਅਸੀਂ ਅਕਾਲ ਪੁਰਖ ਦੇ ਵਾਸਤੇ ਨਹੀਂ, ਉਹਦੇ ਗੁਣਾਂ ਦਾ ਗਾਇਨ ਕਰਕੇ ਆਪਣੇ ਵਾਸਤੇ, ਆਪਣੀ ਸੰਤੁਸ਼ਟੀ ਵਾਸਤੇ, ਆਪਣੇ ਮਾਰਗ ਦਰਸ਼ਨ ਵਾਸਤੇ ਕਰਦੇ ਹਾਂ। ਜੇ ਉਸਨੂੰ ਅਸੀਂ ਪੜ੍ਹ ਕੇ ਸੋਚ ਕੇ ਵਿਚਾਰ, ਜੇ ਅਸੀਂ ਗਿਣਤੀ ਦੇ ਵਿੱਚ ਨਹੀਂ ਜੀ ਮੈਂ 5 ਸੁਖਮਨੀ ਸਾਹਿਬ ਦੇ ਪਾਠ ਰੋਜ਼ ਕਰਦਾ, ਉਸ ਕਰਨ ਦਾ ਕੀ ਫਾਇਦਾ ਹੈ? ਜੇ ਉਹਦੀ ਇੱਕ ਪੌੜੀ ਨੂੰ ਵੀ, ਇੱਕ ਅੱਖਰ ਨੂੰ ਵੀ, ਇੱਕ ਲਾਈਨ ਨੂੰ ਵੀ ਹਿਰਦੇ ਚ ਨਾ ਵਸਾਇਆ, ਸਮਝਿਆ ਨਾ, ਉਹ ਜਿਹੜਾ ਪਾਠ ਕਰਨਾ ਹੈ। ਹੁਣ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਉਸਦੇ ਪਿੱਛੇ ਅਸੀਂ ਘਰ ਚ ਪਾਠ ਰੱਖਦੇ ਹਾਂ, ਉਸਦਾ ਮਤਲਬ ਨਹੀਂ ਹੁੰਦਾ ਕਿ ਉਸ ਪਾਠ ਦਾ ਮਹੱਤਵ, ਜਿਹੜੀ ਅਰਦਾਸ ਵੀ ਕਰਦੇ ਜੀ ਬਾਣੀ ਦਾ ਮਹੱਤਵ, ਉਸ ਵਿੱਚ ਜਿਹੜੀ ਆਤਮਾ ਨੂੰ ਪਹੁੰਚਾਇਆ, ਭਈ ਆਤਮਾ ਕਿੱਥੇ ਗਈ, ਕੀ ਹੋਇਆ, ਉਹ ਤਾਂ ਲੀਨ ਹੋ ਗਈ, ਉਹਨੂੰ ਕਿਤੇ ਪਹੁੰਚਣਾ। ਬਾਣੀ ਹੀ ਕਹਿੰਦੇ ਨਾ ਪਾਉਣੇ ਮੈਂ ਪਾਉਣ ਸਮਾਇਆ ਜਾਂ ਚੌਥੀ ਮੈਂ ਜੋਤ ਰਲ ਜਾਇਆ, ਤੇ ਉਹ ਹੈ ਕਿੱਥੇ ਕਿ ਜਿਸ ਨੂੰ ਉਹ ਮਹੱਤਵ ਪਹੁੰਚੇਗਾ। ਹਾਂ, ਉਹ ਮਹੱਤਵ ਜਿਹੜਾ ਹੈ ਉਸ ਪਰਿਵਾਰ ਵਾਸਤੇ, ਸੁਣ ਵਾਲਿਆਂ ਵਾਸਤੇ, ਉਹਨਾਂ ਦੇ ਵਾਸਤੇ ਧਰਮਾਸ, ਇਸ ਵਾਸਤੇ ਜੋ ਵੀ ਜਿਹੜੇ ਮਾੜੇ ਕਰਮ ਕਰਕੇ ਅਸੀਂ ਇਹ ਕਹੀਏ ਕਿ ਨਹੀਂ ਅਸੀਂ ਬਾਣੀ ਦਾ ਉਚਾਰਨ ਕਰਤਾ, ਅਸੀਂ ਸਮਝਿਆ ਨਹੀਂ, ਅਸੀਂ ਗਿਆਨ ਪ੍ਰਾਪਤ ਹੀ ਨਹੀਂ ਕੀਤਾ, ਅਸੀਂ ਉਸ ਨੂੰ ਪੇਸੀਫਾਈ, ਅਗਰ ਕੋਈ ਗਲਤੀ ਕਿਸੇ ਕੋਲੋਂ ਹੋ ਵੀ ਗਈ ਉਸ ਨੂੰ ਪੇਸੀਫਾਈ ਕਰਨ ਵਾਸਤੇ ਸਮਝ ਕੇ ਆਪਣੇ ਹਿਰਦੇ ਦੇ ਅੰਦਰ ਪਸ਼ਚਾਤਾਪ ਕਰਨਾ ਹੈ, ਤੇ ਉਹ ਪਸ਼ਚਾਤਾਪ ਜਿਹੜਾ ਸਾਰੀ ਉਮਰ ਜਾਰੀ ਰਹਿੰਦਾ ਹੈ, ਨਾ ਕਿ ਪਾਪ ਕੀਤੇ ਤੇ ਫਿਰ ਜਾ ਕੇ ਕਿਹਾ ਜੀ ਇੰਨੀਆਂ ਬਾਣੀਆਂ ਪਾਠ ਕਰੋ ਤੇ ਉਹ ਸਾਰਾ ਜਿਹੜਾ ਮਾਫ਼ ਹੋ ਜਾਏਗਾ, ਜਾਂ ਇੰਨਾ ਦਾਨ ਕਰੋ ਤੇ ਉਹ ਮਾਫ਼ ਹੋ ਜਾਏਗਾ। ਉਸੇ ਤਰ੍ਹਾਂ ਜਿਸ ਤਰ੍ਹਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਿਕਰ ਕਰ ਰਹੇ ਸੀ ਕਿ ਅਸੀਂ ਤੀਰਥਾਂ ਤੇ ਇਸ਼ਨਾਨ ਕੀਤਾ ਤੇ ਉਹ ਸਾਰਾ ਕੁਝ ਜਿਹੜਾ ਉਹ ਸਾਫ਼ ਹੋ ਜਾਏਗਾ, ਮਾਫ਼ ਹੋ ਜਾਏਗਾ, ਇੱਦਾਂ ਨਹੀਂ। ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਹੋਣ ਵਾਲੀ ਕੋਈ ਗੱਲ ਜਿਹੜੀ ਆ ਗੁਰਬਾਣੀ ਨੇ ਮੰਨੀ ਹੀ ਨਹੀਂ। ਗੁਰਬਾਣੀ ਨੇ
ਇਸ ਚੀਜ਼ ਨੂੰ ਪੂਰੀ ਤਰ੍ਹਾਂ ਰੱਦ ਕੀਤਾ, ਕਿਉਂਕਿ ਗੁਰਬਾਣੀ ਕਹਿੰਦੀ ਆ, ਜਿਸ ਤਰ੍ਹਾਂ ਮੈਂ ਕੱਲ ਵੀ ਜ਼ਿਕਰ ਕੀਤਾ ਸੀ, ਜਲ ਕੇ ਮੰਜਨ ਜੇਗਤ ਹੋਵੇ, ਨਿਤ ਨਿਤ ਮੈਂਢਕ ਨਾਵੇ, ਜੈਸਾ ਮੈਂਢਕ ਤੈਸਾ ਉਹ ਨਰ ਫਿਰ ਜੋਨੀ ਆਵੇ, ਜਾਂ ਕੋਈ ਜਿਹੜੇ ਹੋਰ ਕਾਂਡ ਨੇ ਇਸੇ ਸ਼ਬਦ ਦੇ ਵਿੱਚ। ਕਬੀਰ ਸਾਹਿਬ ਕਹਿੰਦੇ ਆ, ਮਨੋ ਕਠੋਰ ਮਰੇ ਬਨਾਰਸ, ਨਰਕ ਨਾ ਬਾਛਿਆ ਜਾਈ, ਹਰ ਕਾ ਸੰਤ ਮਰੇ ਹਾਲ ਅੰਬੇ, ਤਾਂ ਸਗਲੀ ਸਹਿਮਤ ਰਾਈ। ਭਾਈ ਕਿਸੇ ਜਗ੍ਹਾ ਨਾਲ ਕਿਸੇ ਕਰਮ ਨਾਲ ਗੱਲ ਨਹੀਂ ਜੁੜੀ ਹੋਈ, ਗੱਲ ਜੁੜੀ ਹੋਈ ਆ ਤੁਹਾਡਾ ਵਿਵਹਾਰ ਕਿਹੋ ਜਿਹਾ। ਜੇ ਕੋਈ ਸੰਤ ਸਭਾਈ ਮਨੁੱਖ ਕਿਸੇ ਅਜਿਹੀ ਥਾਂ ਤੇ ਵੀ ਆ, ਜਿਸ ਨੂੰ ਸੋ ਕਾਰ ਕਲਪਿਤ ਤੌਰ ਤੇ ਅਸੀਂ ਸਰਾਪੀ ਹੋਈ ਜਗ੍ਹਾ ਕਹਿੰਦੇ ਹਾਂ, ਜੇ ਉੱਥੇ ਵੀ ਚਲਾਣਾ ਕਰ ਦਿੰਦਾ ਹੈ, ਤਾਂ ਉਸ ਦਾ ਮਤਲਬ ਇਹ ਨਹੀਂ ਆ ਕਿ ਬਈ ਤੂੰ ਕਿਸੇ ਮਾੜੇ, ਇਸ ਵਿੱਚ ਉਹਦਾ ਕੋਈ ਫਿਊਚਰ ਜਿਹੜਾ ਮਾੜਾ ਹੈ, ਬਲਕਿ ਉਹ ਉੱਥੇ ਰਹਿ ਕੇ ਆਪਣੇ ਵਿਵਹਾਰ ਦੇ ਨਾਲ, ਆਪਣੇ ਵਿਚਾਰ ਦੇ ਨਾਲ, ਆਪਣੇ ਗਿਆਨ ਦੇ ਨਾਲ ਹੋਰਨਾਂ ਅਨੇਕਾਂ ਨੂੰ ਵੀ ਗਿਆਨਵਾਨ ਬਣਾ ਕੇ ਸੱਚੇ ਮਾਰਗ ਤੇ ਤੋਰਨ ਵਾਲਾ ਹੈ, ਤੇ ਆਪ ਵੀ ਸੱਚੇ ਮਾਰਗ ਤੇ ਤੁਰਦਾ ਹੈ। ਲੇਕਿਨ ਜਿਹੜਾ ਕਠੋਰ ਵਿਅਕਤੀ ਆ, ਸਾਕਤ ਵਿਅਕਤੀ ਆ, ਉਸਦਾ ਤੀਰਥ ਤੇ ਵੀ ਦਿਹਾਂਤ ਹੋ ਜਾਏ, ਉੱਥੇ ਜਾ ਕੇ ਵੀ ਉਹਦਾ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਸੋ ਕਾਲ ਜਿਹੜਾ ਆਖਿਆ ਹੋਇਆ ਨਰਕ ਜਾਂ ਮੁਕਤੀ ਆ ਉਹਨੂੰ ਪ੍ਰਾਪਤ ਹੋ ਜਾਏਗੀ, ਮੁਮਕਿਨ ਹੀ ਨਹੀਂ ਹੈ। ਕਿਉਂਕਿ ਲੋਕਪਤੀ ਨੇ ਕਛੂ ਨਾ ਹੋਵੇ ਨਾ ਹੀ ਰਾਮਿਆਣਾ, ਅਕਾਲ ਪੁਰਖ ਜਿਹੜਾ ਹੈ ਉਸ ਨੂੰ ਤਾਂ ਪਤਾ ਹੈ ਉਹ ਘੱਟ ਘੱਟ ਕੇ ਅੰਤਰ ਕੀ ਜਾਣਤ ਵਾਲੀ ਅਵਸਥਾ ਹੈ, ਬਿਨ ਬੋਲਿਆ ਸਭ ਕਿਸੇ ਜਾਣਦਾ ਕਿਸ ਆਗੇ ਕੀ ਚੈ ਅਰਦਾਸ। ਤਾਂ ਫਿਰ ਇਹ ਕਨਸੈਪਟ ਕਿ ਬਈ ਦੁਨੀਆਂ ਨੂੰ ਦਿਖਾਵਾ ਕਰਨ ਦੇ ਨਾਲ ਕੁਛ ਪ੍ਰਾਪਤ ਨਹੀਂ ਹੁੰਦਾ ਤੇ ਨਾ ਹੋ ਸਕਦਾ ਹੈ, ਇਸੇ ਕਰਕੇ ਗੁਰੂ

ਸਾਜਨ ਪਾ ਕੇ ਯੋਗੀ ਲੋਕ ਲਗਾਉਂਦੇ ਨੇ, ਇਹਨਾਂ ਦੇ ਨਾਲ ਕੋਈ ਪ੍ਰਾਪਤੀ ਨਹੀਂ ਹੋਣੀ। ਕਿਉਂ ਕਿ ਪ੍ਰਾਪਤੀ ਤਾਂ ਇਸ ਤਰ੍ਹਾਂ ਹੋਣੀ ਸੀ ਕਿ ਜੇ ਵਿਕਾਰਾਂ ਤੋਂ ਛੁਟਕਾਰਾ ਹੁੰਦਾ, ਪੰਜ ਜਣਾ ਸਿੰਘ ਸੰਗ ਨਾ ਛੁੱਟ ਗਿਆ, ਸਗੋਂ ਇਹਦੇ ਨਾਲ ਹੋਰ ਹੋਮੈ ਪਾਲ ਕੇ, ਅਗਿਆਨਤਾ ਪਾਲ ਕੇ ਤੇ ਹੋਰ ਵੀ ਜਿਹੜੇ ਵਿਕਾਰ ਨੇ ਉਸ ਨੂੰ ਧਾਰਨ ਕਰਦੇ ਜਾ ਰਹੇ, ਵਿਕਾਰਾਂ ਨਾਲ ਹੋਰ ਲੱਦੇ ਜਾ ਰਹੇ। ਇਹ ਤਾਂ ਉਦਾਂ ਹੋ ਗਿਆ ਨਾ ਕਿ ਜਿੱਦਾਂ ਉਹ ਕਹਿੰਦੇ ਆ ਵੇਦ ਪੜੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ, ਬੂਡੋ ਗਏ ਸੰਸਾਰ ਸਗਲ ਸਿਉ। ਗੁਰਬਾਣੀ ਤਾਂ ਪੰਡਿਤ ਨੂੰ ਕਹਿ ਰਹੀ ਸੀ ਨਾ ਕਿ ਬਈ ਜੇ ਤੂੰ ਖਾਲੀ ਪੜ੍ਹਦਾ ਹੈ ਤੇ ਪੜ੍ਹਨ ਨਾਲ ਤੂੰ ਉਸਦਾ ਕੋਈ ਅਸਰ ਨਹੀਂ ਹੁੰਦਾ, ਤੂੰ ਤਾਂ ਸਿਰਫ ਖੋਤੇ ਵਾਂਗੂ ਗੱਦੇ ਵਾਂਗੂ ਆਪਣੇ ਸਿਰ ਤੇ ਭਾਰ ਹੀ, ਸਰੀਰ ਤੇ ਭਾਰ ਹੀ ਲੱਦ ਰਿਹਾ ਹੈ। ਜਿਸ ਤਰ੍ਹਾਂ ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੇ ਆਰਜਾ, ਪੜੀਏ ਜੇਤੇ ਸਾਸ, ਨਾਨਕ ਲਿਖੇ ਇੱਕ ਗੱਲ ਹਰਹੋਮੇ ਚੱਕਰਾ ਚੱਕ। ਗੁਰੂ ਨਾਨਕ ਪਾਤਸ਼ਾਹ ਪੰਡਿਤ ਬ੍ਰਹਮ ਦੱਤ ਨੂੰ ਉਪਦੇਸ਼ ਦੇ ਰਹੇ ਨੇ ਕਿ ਜਿੰਨਾ ਤੂੰ ਕਿਤਾਬਾਂ ਦੇ ਢੇਰ ਲਾਏ ਨੇ ਪੜ ਪੜ ਕੇ, ਇਹਨਾਂ ਦੇ ਨਾਲ ਤੂੰ ਸਾਰੀ ਉਮਰ ਪੜ੍ਹਦਾ ਰਹਿ, ਇਹਦੇ ਨਾਲ ਪ੍ਰਾਪਤੀ ਨਹੀਂ ਹੁੰਦੀ। ਇੱਕੋ ਗੱਲ ਜਿਹੜੀ ਆ ਨਾਨਕ ਲੇਖੇ ਇੱਕ ਗੱਲ, ਅਸਲ ਦੇ ਵਿੱਚ ਇੱਕੋ ਹੀ ਗੱਲ ਜਿਹੜੀ ਤੇਰੇ ਕੰਮ ਆਏਗੀ ਉਹ ਇਹ ਗਿਆਨ, ਉਹ ਅਕਾਲ ਪੁਰਖ ਦਾ ਉਹ ਤੇਰਾ ਆਚਰਣ ਹੈ। ਬਾਕੀ ਸਾਰਾ ਜਿਹੜਾ ਤੂੰ ਜਿਹੜਾ ਉਹ ਤੇਰੇ ਕਿਸੇ ਕੰਮ ਨੇ ਆ, ਉਹ ਫਜ਼ੂਲ ਹੈ। ਤਾਂ ਆਪਾਂ ਇਹ ਗੱਲ ਵਿਚਾਰਦੇ ਹਾਂ ਕਿ ਗੁਰੂ ਸਾਹਿਬਾਨ ਨੇ ਸਾਨੂੰ ਇਹ ਦੱਸਿਆ ਕਿ ਬਈ ਅਸੀਂ ਆਪਣੇ ਜੀਵਨ ਨੂੰ ਸਵਾਰਨਾ ਹੈ, ਇਹ ਨਹੀਂ ਕਿ ਕਿਸੇ ਪ੍ਰਕਾਰ ਦਾ ਵੀ ਕਰਮ ਕਾਂਡ, ਭਾਵੇਂ ਉਹ ਤੀਰਥਾਂ ਤੇ ਇਸ਼ਨਾਨ ਕਰਨੇ ਹੋਣ, ਭਾਵੇਂ ਤੀਰਥਾਂ ਤੇ ਜਾ ਕੇ ਹਰ ਪ੍ਰਕਾਰ ਦੇ, ਕਿਉਂਕਿ ਬੇਸਿਕਲੀ ਇਨਸਾਨ ਨੇ ਜਦੋਂ ਸੁਰਤ ਸੰਭਾਲੀ, ਭਾਵੇਂ ਉਹ ਪੱਛਮ ਸੀ ਭਾਵੇਂ ਪੂਰਬ ਸੀ, ਉਸਨੇ ਸਭ ਤੋਂ ਪਹਿਲਾਂ, ਕਿਉਂਕਿ ਅਕਾਲ ਪੁਰਖ ਦਾ ਕੰਸੈਪਟ ਜਿਹੜਾ ਇਹ ਤਾਂ ਬਾਅਦ ਦੇ ਵਿੱਚ ਫਿਲੋਸਫੀ ਦਰਸ਼ਨ ਦੇ ਰੂਪ ਚ ਆਇਆ। ਪਹਿਲਾਂ ਪਹਿਲਾਂ ਜਦੋਂ ਇਨਸਾਨ ਅਜੇ ਕੁਛ ਵੀ ਨਹੀਂ ਸੀ, ਅਜੇ ਉਹਦੀਆਂ ਲੋੜਾਂ ਵੀ ਘੱਟ ਸਨ, ਅਜੇ ਉਹਦੀਆਂ ਲੋੜਾਂ ਵੀ ਸੀਮਿਤ ਸਨ, ਪਰ ਹੈ ਉਹਦੇ ਵਾਸਤੇ ਉਹ ਲੋੜਾਂ ਹਾਸਲ ਕਰਨੀਆਂ ਬੜੀਆਂ ਔਖੀਆਂ ਸਨ। ਤੇ ਉਸ ਵਕਤ ਤਾਂ ਦੇਖ ਲਓ, ਕਿਉਂਕਿ ਸਭ ਤੋਂ ਪਹਿਲਾਂ ਅਨੇਕ ਕਿਸ਼ੋਰਵਾਦ ਦਾ ਕੰਸੈਪਟ ਆਇਆ, ਦੇਵੀ ਦੇਵਤਿਆਂ ਦਾ ਕੰਸੈਪਟ ਆਇਆ, ਹਰ ਸ਼ਹਿਰ ਦਾ ਦੇਵਤਾ, ਕਿਉਂਕਿ ਮਨੁੱਖ ਇਸ ਤੇ ਵੀ ਆਪਾਂ ਕਦੀ ਵਿਚਾਰ ਕਰਾਂਗੇ ਕਿ ਰੱਬ ਦੀ ਹੋਂਦ ਦਾ ਵਿਚਾਰ ਜਿਹੜਾ ਹੈ ਧਰਮਾਂ ਦੇ ਵਿੱਚ ਕਿਵੇਂ ਆਇਆ ਜਾਂ ਧਰਮ ਦੁਨੀਆਂ 'ਚ ਕਿਵੇਂ ਆਇਆ। ਹਰ ਕਬੀਲੇ ਦੇ ਵਿੱਚ ਹਰ ਲੋਕ ਜਦੋਂ ਸਮਝਦਾਰ ਹੋਏ ਤਾਂ ਉਹ ਚਿੰਤਿਤ ਸਨ, ਜੇ ਕੋਈ ਮਰ ਜਾਂਦਾ ਸੀ ਉਹਨਾਂ ਦੇ ਵਾਸਤੇ ਉਹ ਦੇਖਦੇ ਸਨ ਕਿੱਧਰ ਗਿਆ, ਕਿਸ ਤਰ੍ਹਾਂ ਗਿਆ, ਤੇ ਕਈ ਸਵਾਲ ਉੱਠਦੇ ਸਨ। ਇਸੇ ਤਰ੍ਹਾਂ ਜੇ ਫਸਲ ਤਿਆਰ ਹੋਈ, ਗੜੇ ਪੈ ਗਏ, ਫਸਲ ਤਬਾਹ ਹੋ ਗਈ, ਜਾਂ ਫਸਲ ਹੋਈ ਜ਼ਿਆਦਾ ਨਾ ਹੋਈ, ਉਹ ਉਹਨਾਂ ਦੇ ਕੁਛ ਜਿਹੜੇ ਮਨੁੱਖ ਦੇ ਟ੍ਰੈਡੀਸ਼ਨਲੀ ਕੀ ਹੁੰਦਾ, ਅੱਜ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਦੋ ਘਟਨਾਵਾਂ ਦਾ ਜਦੋਂ ਸੁਮੇਲ ਹੋ ਜਾਂਦਾ ਹੈ, ਅਸੀਂ ਉਸ ਦੇ ਪ੍ਰਤੀ ਜਿਹੜਾ ਹੈ ਉਹ ਸਾਡਾ ਇੱਕ ਭਰਮ ਪੈਦਾ ਹੋ ਜਾਂਦਾ ਹੈ ਕਿ ਬਈ ਇਹ ਇੱਦਾਂ ਕਰਨ ਨਾਲ ਹੋਣਾ ਸੀ, ਇੱਦਾਂ ਕਰਨ ਨਾਲ ਨਹੀਂ ਸੀ ਹੋਣਾ, ਕਿਉਂਕਿ ਕਈ ਵਾਰੀ ਉਹਦੀ ਪਿੱਠ ਭੂਮੀ 'ਚ ਨਹੀਂ ਜਾਂਦੇ ਤੇ ਉਹ ਉਸ ਤਰ੍ਹਾਂ ਦੇ ਭਰਮ ਜਿਹੜੇ ਉਹ ਬਣੇ। ਇਸੇ ਤਰ੍ਹਾਂ ਹੀ ਹੌਲੀ ਹੌਲੀ ਜੇ ਕਿਸੇ ਨੂੰ ਕਿਸੇ ਫਰਜ਼ ਕਰੋ ਫਸਲ ਜ਼ਿਆਦਾ ਹੋ ਗਈ, ਫਸਲ ਦੇ ਦੇਵਤੇ ਦੀ ਆਰਾਧਨਾ ਕੀਤੀ ਤੇ ਫਸਲ ਹੋ ਗਈ ਤਾਂ ਠੀਕ ਹੈ, ਦੂਜੇ ਸਾਲ ਨਹੀਂ ਹੋਈ ਤਾਂ ਉਸਨੇ ਸੋਚਿਆ ਕਿ ਸ਼ਾਇਦ ਉਹ ਨਾਰਾਜ਼ ਹੋ ਗਿਆ, ਫਿਰ ਉਹਨੂੰ ਪੂਜਾ ਕੀਤੀ, ਅਗਲੇ ਸਾਲ ਫਸਲ ਹੋ ਗਈ। ਤਾਂ ਇਸ ਤਰ੍ਹਾਂ ਦੇ ਜਿਹੜੇ ਵਿਸ਼ਵਾਸ ਬਣਦੇ ਗਏ, ਹਰ ਗਰੁੱਪ ਦਾ ਆਪਣਾ ਆਪਣਾ ਆਈਡਲ ਬਣਦਾ ਗਿਆ, ਆਪਣਾ ਆਪਣਾ ਅਵਤਾਰ ਬਣਦਾ ਗਿਆ, ਆਪਣਾ ਆਪਣਾ ਜਿਹੜਾ ਹੈ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਵੀ ਉਹਨਾਂ ਦਾ ਦੇਵਤਾ ਬਣਦਾ ਗਿਆ ਜਾਂ ਫਰਿਸ਼ਤਾ ਬਣਦਾ ਗਿਆ, ਤੇ ਉਹ ਜਿਹੜੇ ਉਹ ਉਹਨਾਂ ਨੂੰ ਹੀ ਪੂਜਣ ਦਾ। ਇਸੇ ਤਰ੍ਹਾਂ ਜਦੋਂ ਆਪਾਂ ਦੇਖਦੇ ਹਾਂ ਨਾ ਵੇਦ ਜਿਹੜਾ ਯਜੁਰ ਵੇਦ ਹੈ, ਉਹਦੇ ਵਿੱਚ ਜਿਹੜਾ ਪਹਿਲਾ ਵੇਦ ਹੈ ਉਹਦੇ ਵਿੱਚ ਸਾਰਾ ਕੁਛ ਇਹੀ ਹੈ, ਮੰਤਰਾਂ ਜੰਤਰਾਂ ਦੀ ਪ੍ਰਾਪਤੀ ਦਾ ਹੀ ਸਾਰਾ ਕੁਛ ਹੈ। ਕਿਉਂ ਕਿ ਉਸ ਵਕਤ ਦੇ ਇਨਸਾਨ ਦੀਆਂ ਲੋੜਾਂ ਹੀ ਇੱਥੋਂ ਤੱਕ ਕਿ ਇਸਤਰੀ ਪ੍ਰਾਪਤ ਕਰਨ ਦਾ ਵੀ ਮੰਤਰ ਜਿਹੜਾ ਸੀ ਉਹਦੇ ਲਿਖਿਆ ਹੋਇਆ ਸੀ, ਉਹ ਤਾਂ ਲਿਖਿਆ ਸੀ ਵੀ ਇੱਦਾਂ ਪ੍ਰਾਪਤ, ਕਿਉਂਕਿ ਲੋੜਾਂ ਹੀ ਜਿਹੜੀਆਂ ਸਨ ਉਹ ਸੀਮਿਤ ਸਨ, ਡਿਫਰੈਂਟ ਸਨ।
ਤੇ ਹੌਲੀ ਹੌਲੀ ਜਿਹੜਾ ਉੱਥੇ ਹਰ ਦੇਵਤਾ ਸੂਰਜ ਦੀ ਗੱਲ ਹੈ ਤੇ ਸੂਰਜ ਨੂੰ ਵੀ ਬੜਾ ਯਾਨੀ ਕਿ ਸਰਵ ਸ਼ਕਤੀਮਾਨ ਉਸ ਤੇ ਬਰਾਬਰ ਕੁਛ ਨਹੀਂ ਆ। ਇਸੇ ਤਰ੍ਹਾਂ ਹਵਾ ਹੈ, ਪਵਨ ਹੈ, ਮੇਘ ਹੈ, ਇਹ ਸਾਰੇ ਕੁਛ ਜਿਹੜੀ ਕਲਪਿਤ ਜੋ ਵੀ ਦੇਵਤੇ ਸਨ ਉਹਨਾਂ ਨੂੰ ਉਹਨਾਂ ਨੇ ਸਰਵ ਸ਼ਕਤੀਮਾਨ ਕਰਕੇ ਬਿਆਨ ਕੀਤਾ ਤੇ ਹੌਲੀ ਹੌਲੀ ਇੱਕ ਈਸ਼ਵਰਵਾਦ ਦਾ ਕਨਸੈਪਟ ਜਿਹੜਾ ਉਹ ਮਨੁੱਖ ਦੇ ਵਿੱਚ ਆਇਆ। ਹੌਲੀ ਹੌਲੀ ਮਨੁੱਖ ਦਾ ਜਿਵੇਂ ਜਿਵੇਂ ਸਮਝਦਾਰ ਹੁੰਦਾ ਗਿਆ, ਆਪਾਂ ਜ਼ਿਕਰ ਕਰ ਰਹੇ ਸੀ ਕਿ ਬਈ ਮਨੁੱਖ ਦੇ ਵਿੱਚ ਗੱਲ ਜਿਹੜੀ ਸੀ ਧਰਮ ਦੇ ਵਿੱਚ ਜਾਂ ਇਤਿਹਾਸ ਦੇ ਵਿੱਚ ਜਾਂ ਪੋਲੀਟਿਕਸ ਦੇ ਵਿੱਚ ਮੋਰਲਿਟੀ ਜਿਹੜੀ ਆ, ਚੰਗੇ ਕਰਮ, ਉਹ ਵੀ ਜਿਹੜਾ ਸੀ ਉਹ ਇਸੇ ਚੀਜ਼ ਦੇ ਨਾਲ ਇੱਕ ਸਮਾਜ ਨੂੰ

ਪਲੱਸ ਕਈ ਚੀਜ਼ਾਂ ਨੇ, ਇਹ ਸਾਰੇ ਹੀ ਬੰਧਨ ਗੁਰਮਤ ਨੇ ਇਹਨਾਂ ਤੋਂ ਆਜ਼ਾਦ ਹੋਣ ਵਾਸਤੇ ਮਨੁੱਖ ਨੂੰ ਇਖਲਾਕ ਨਾਲ ਜੁੜਨ ਦੀ ਗੱਲ ਕੀਤੀ। ਇਸੇ ਕਰਕੇ ਗੁਰੂ ਉਹਨੂੰ ਮਾਰਗ ਦੱਸਦਾ ਹੈ ਤੇ ਉਹ ਫਰੀ ਸੋਚ ਇੰਡੀਪੈਂਡੈਂਟ ਥਿੰਕਿੰਗ ਵੱਲ, ਵਰਕਿੰਗ ਵੱਲ, ਪਰ ਚੰਗੇ ਮਾਰਗ ਮਾਰਲ ਇਖਲਾਕ ਦੀ ਗੱਲ ਵੱਲ ਤੁਰਦਾ ਹੈ। ਕਬੀਰ ਸਾਹਿਬ ਕਹਿੰਦੇ, ਬਾਬਾ ਫਰੀਦ ਜੀ ਕਹਿੰਦੇ, ਆਪ ਸਵਾਰੋ ਮੈਂ ਮਿਲੋ, ਮੈਂ ਮਿਲਿਆ ਸੋ ਕੋਈ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਆਪਾਂ ਕਿਵੇਂ ਸਵਾਰਨਾ? ਚੰਗੇ ਕਿਰਦਾਰ ਨਾਲ, ਸੱਚੋ ਹੋ ਰਹੇ ਸਭ ਕੁ ਉੱਪਰ ਸੱਚ ਅਚਕ। ਗੁਰਮਤ ਨੇ ਬਹੁਤਾ ਬਲ ਜਿਹੜਾ ਦਿੱਤਾ ਹੈ ਮਨੁੱਖ ਨੂੰ ਸੱਚੇ ਆਚਾਰ ਤੇ ਦਿੱਤਾ, ਸੱਚੇ ਕਿਰਦਾਰ ਤੇ ਦਿੱਤਾ ਹੈ। ਤੇ ਜੇ ਕਿਰਦਾਰ ਵੱਲ ਜਾਵਾਂਗੇ, ਇਹਨਾਂ ਛੋਟੀਆਂ ਛੋਟੀਆਂ ਜਿਹੜੀਆਂ ਆਪਾਂ ਕਰਮਕਾਂਡੀ ਜਿਹੜੀਆਂ ਗੱਲਾਂ ਨੇ ਇਹਨਾਂ ਵੱਲ ਤੋਂ ਆਪਣੇ ਆਪ ਨੂੰ ਪਰਹੇਜ਼ ਕਰਾਂਗੇ ਤਾਂ ਹੀ ਚੰਗੇ ਇਨਸਾਨ ਬਣ ਸਕਦੇ ਹਾਂ। ਆਓ ਚੰਗੇ ਇਨਸਾਨ ਬਣੀਏ ਤੇ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਾਡੇ ਨਾਲ ਵਿਚਾਰਾਂ ਦੀ ਸਾਂਝ ਕਰਦੇ ਹਾਂ ਤੇ ਇਸ ਸਾਂਝ ਦੇ ਵਿੱਚ ਅਕਸਰ ਕੁਝ ਨੌਜਵਾਨ ਬੱਚਿਆਂ ਦਾ ਕਈ ਵਾਰੀ ਕੁਐਸਚਨ ਹੁੰਦੇ ਆ, ਫੋਨ ਤੇ ਗੱਲ ਕਰਦੇ ਆ, ਭਿੰਨ ਭਿੰਨ ਕਨਸੈਪਟਸ ਨੂੰ ਸੰਕਲਪ ਸੰਕਲਪਾਂ ਨੂੰ ਸਮਝਣ ਦਾ ਯਤਨ ਕਰਦੇ ਆ, ਕਿਉਂਕਿ ਗੁਰਬਾਣੀ ਬੇਸ਼ੱਕ ਮਨੋਵਿਗਿਆਨ ਦੀ ਹੀ ਗੱਲ ਕਰਦੀ ਹੈ, ਪਰ ਗੁਰਬਾਣੀ ਦੇ ਹਰ ਇੱਕ ਸੰਕਲਪ ਨੂੰ, ਹਰ ਇੱਕ ਸ਼ਬਦ ਨੂੰ ਕੇਵਲ ਤੇ ਕੇਵਲ ਮਾਡਰਨ ਮਨੋਵਿਗਿਆਨ ਦੇ ਆਧਾਰ ਤੇ ਨਹੀਂ ਦੇਖਿਆ ਜਾ ਸਕਦਾ। ਗੁਰਬਾਣੀ ਇੱਕ ਵਿਅਕਤੀ ਦਾ ਅਧਿਆਤਮਕ, ਸਮਾਜਿਕ, ਨੈਤਿਕ ਜੀਵਨ ਦੇ ਵਿੱਚ ਹਰ ਪਹਿਲੂ ਦੇ ਵਿੱਚ, ਹਰ ਸੰਦਰਭ ਦੇ ਵਿੱਚ ਜਿਹੜਾ ਕਿ ਮਨੁੱਖਤਾ ਦੇ ਨਾਲ ਜੁੜਿਆ ਹੈ, ਮਨੁੱਖਤਾ ਦੇ ਕਰਤੱਵ ਦੇ ਨਾਲ ਜੁੜਿਆ ਹੋਇਆ, ਉਸ ਨੂੰ ਉਸ ਦਾ ਮਾਰਗ ਦਰਸ਼ਨ ਕਰਦੀ ਹੈ ਤੇ ਉਹ ਮਾਰਗ ਦਰਸ਼ਨ ਜਿਹੜਾ ਹੈ ਉਹ ਗੁਰਬਾਣੀ ਦਾ ਪਾਓ ਇੱਕ ਇਨਸਾਨ ਨੂੰ, ਇੱਕ ਜਗਿਆਸੂ ਨੂੰ, ਇੱਕ ਉਸ ਰਾਹੀ ਨੂੰ, ਉਸ ਪਾਂਧੀ ਨੂੰ ਜਿਸਨੇ ਮੰਜ਼ਿਲ ਦੇ ਉੱਪਰ ਪਹੁੰਚਣਾ ਹੈ, ਜਿਸਨੇ ਜੀਵਨ ਦੇ ਲਕਸ਼ ਨੂੰ ਸਮਝਣਾ ਹੈ ਤੇ ਜਿਸਨੇ ਜੀਵਨ ਦੇ ਲਕਸ਼ ਨੂੰ ਪ੍ਰਾਪਤ ਕਰਨਾ ਹੈ। ਕਿਉਂਕਿ ਬਾਣੀ ਚ ਆਉਂਦਾ ਨਾ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿੱਤ ਕੁਫੱਕੜੇ ਸਭ ਮੁਕਦੀ ਚੱਲੀ ਰਹਿਣ। ਜਿਹੜਾ ਉਹ ਲਾਹਾ ਲੈਣਾ ਹੈ, ਜਿਸ ਮਨੋਰਥ ਦੇ ਲਈ ਆਇਆ ਹੈ, ਉਸ ਮਨੋਰਥ ਦੀ ਪ੍ਰਾਪਤੀ ਦੇ ਵਾਸਤੇ ਗੁਰਬਾਣੀ ਮਾਰਗਦਰਸ਼ਨ ਕਰਦੀ ਹੈ ਤੇ ਉਹ ਇੱਕ ਮਨੁੱਖ ਨੂੰ ਹਰ ਪਹਿਲੂ ਤੋਂ ਪਰਫੈਕਟ ਬਣਾਉਣ ਦਾ ਇੱਕ ਪਰਫੈਕਟ ਬਣਾਉਣ ਦੇ ਸੰਬੰਧ ਦੇ ਵਿੱਚ ਪੂਰਾ ਦਾ ਪੂਰਾ ਉਸਦਾ ਮਾਰਗਦਰਸ਼ਨ, ਉਸਦਾ ਜੀਵਨ ਨੂੰ ਇੱਕ ਰਾਹ ਦਸੇਰਾ ਬਣ ਕੇ ਗਾਈਡ ਕਰਦੀ ਹੈ। ਆਪਾਂ ਅੱਜ ਵਿਚਾਰਦੇ ਹਾਂ ਇਹ ਚਾਰ ਸ਼ਬਦ ਜਿਹੜੇ ਬਾਣੀ ਚ ਅਕਸਰ ਆਉਂਦੇ ਆ, ਕਿਉਂਕਿ ਅਕਸਰ ਇਸ ਜੀਵਨ ਨੂੰ, ਸਰੀਰ ਨੂੰ ਤੇ ਸਰੀਰ ਦੇ ਨਾਲ ਜੁੜੀ ਹੋਈ ਆਤਮਾ ਨੂੰ, ਜਿਸ ਨੂੰ ਆਪਾਂ ਕੋਈ ਆਤਮਾ ਕਹਿੰਦਾ ਹੈ, ਕੋਈ ਰੂਹ ਕਹਿੰਦਾ ਹੈ, ਕੋਈ ਕਾਨਸ਼ੀਅਸਨੈਸ ਕਹਿੰਦਾ ਹੈ, ਕਿਉਂਕਿ ਅੱਜ ਕੱਲ੍ਹ ਮਾਡਰਨ ਜ਼ਮਾਨੇ ਦੇ ਵਿੱਚ ਬਹੁਤਾ ਕਰਕੇ ਉਸਨੂੰ ਕਾਨਸ਼ੀਅਸ ਦੇ ਨਾਲ, ਕਾਨਸ਼ੀਅਸ, ਅਨਕਾਨਸ਼ੀਅਸ, ਸਭ ਕਾਨਸ਼ੀਅਸ ਜਿਹੜੇ ਸਟੇਟ ਆਫ ਮਾਇੰਡਸ ਨੇ ਉਹਨਾਂ ਦੇ ਆਧਾਰ ਤੇ ਜਦੋਂ ਵਿਆਖਿਆ ਕਰਦੇ ਹਾਂ ਤੇ ਗੱਲ ਕੁਛ ਹੋਰ ਲੰਬੀ ਹੋ ਜਾਂਦੀ ਹੈ। ਸੋ ਗੁਰਬਾਣੀ ਦੇ ਸੰਦਰਭ ਦੇ ਵਿੱਚ ਇਹਨਾਂ ਸ਼ਬਦਾਂ ਦੀ ਜਿਹੜੀ ਸੁੰਦਰ ਢੰਗ ਨਾਲ ਮਤਲਬ ਵਿਆਖਿਆ ਕੀਤੀ ਗਈ ਹੈ, ਸਮਝਾਇਆ ਗਿਆ ਹੈ। ਪਰ ਇੱਕ ਗੱਲ, ਗੁਰਬਾਣੀ ਇਹਨਾਂ ਨੂੰ ਹਮੇਸ਼ਾ ਆਧੁਨਿਕ, ਜਿਸਾ ਮੈਂ ਪਹਿਲਾਂ ਕੀਤਾ, ਮਨੋਵਿਗਿਆਨਕ ਵਾਲੀਆਂ ਵੱਖ ਵੱਖ ਵਸਤੂਆਂ ਵਜੋਂ ਪ੍ਰਭਾਸ਼ਿਤ ਨਹੀਂ ਕਰਦੀ। ਇਹ ਸ਼ਬਦ ਸੰਦਰਭ ਅਨੁਸਾਰ ਵੱਖਰੇ ਅਰਥਾਂ ਵਿੱਚ ਵੀ ਆਉਂਦੇ ਹਨ, ਜਿੱਥੇ ਜਿਸ ਤਰ੍ਹਾਂ ਦਾ ਉਂਝ ਆਪਾਂ ਜਦੋਂ ਆਤਮਾ ਨੂੰ ਦੇਖਦੇ ਹਾਂ, ਆਤਮਾ ਅਸਲ ਦੇ ਵਿੱਚ ਅੰਦਰਲਾ ਜੀਵ ਆਤਮਕ ਸਰੂਪ ਹੈ। ਗੁਰਬਾਣੀ ਮਨੁੱਖ ਨੂੰ ਸਿਰਫ ਸਰੀਰ ਨਹੀਂ ਮੰਨਦੀ, ਸਰੀਰ ਨੂੰ ਤੇ ਇਸ ਨੂੰ ਮਿਲਾ ਕੇ ਮਨੁੱਖ ਬਣਦਾ ਹੈ, ਅੰਦਰ ਵਸਦੇ ਜੀਵ ਨੂੰ ਵੀ ਪਰਮ ਆਤਮਾ ਨਾਲ ਜੋੜ ਕੇ ਦੇਖਿਆ ਜਾਂਦਾ, ਪਾਓ ਅਕਾਲ ਦੇ ਨਾਲ, ਸੱਤ ਦੇ ਨਾਲ ਜੋੜ ਕੇ ਦੇਖਿਆ ਜਾਂਦਾ। ਗੁਰਬਾਣੀ ਵਿੱਚ ਆਤਮ ਮੈਂ ਰਾਮ, ਰਾਮ ਮੈਂ ਆਤਮ, ਪਾਓ ਆਤਮਾ ਅਤੇ ਰਾਮ ਨੂੰ ਦੋ ਵੱਖਰੀਆਂ ਹਸਤੀਆਂ ਵਾਂਗ ਨਹੀਂ ਦੇਖਣਾ, ਪਰਮਾਤਮਾ ਦੀ ਜੋਤ ਅੰਦਰ ਹੀ ਵਸਦੀ ਹੈ। ਇਹ ਗੁਰਬਾਣੀ ਦਾ ਜਿਹੜਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੁਣ ਮਨ ਦੀ ਗੱਲ ਆ ਗਈ, ਮਨ ਕੀ ਹੈ? ਸੋਚਾਂ, ਇੱਛਾਵਾਂ ਅਤੇ ਭਟਕਣ ਦਾ ਕੇਂਦਰ ਮਨ ਲਗਾਤਾਰ ਇੱਛਾਵਾਂ, ਵਿਚਾਰਾਂ ਅਤੇ ਭਾਵਨਾਵਾਂ ਵੱਲ ਦੌੜਦਾ ਹੈ। ਇਸ ਲਈ ਗੁਰਬਾਣੀ ਮਨ ਨੂੰ ਸਾਧਣ ਉੱਤੇ ਬਹੁਤ ਜ਼ੋਰ ਦਿੰਦੀ ਹੈ। ਮਨ ਜੀਤੈ ਜਗ ਜੀਤ, ਭਾਵ ਮਨ ਨੂੰ, ਇੱਛਾਵਾਂ ਨੂੰ, ਆਕਾਂਕਸ਼ਾਵਾਂ ਨੂੰ ਕਾਬੂ ਕਰ ਲਿਆ ਤਾਂ ਸਾਰੇ ਹਰ ਕਿਸੇ ਸ਼ਹਿ ਤੇ ਜਿੱਤ ਪ੍ਰਾਪਤ ਕਰ ਲਿਆ, ਹਰ ਕਿਸੇ ਨੂੰ ਵਸ ਕਰ ਲਿਆ। ਜਿਹੜਾ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਉਹ ਸੰਸਾਰ ਉੱਤੇ ਜਿੱਤ ਪ੍ਰਾਪਤ ਕਰ ਸਕਦਾ, ਪਰ ਉਹ ਸੰਸਾਰ ਉੱਤੇ ਜਿੱਤ ਪ੍ਰਾਪਤ ਕਰਨ ਦਾ ਮਤਲਬ ਹੈ ਕਿ ਅੰਦਰੂਨੀ ਅਵਸਥਾ ਜਿਹੜੀ ਹੈ ਉਸਨੂੰ ਹਾਸਲ ਕਰ ਲੈਂਦਾ ਹੈ। ਆਪਾਂ ਦੂਜੀ ਗੱਲ ਕੀਤੀ ਸੀ ਬੁੱਧੀ, ਵਿਚਾਰ ਕਰਨ ਅਤੇ ਪਰਖਣ ਦੀ ਸਮਰੱਥਾ, ਵਿਵੇਕ। ਬੁੱਧੀ ਮਨ ਦੀਆਂ ਇੱਛਾਵਾਂ ਨੂੰ ਪਰਖਣ ਅਤੇ ਸਹੀ ਗਲਤ ਨੂੰ ਸਮਝਣ ਵਿੱਚ ਸਹਾਇਕ ਹੁੰਦੀ ਹੈ। ਪਰ ਗੁਰਬਾਣੀ ਇਹ ਵੀ ਦੱਸਦੀ ਹੈ ਕਿ ਸਿਰਫ ਆਪਣੀ ਅਕਲ ਉੱਤੇ ਮਾਣ ਕਰਨਾ ਕਾਫੀ ਨਹੀਂ, ਮਤ ਥੋੜੀ ਸੇਵਕ ਕੀਤਾ, ਭਾਵ ਮਨੁੱਖ ਦੀ ਆਪਣੀ ਸਮਝ ਸੀਮਤ ਹੈ, ਸੱਚੀ ਸੂਝ ਗੁਰੂ ਦੀ ਮਤ ਨਾਲ ਪ੍ਰਾਪਤ ਹੁੰਦੀ ਹੈ। ਹੁਣ ਆਪਾਂ ਗੱਲ ਕਰ ਰਹੇ ਸੀ ਅੱਜ ਦੇ ਸੰਦਰਭ ਵਿੱਚ ਚੇਤਨਾ, ਕਾਨਸ਼ੀਅਸਨੈਸ। ਇਸ ਨੂੰ ਕਈ ਢੰਗ ਨਾਲ ਬਿਆਨ ਕੀਤਾ ਜਾਂਦਾ ਹੈ, ਕਈ ਚੇਤਨਾ ਨੂੰ ਵੀ ਰੂਹ ਆਤਮਾ ਨਾਲ ਸਮਝਦੇ ਨੇ, ਜਾਗਰੂਕਤਾ ਵੀ ਸਮਝਦੇ ਨੇ, ਅਵੇਅਰਨੈਸ, ਸੁਰਤ। ਗੁਰਬਾਣੀ ਦੇ ਵਿੱਚ ਸ਼ਬਦ ਸੁਰਤ ਜਿਹੜਾ ਹੈ ਉਹ ਚੇਤਨਾ ਤੇ ਟੁੱਕਦਾ ਹੈ। ਚੇਤਨਾ ਨੂੰ ਅਸੀਂ ਜਾਣਨ ਅਤੇ ਜਾਣਨ ਦੀ ਅਵਸਥਾ ਵਜੋਂ ਸਮਝ ਸਕਦੇ ਹਾਂ। ਗੁਰਬਾਣੀ ਵਿੱਚ ਇਸ ਨਾਲ ਮਿਲਦਾ ਬਹੁਤ ਮਹੱਤਵਪੂਰਨ ਸ਼ਬਦ ਸੁਰਤ ਹੈ, ਜਿਹੜਾ ਮੈਂ ਹੁਣ ਜ਼ਿਕਰ ਕਰ ਰਿਹਾ ਸੀ। ਸੁਰਤ ਸ਼ਬਦ ਰਤੀਆਂ, ਸੁਰਤ ਸ਼ਬਦ ਰਤੀਆਂ ਮਨ ਮਾਨਿਆ, ਭਾਵ ਜਦੋਂ ਸੁਰਤ ਸ਼ਬਦ ਵਿੱਚ ਰੰਗੀ ਜਾਂਦੀ ਹੈ ਤਾਂ ਮਨ ਵੀ ਉਸ ਸੱਚ ਨੂੰ ਸਵੀਕਾਰ ਕਰ ਲੈਂਦਾ ਹੈ। ਇੱਕ ਸੌਖੀ ਤਸਵੀਰ, ਯਾਨੀ ਕਿ ਜਿਹੜੀ ਇਸ ਨੂੰ ਸਮਝੀਏ, ਇੱਕ ਸੌਖੀ ਯਾਨੀ ਕਿ ਉਦਾਹਰਣਾ, ਆਤਮਾ ਅੰਦਰਲੀ ਜੋਤ, ਜੀਵ ਸਰੂਪ, ਚੇਤਨਾ, ਸੁਰਤ ਉਸ ਜੋਤ ਦੀ ਜਾਗਰੂਕਤਾ, ਮਨ ਵਿਚਾਰਾਂ, ਇੱਛਾਵਾਂ ਅਤੇ ਭਾਵਨਾਵਾਂ ਦਾ ਪ੍ਰਭਾਵ, ਬੁੱਧੀ ਵਿਚਾਰਾਂ ਨੂੰ ਪਰਖਣ ਅਤੇ ਫੈਸਲਾ ਕਰਨ ਦੀ ਸਮਰੱਥਾ ਹੈ। ਗੁਰਬਾਣੀ ਦਾ ਰਸਤਾ ਇਹ ਹੈ ਕਿ ਮਨ ਅਤੇ ਬੁੱਧੀ ਨੂੰ ਗੁਰੂ ਦੇ ਸ਼ਬਦ ਨਾਲ ਜੋੜ, ਸੁਰਤ ਨੂੰ ਜਗਾਇਆ ਜਾਵੇ ਤਾਂ ਮਨੁੱਖ ਆਪਣੇ ਅਸਲ ਸਰੂਪ ਅਤੇ ਪਰਮਾਤਮਾ ਦੀ ਹਾਜ਼ਰੀ ਨੂੰ ਪਛਾਣੇ। ਸਭ ਤੋਂ ਡੂੰਘੀ ਗੱਲ ਇਹ ਹੈ ਕਿ ਗੁਰਬਾਣੀ ਦੇ ਅਨੁਸਾਰ ਆਤਮਾ ਕੋਈ ਅਲੱਗ ਵਸਤ ਨਹੀਂ, ਚੀਜ਼ ਨਹੀਂ, ਜਿਸ ਨੂੰ ਅਸੀਂ ਬਾਹਰੋਂ ਲੱਭਣਾ ਹੈ, ਅੰਦਰਲੀ ਜੋਤ ਨੂੰ ਪਛਾਣਨਾ ਹੈ। ਅਸਲ ਆਤਮਕ ਜਾਗਿਰਤੀ ਹੈ। ਰੂਹ ਅਤੇ ਆਤਮਾ ਵਿੱਚ ਫਰਕ ਹੈ ਤੇ ਫਰਕ ਨਹੀਂ ਵੀ, ਕਿਉਂਕਿ ਰੂਹ ਜਿਹੜਾ ਹੈ ਇਹ ਬੇਸਿਕਲੀ ਪੱਛਮੀ ਸਪਿਰਿਟ ਸੋਲ, ਪੱਛਮੀ ਸਭਿਅਤਾਵਾਂ ਦਾ, ਸ਼ਾਮੀ ਧਰਮਾਂ ਦਾ, ਖਾਸ ਤੌਰ ਤੇ ਉਰਦੂ ਫਾਰਸੀ ਦਾ ਸ਼ਬਦ ਹੈ ਤੇ ਆਤਮਾ ਵਿੱਚ, ਇਸੇ ਕਰਕੇ ਇਹਦੇ ਵਿੱਚ ਫਰਕ ਵੀ ਸਮਝਿਆ ਜਾ ਸਕਦਾ ਹੈ। ਪਰ ਇਹ ਫਰਕ ਜਿਹੜਾ ਇਸ ਤੱਥ ਤੇ ਆਧਾਰਿਤ ਨਿਰਧਾਰਿਤ ਹੁੰਦਾ ਹੈ ਕਿ ਅਸੀਂ ਆਮ ਪੰਜਾਬੀ ਦਰਸ਼ਨ ਜਾਂ ਗੁਰਬਾਣੀ ਦੇ ਸੰਦਰਭ ਵਿੱਚ ਗੱਲ ਕਰ ਰਹੇ ਹਾਂ। ਸੌਖੇ ਸ਼ਬਦਾਂ ਵਿੱਚ ਰੂਹ ਆਮ ਬੋਲਚਾਲ ਵਿੱਚ ਮਨੁੱਖ ਦੇ ਅੰਦਰਲੇ ਜੀਵਨ ਤੱਤ ਦਾ ਜੀਵ ਭਾਵ ਹੈ। ਭਾਵ ਇਸੇ ਲਈ ਵਰਤਿਆ ਜਾਂਦਾ ਹੈ, ਜਿਵੇਂ ਰੂਹ ਨੂੰ ਸਕੂਨ ਮਿਲਿਆ, ਆਤਮਕ ਤ੍ਰਿਪਤੀ ਹੋ ਗਈ। ਆਤਮ ਦਰਸ਼ਕ ਅਰਥ ਵਿੱਚ ਉਸ ਅੰਦਰਲੇ ਤੱਤ ਲਈ ਵਰਤਿਆ ਜਾਂਦਾ ਹੈ ਜੋ ਸਰੀਰ ਅਤੇ ਮਨ ਤੋਂ ਪਰੇ ਮੰਨਿਆ ਜਾਂਦਾ ਹੈ। ਪਰ ਗੁਰਬਾਣੀ ਦੇ ਸੰਦਰਭ ਵਿੱਚ ਗੱਲ ਹੋਰ ਡੂੰਘੀ ਹੈ। ਉੱਥੇ ਆਤਮਾ ਨੂੰ ਸਿਰਫ ਇੱਕ ਵੱਖਰੀ ਵਿਅਕਤੀਗਤ ਹਸਤੀ ਮੰਨ ਕੇ ਨਹੀਂ ਸਮਝਣਾ ਚਾਹੀਦਾ। ਗੁਰਬਾਣੀ ਮਨੁੱਖ ਨੂੰ ਆਪਣੇ ਅੰਦਰ ਵਸਦੇ ਉਸ ਅਕਾਲ ਪੁਰਖ ਦੀ ਜੋਤ ਨਾਲ ਜੋੜ ਕੇ ਵੇਖਦੀ ਹੈ। ਇਸ ਲਈ ਇੱਕ ਸੌਖੀ ਤੁਲਨਾ ਸਰੀਰ ਮਨ ਬੁੱਧੀ ਅਤੇ ਆਤਮਕ ਚੇਤਨਾ ਹੈ, ਪਰਮਾਤਮਾ ਦੀ ਜੋਤ ਹੈ। ਰੂਹ ਸ਼ਬਦ ਅਕਸਰ ਇਸ ਅੰਦਰਲੇ ਜੀਵ ਦਾ ਆਤਮਕ ਪੱਖ ਲਈ ਵਰਤਿਆ ਜਾਂਦਾ ਹੈ, ਜਿਸਦਾ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਜੇ ਅਸੀਂ ਚਾਹੀਏ ਤਾਂ ਅੰਦਰਲੇ ਪੱਧਰ ਤੇ ਰੂਹ ਆਤਮਾ ਜੀਵ ਆਤਮਾ ਮਨ ਅਤੇ ਚੇਤਨਾ ਗੁਰਬਾਣੀ ਅਨੁਸਾਰ ਇਹ ਪੰਜੇ ਹੀ ਕੀ ਹਨ ਅਤੇ ਆਪਸ ਵਿੱਚ ਕਿਵੇਂ ਵੱਖ ਹਨ, ਬਹੁਤਾ ਸੌਖੀ ਉਦਾਹਰਣਾਂ ਨਾਲ ਸਮਝ ਸਕਦੇ ਹਾਂ। ਜਿਵੇਂ ਇਸ ਨੂੰ ਗੁਰਬਾਣੀ ਦੀ ਦ੍ਰਿਸ਼ਟੀ ਨਾਲ ਸਮਝਣ ਲਈ ਪਹਿਲਾਂ ਇੱਕ ਗੱਲ ਯਾਦ ਰੱਖਣੀ ਜ਼ਰੂਰੀ ਹੈ, ਰੂਹ ਅਤੇ ਜੀਵਾਤਮਾ ਵਰਗੇ ਸ਼ਬਦ ਗੁਰਬਾਣੀ ਵਿੱਚ ਹਰ ਥਾਂ ਇੱਕੋ ਤਕਨੀਕੀ ਅਰਥ ਵਿੱਚ ਨਹੀਂ ਵਰਤੇ ਜਾਂਦੇ। ਇਸ ਲਈ ਮੈਂ ਇੱਕ ਉਦਾਹਰਣ ਦੇ ਕੇ ਸਮਝਣ ਦੀ ਕੋਸ਼ਿਸ਼ ਕਰਾਂਗਾ। ਜਿਵੇਂ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜਿਵੇਂ ਰੂਹ ਅੰਦਰਲਾ ਜੀਵਨ ਤੱਤ, ਰੂਹ ਜ਼ਿਆਦਾਤਰ ਪੰਜਾਬੀ ਇਸਲਾਮੀ ਫਾਰਸੀ ਪਰੰਪਰਾ ਦਾ ਸ਼ਬਦ ਹੈ। ਆਮ ਤੌਰ ਤੇ ਇਸ ਦਾ ਭਾਵ ਹੈ ਮਨੁੱਖ ਦਾ ਅੰਦਰਲਾ ਜੀਵਨ ਜਾਂ ਆਤਮਕ ਤੱਤ। ਇਸ ਕਰਕੇ ਆਮ ਬੋਲਚਾਲ ਵਿੱਚ ਰੂਹ ਅਤੇ ਆਤਮਾ ਕਈ ਵਾਰ ਇੱਕੋ ਅਰਥਾਂ ਵਿੱਚ ਵਰਤੇ ਜਾਂਦੇ ਹਨ। ਆਤਮਾ ਆਪਣੇ ਅਸਲ ਸਰੂਪ ਵੱਲ ਇਸ਼ਾਰਾ ਕਰਦੀ ਹੈ। ਗੁਰਬਾਣੀ ਵਿੱਚ ਆਤਮਕ ਵਿਚਾਰ ਦਾ ਕੇਂਦਰ ਹੈ ਕਿ ਮਨੁੱਖ ਆਪਣੇ ਆਪ ਨੂੰ ਸਿਰਫ ਸਰੀਰ ਅਤੇ ਮਨ ਨਾ ਸਮਝੇ, ਸਗੋਂ ਆਪਣੇ ਅਸਲ ਆਤਮਕ ਸਰੂਪ ਨੂੰ ਪਛਾਣੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਗੱਲ ਹੁਣ ਤੇ ਮਨ ਦੀ ਆ ਗਈ। ਕਈ ਵਾਰੀ ਮਨ ਔਰ ਆਤਮਾ ਨੂੰ ਵੀ ਅਸੀਂ ਇੱਕੋ ਤਰ੍ਹਾਂ ਦੇ ਮੀਨਿੰਗਸ ਦੇ ਵਿੱਚ ਲੈਂਦੇ ਹਾਂ। ਇੱਥੇ ਜਿਹੜਾ ਮਨ ਹੈ ਤੇ ਜੋ ਸਰੂਪ ਜੋ ਹੈ ਇਹ ਆਤਮ ਨਾਲ ਹੀ ਜੁੜਿਆ ਹੋਇਆ ਹੈ। ਪਰ ਆਤਮ ਪਰਮਾਤਮਾ, ਆਤਮ ਸ਼ਬਦ ਜਿਹੜਾ ਹੈ ਆਪੇ ਤੋਂ, ਇਸੇ ਕਰਕੇ ਬਾਣੀ ਚਾਹੁੰਦਾ ਆਤਮ ਜਿਣੈ ਸਗਲ ਵਸ ਤਾਂ ਕੇ ਜਾਂ ਕਾ ਸਤਿਗੁਰ ਪੂਰਾ। ਆਤਮ ਜਿਣਨ ਦਾ ਕਹਿੰਦਾ ਇੱਕ, ਯਾਨੀ ਕਿ ਉਹ ਵਿਅਕਤੀ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਨੇ, ਜਿਹੜਾ ਉਸ ਕਾਲ ਪੁਰਖ ਦੇ ਰੰਗ ਚ ਰੰਗਿਆ ਗਿਆ, ਜਿਹੜਾ ਨਾਮ ਦੇ ਨੂੰ ਸਮਰਪਿਤ, ਜਿਸਨੇ ਮਨ ਤੇ ਕਾਬੂ ਕਰ ਲਿਆ। ਸੋ ਕਹੀਏ ਥੈ ਸੂਰਾ, ਉਸੇ ਨੂੰ ਸੂਰਮਾ ਕਿਹਾ, ਕਿਉਂਕਿ ਮਨ ਜਿਹੜਾ ਵਿਕਾਰਾਂ ਦੇ ਤਹਿਤ ਹੈ ਉਸਨੂੰ ਕਾਬੂ ਕਰਨਾ ਸੌਖਾ ਕੰਮ ਨਹੀਂ ਹੁੰਦਾ। ਪਰ ਇਹ ਸਾਰਾ ਕੁਛ ਜਿਸ ਨੂੰ ਪੂਰੇ ਸਤਿਗੁਰੂ ਨਾਲ ਮਿਲਾਪ ਹੋ ਗਿਆ। ਉਸ ਦੇ ਆਧਾਰ ਤੇ ਹੀ ਉਹ ਆਤਮ ਨੂੰ ਜਿਣ ਸਕਦਾ ਹੈ, ਮਨ ਨੂੰ ਜਿੱਤ ਸਕਦਾ ਹੈ। ਮਨ ਜੀਤੇ ਜਗ ਜੀਤ। ਇਸੇ ਕਰਕੇ ਦੇਖਣਾ, ਮਨ ਤੂੰ ਜੋ ਸਰੂਪ ਹੈ ਆਪਣ ਮੂਲ ਹੈ, ਮਨ ਤੂੰ ਆਤਮ ਸਰੂਪ ਹੈ। ਮਨ ਨੂੰ ਆਤਮਾ ਨਾਲ ਕਹਿ ਕੇ ਤੇ ਆਪਣੇ ਮੂਲ ਨੂੰ, ਆਪਣੀ ਅਸਲੀਅਤ ਨੂੰ, ਆਪਣੀ ਹੋਂਦ ਨੂੰ ਪਹਿਚਾਣ। ਇੱਕ ਬਹੁਤ ਡੂੰਘਾ ਫਲਸਫਾ ਹੈ। ਆਤਮ ਯਾਨੀ ਕਿ ਇੱਥੇ ਆਤਮਿਕ ਪਛਾਣ ਵਾਸਤੇ ਆਪਣੇ ਮੂਲ ਨੂੰ ਪਛਾਣਨਾ ਜ਼ਰੂਰੀ ਹੈ। ਤੇ ਬਾਣੀ ਚ ਇੱਕ ਹੋਰ ਥਾਂ ਤੇ ਜੀਵ ਆਤਮਾ ਵੀ ਆਇਆ। ਭਾਵ ਨੇ ਮੈਂ ਜੀਵ ਹਾਂ ਵਾਲੀ ਅਵਸਥਾ ਹੈ। ਜੀਵ ਆਤਮਾ ਨੂੰ ਸੌਖੇ ਤਰੀਕੇ ਨਾਲ ਇਉਂ ਸਮਝ ਸਕਦੇ ਹਾਂ, ਪਰਮਾਤਮਾ ਦੀ ਜੋਤ ਨਾਲ ਸੰਬੰਧਿਤ ਜੀਵ ਜੋ ਆਪਣੇ ਆਪ ਨੂੰ ਇੱਕ ਵੱਖਰਾ ਮੈਂ ਸਮਝ ਰਿਹਾ ਹੈ। ਡਿਊਲ ਆਈਡੈਂਟੀ ਹੋ ਜਾਂਦੀ ਹੈ। ਇੱਥੇ ਹਉਮੈ ਮਹੱਤਵਪੂਰਨ ਹੋਇਆ ਹੈ। ਜਦੋਂ ਮਨੁੱਖ ਕਹਿੰਦਾ ਹੈ ਮੈਂ ਕਰਦਾ ਹਾਂ, ਮੈਂ ਜਾਣਦਾ ਹਾਂ, ਮੈਂ ਵੱਖਰਾ ਹੋਇਆ, ਤਾਂ ਆਪਣੀ ਅਸਲ ਏਕਤਾ ਨੂੰ ਭੁੱਲ ਕੇ ਮੈਂ ਦੀ ਪਛਾਣ ਵਿੱਚ ਫਸ ਜਾਂਦਾ ਹੈ। ਇਹੀ ਜਿਸ ਨੂੰ ਨਾ ਮਨ ਕਾ ਮਾਰਨ ਕਾਰਨ ਜਿਸ ਨੂੰ ਸਵਾਰਨ ਦੀ ਗੱਲ ਹੈ, ਕਿਉਂਕਿ ਗੁਰਬਾਣੀ ਦਾ ਮਾਰਗ ਇਸ ਮੈਂ ਨੂੰ ਮਿਟਾ ਕੇ ਆਪਣੇ ਮੂਲ ਨਾਲ ਮਿਲਾਪ ਵੱਲ ਲੈ ਜਾਂਦਾ ਹੈ। ਮਨ ਜੋ ਵਿਚਾਰਾਂ ਅਤੇ ਇੱਛਾਵਾਂ ਦਾ ਕੇਂਦਰ ਹੈ, ਮਨ ਨੂੰ ਅਸੀਂ ਅੰਦਰਲੀ ਸਰੀਰ ਸਕਰੀਨ ਵਾਂਗ ਸਮਝਦੇ ਹਾਂ। ਇਸ ਉੱਤੇ ਲਗਾਤਾਰ ਚੱਲਦਾ, ਜਿਸ ਤਰ੍ਹਾਂ ਕਿ ਚੱਲਦਾ ਚੇਤਨ ਦਾ ਪ੍ਰਵਾਹ ਇਹਦਾ ਜਿਹੜਾ ਚੱਲਦਾ ਰਹਿੰਦਾ, ਪਰ ਤਨ ਪਰ ਤਨ ਪਰਤੀ ਨਿੰਦਾ ਪਰ ਅਪਵਾਦ ਨਾ ਛੂਟੇ, ਆਵਾਗਮਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਛੂਟੇ। ਜਿਸ ਨੂੰ ਆਵਾਗਮਨ ਦੇ ਵਿੱਚ ਵੀ ਇੱਥੇ ਇਸੇ ਹੀ ਜੀਵਨ ਦੇ ਵਿੱਚ ਆਵਾਗਮਨ ਵਾਲੀ ਅਵਸਥਾ ਹੈ, ਵਿਚਾਰ, ਇੱਛਾ, ਡਰ, ਪਿਆਰ, ਗੁੱਸਾ, ਯਾਦ, ਕਲਪਨਾ, ਸੁੱਖ ਦੁੱਖ। ਇਸੇ ਕਰਕੇ ਗੁਰਬਾਣੀ ਵਾਰ ਵਾਰ ਮਨ ਨੂੰ ਸੰਭਾਲਣ ਅਤੇ ਉਸ ਨੂੰ ਸੱਚ ਨਾਲ ਜੋੜਨ ਦੀ ਪ੍ਰੇਰਣਾ ਦਿੰਦੀ ਹੈ। ਚੇਤਨਾ ਜਾਣਨ ਅਤੇ ਅਨੁਭਵ ਕਰਨ ਦੀ ਸਮਰੱਥਾ, ਚੇਤਨਾ ਦਾ ਭਾਵ ਹੈ ਜਾਗਰੂਕਤਾ, ਹੋਸ਼, ਅਵੇਅਰਨੈਸ। ਹੁਣ ਕਈ ਵਾਰੀ ਆਮ ਤੌਰ ਤੇ ਚੇਤਨਾ ਨੂੰ ਅਸੀਂ ਕਾਨਸ਼ੀਅਸਨੈਸ, ਪਰ ਜਿੱਥੇ ਜਾਗਰੂਕਤਾ ਦੀ ਗੱਲ ਆ ਗਈ, ਇਹ ਇੱਕ ਵੱਖਰਾ ਯਾਨੀ ਕਿ ਹੋਸ਼, ਜਿਹੜੀ ਚੀਜ਼ ਨੂੰ ਸਮਝ ਰਹੇ ਹਾਂ, ਜਿਹੜੀ ਜਿਸ ਦਾ ਸਾਨੂੰ ਗਿਆਨ ਹੈ, ਉਸ ਤਰ੍ਹਾਂ ਦਾ ਗਿਆਨ ਨਹੀਂ ਕਿ ਅਸੀਂ ਗਿਆਨੀ ਹੋ ਗਏ, ਪਰ ਜਿਹੜੀ ਸਾਡੀ ਜਾਣਕਾਰੀ ਚ ਉਹ ਅਵੇਅਰਨੈਸ ਹੈ, ਜਾਗਰੂਕਤਾ ਹੈ। ਉਸ ਤਰ੍ਹਾਂ ਚੇਤਨਾ ਜਿਹੜੀ ਹੈ ਉਹ ਕਾਨਸ਼ੀਅਸਨੈਸ ਹੈ, ਮਾਨਸਿਕ ਲੈਵਲ ਤੇ। ਉਦਾਹਰਣਾ ਹੈ ਕਿ ਸਾਨੂੰ ਗੁੱਸਾ ਆਇਆ, ਮਨ ਵਿੱਚ ਗੁੱਸੇ ਦੇ ਵਿਚਾਰ ਆਏ, ਸਰੀਰ ਵਿੱਚ ਧੜਕਣ ਤੇਜ਼ ਹੋਈ, ਚੇਤਨਾ ਨੇ ਉਸ ਗੁੱਸੇ ਨੂੰ ਜਾਣਿਆ, ਸਮਝਿਆ ਮੈਨੂੰ ਗੁੱਸਾ ਆ ਗਿਆ ਹੈ। ਜੇ ਅਸੀਂ ਉਸ ਗੁੱਸੇ ਨੂੰ ਦੇਖ ਕੇ ਵੀ ਉਸ ਦੇ ਪਿੱਛੇ ਨਾ ਚੱਲੇ, ਠਰਮਾ ਪੈਦਾ ਕਰ ਲਿਆ, ਤਾਂ ਅਸੀਂ ਮਨ ਤੋਂ ਇੱਕ ਕਦਮ ਪਿੱਛੇ ਹੋ ਕੇ ਉਸ ਨੂੰ ਦੇਖ ਰਹੇ ਹਾਂ। ਮਨ ਦਾ ਇਮੀਡੀਏਟ ਰਿਐਕਸ਼ਨ ਸੀ। ਇਹੀ ਗੱਲ ਆਤਮਕ ਸਾਧਨਾ ਵਿੱਚ ਬਹੁਤ ਮਹੱਤਵਪੂਰਨ ਬਣ ਜਾਂਦੀ ਹੈ। ਬਹੁਤ ਸੌਖੀ ਉਦਾਹਰਣਾ ਹੈ मान लो कि एक दीवा है, दीवा शरीर है, दीवे विच तेल, मन दिया वासनावां विचारां, दीवे दी लो चेतना है, लो दा प्रकाश आत्मक ज्योत दा प्रतीक। पर इत्थे एक सावधानी है, यह सिर्फ समझाउण लई उदाहरण है। गुरबाणी का असल सिद्धांत इस तों किते डूंगा है। सब तो महत्वपूर्ण गल गुरबाणी का उद्देश यह नहीं कि असी पांच वख वख चीजां लभीए, रूह किथे है, आत्मा किथे है, चेतना किथे है। असल सवाल है, मैं अपने आप नू की समझ रहा, पाव मैं, ते जे मैं अपने आप नू सिर्फ शरीर अते मन समझदा हां, ए होमे है। जे मैं अपने अंदर दी जोत नू पछाणदा हां, ए आत्मक जागृति है। अते जदों ये पछाण डूंगी हुंदी है तां गुरबाणी कहिंदी है, आत्म में राम, राम में आत्म, चीनस गुर बिचारा। जिहड़ी आपां शुरू च जिस उदाहरणां नूं लिया सी, पाओ आत्मा विच राम है अते राम विच अकाल पुरख विच आत्मा है। गुरु दे विचार राही ए सच नूं पछाणिया जांदा है। एक लाइन विचार मन सोचदा है, चेतना जानदी है, जीव अपने आप नूं वखरा समझदा है, आत्मक ज्ञान अपने मूल दी पछाण कराउंदा है, अते गुरबाणी उस मूल नूं अकाल पुरख दी जोत नाल जोड़दी है। पाओ मन, चित, बुद्ध, जिन्हां भी स्टेजां ने कॉन्शियसनेस दियां, इस नूं समझना, क्योंकि जो भारत दे भी जिहड़े पुरातन मत होए ने या दुनिया दे विच जदों असीं देखदे हां, कई सवाल पैदा होंदे आ कि जिहड़े बाकी जानवर ने इंसान तो बिना, कि उन्हां दी कॉन्शियसनेस नहीं है या कि उन्हां च आत्मा नहीं है। जिवें कि भारतीय दर्शन दे विच बहुत सारे, मतलब सारयां दा ही मिला के आपां कह सकदे हां, वो धर्म भी जैन धर्म भी, वो तां किते ना किते औरत दे विच भी आत्मा नहीं सी देखदे। या जदों आपां क्लासीफिकेशन करदे हां तीन तीन जातिवाद ते चार वर्णां दे विच, उत्थे भी एक दो जिहड़ियां उपरलियां क्लासिस ने, स्वर्ण क्लासिस ने, वह दूजियां दे विच समझदे ही नहीं कि उन्हां नूं पीड़ा होंदी आ नहीं होंदी, क्योंकि उन्हां दा इह है कि उन्हां दे कोल आत्मा होर किसे कोल नहीं है। जिहड़ी गुलामां नूं गुलाम रखण दी दुनिया दे विच, भारत दे विच नहीं दुनिया दे विच रिजैनियत सी, वह इसे ते ही काम करती सी। पर जे अजोके समय विच जदों ज्ञान दा बहुत विकास होया है, साडा एक पालतू पैट हुंदा है, वह सानूं प्यार करदा है, वह रिस्पांस दिंदा है, असीं दूर चले जांदे हां, मिस करदा आंदे हां, सानूं लिपट जांदा है, इसका मतलब है उहदे विच भी किते ना किते चीज़ां। हाथियों की मिसाल है, अगर हाथी मर जाता है उहदे कोल उहदे साथी जिहड़े आ उह अफसोस करते हैं, जिहड़ा उहदा दूजा साथी होंदा बहुत ज्यादा डिप्रैशन च रहिंदा है, उसनों कंसोल भी करते हैं। तो इतों तक कि उहो जिहे जिहड़े जानवर ने मनुखी भावनावां नूं भी समझते हैं। आसाम दे जंगलों के विच, मैनूं इस वक्त उस व्यक्ति का नाम भुल गया है, जिसने कि खूंखार 21 हाथियों के नाल दोस्ती बना ली सी, ते ओदे मरण समय ओ हाथी ਸੈਂਕੜੇ ਕਿਲੋਮੀਟਰ ਦਾ ਪੈਂਡਾ ਕੱਟ ਕੇ ਜੰਗਲੀ ਹਾਥੀ ਉਸ ਤੇ ਉਸ ਅੰਤਮ ਸੰਸਕਾਰ ਵਾਲੀ ਥਾਂ ਤੇ ਆਏ ਸੀ। ਇਹ ਵੀ ਰਵਾਇਤ ਹੈ, ਸੁਣਿਆ ਹੈ ਕਿ ਹਰ ਸਾਲ ਉਹ ਆਉਂਦੇ ਨੇ, ਕਿਸੇ ਨੂੰ ਕੁਛ ਨਹੀਂ ਕਹਿੰਦੇ, ਚਲੇ ਜਾਂਦੇ ਆ। ਸੋ ਇਸ ਦਾ ਮਤਲਬ ਆ, ਜਾਂ ਆਪਾਂ ਜਿਸ ਤਰ੍ਹਾਂ ਦੇਖਦੇ ਹਾਂ ਇੱਕ ਡਿਸਿਪਲਿਨ ਦੇ ਵਿੱਚ ਮਧੂਮੱਖੀਆਂ ਨੇ ਹੋਰ ਕਈ ਜਿਹੜੇ ਜੀਵਨ ਨੇ ਜਿਹੜਾ ਉਹਨਾਂ ਦੇ ਵਿੱਚ ਵੀ ਜਿਹੜੀ ਸ਼ੈ ਕੰਮ ਕਰ ਰਹੀ ਹੈ, ਕਾਨਸ਼ੀਅਸਨੈਸ ਏ, ਆਤਮਾ ਏ, ਬੁੱਧੇ, ਇਸ ਤੇ ਵੀ ਵਿਚਾਰ ਕਰਾਂਗੇ ਅਗਲੇ ਕਿਸੇ ਸੈਸ਼ਨ ਦੇ ਵਿੱਚ। ਇਹ ਇੱਕ ਬਹੁਤ ਹੀ ਇੰਪਾਰਟੈਂਟ ਜਿਹੜਾ ਮਤਲਬ ਇੱਕ ਸਬਜੈਕਟ ਏ, ਜਿਸ ਨੂੰ ਸਾਨੂੰ ਗੁਰਬਾਣੀ ਦੇ ਆਧਾਰ ਤੇ ਵੀ ਤੇ ਮਨੋਵਿਗਿਆਨ ਦੇ ਆਧਾਰ ਤੇ ਵੀ ਸਮਝਣ ਦੀ ਲੋੜ ਹੈ,
1: ਪ੍ਰੋਗਰਾਮ ਦਾ ਇਹ ਹਿੱਸਾ
0: ਕਿਉਂਕਿ ਗੁਰਬਾਣੀ ਨੇ
1: ਕੈਨੇਡੀਅਨ ਸਕ੍ਰਿਊ ਪਾਈਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਉਰ ਬੇਸ ਲਈ ਸਕ੍ਰਿਊ ਪਾਈਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੀ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007। ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਈਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਜਾਂ ਫਿਰ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ ਕੈਲਗਰੀ। ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

एक बार फिर तुहाडी सेवा दे विच हाजिर हाँ। आपां आत्मा ते मन ते गल कर रहे सी। एक होर विशा जो आज आपां तुहाडे नाल सांझा करना चाहते हाँ कि गुरबाणी मुताबक धार्मिक कौन होंदा है, क्योंकि गुरबाणी जदों धर्म नूं डिफाइन करदी है, सर्व धर्म में श्रेष्ठ धर्म हर का नाम जप निर्मल कर्म। एक नाम अकाल पुरख ते नाम गुरबाणी दे विच ज्ञान नूं वी नाम गुर ज्ञान पदार्थ नाम है, क्योंकि नाम सत नाम जदों असीं कहिंदे ना एक ओंकार सत नाम, ये यूनिवर्सल संकेत है। अकाल पुरख ब्रह्मांड सब नाम है। नाम के तारे सगले जंत, नाम के तारे खंड ब्रह्मांड। इस ते आपां इस टॉपिक ते नहीं, बल्कि आपां इस गल ते है कि हर का नाम जप निर्मल कर्म। एक्शन ते भी काम ते भी इस तरह है कि जदों आपां गुरमत दी व्याख्या करते हैं एक्शन एंड कंटेंपलेशन सेवा अध्यात्मवाद ध्यान एक्शन विदाउट कंटेंपलेशन इज स्लेवरी ऑफ मटीरियलिज्म, कंटेंपलेशन विदाउट एक्शन बिकम्स एस्केपिस्ट मिस्टिसिज्म। मैं गुरमत के नजरिए तो गल कर रहा हूँ। Where action and contemplation combines, man becomes divine will. गुरमत दे विच धर्म वास्ते मनुख, क्योंकि धर्म गुरमत दा जिहड़ा जीवन दा मनोरथ की है वह यही है कि सचियारा बनना है। पाओ सागर तो पार उतरन दा मतलब ही है सचियारा बनना है, जीवन नूं बहुत अच्छे तरीके दे नाल जी के जाना है, जीवन मुक्त रहना है। उद्यमी रहना है, उद्यम करेंदे हां जीव तू कमाउंदे हां सुख पुंच, त्याउंदे हां तू प्रभु मिल नानक उतरी चिंत। दूजे पासे ये उद्यमी होण दा ते जीवन नूं हसदियां खेडदियां गुजारन दी जुगती जिहड़ी है ये गुरु ही समझा सकता है। गुरु दे नाल मुलाकात होण तों ही इसकी सोझी होएगी। नानक सतगुर भेटिआ पूरी होवै जुगत, हसंदियां खिलंदियां पहनंदियां खावंदियां विचे होवै मुकत। ते आम तौर ते जीवन दा जड़ा खेड है, जेड़ी सारी खेड है संसार दी, इस दी महानता जिंदगी अते मौत दे इस खेड दे विच है। जीव पैदा हुंदे हन ते मरदे हन, पर मरन तो पहला ए जीव अपने वर्गे होर जीव पैदा करदे हन। कल्ले इंसानियत नहीं, समुच्चा जीवन जो है उस दे संबंध दे विच है। ते जिंदगी अते मौत दा जिहड़ा
ਇਹ ਖੇਡ ਇਹ ਅਰਬਾਂ ਸਾਲਾਂ ਤੋਂ ਚੱਲ ਰਿਹਾ। ਇਨਸਾਨ ਤਾਂ ਜੇ ਅੱਜ ਕੱਲ੍ਹ ਦੇ ਇਨਸਾਨ ਨੂੰ ਦੇਖੀਏ, ਇਹ ਤਾਂ 3 ਲੱਖ ਸਾਲ ਪੁਰਾਣਾ ਹੈ ਨਾ, ਅਰਬਾਂ ਸਾਲਾਂ ਤੋਂ ਇਹ ਚੱਲ ਰਿਹਾ ਹੈ। ਅਤੇ ਇਸ ਖੇਡ ਵਿੱਚ ਜੀਵਨ ਲਗਾਤਾਰ ਮੌਤ ਦੇ ਨਾਲ ਸੰਘਰਸ਼ ਕਰਦਾ ਹੈ। ਮੌਤ ਜ਼ਿੰਦਗੀ ਦਾ ਪਿੱਛਾ ਕਰਦੀ ਹੈ, ਪਰ ਹਰ ਨਵੇਂ ਜੀਵਨ ਦੇ ਜਨਮ ਦੇ ਨਾਲ ਜੀਵਨ ਦੀ ਜਿਹੜੀ ਇਹ ਲਹਿਆ, ਜੀਵਨ ਦੀ ਜਿਹੜੀ ਇਹ ਬਸਾਤ ਹੈ, ਜੀਵਨ ਦੀ ਜਿਹੜੀ ਇਹ ਤੋਰ ਹੈ, ਮੌਤ ਦੀ ਪਕੜ 'ਤੇ ਅੱਗੇ ਹੁੰਦੀ ਹੈ, ਸਾਲਾਂ ਅੱਗੇ ਚਲੀ ਜਾਂਦੀ ਹੈ। ਬੇਸ਼ੱਕ ਜ਼ਿੰਦਾ ਰਹਿਣਾ ਕੋਈ ਆਸਾਨ ਕੰਮ ਨਹੀਂ ਹੈ, ਹੁਣ ਤਾਂ ਕਾਫ਼ੀ ਇਨਸਾਨ ਵਾਸਤੇ ਆਸਾਨ ਹੋ ਗਿਆ, ਪਰ ਉਹ ਲੋਕ ਜਿਹੜੇ ਜੰਗਲਾਂ ਦੇ ਵਿੱਚ ਉਸ ਵਕਤ ਲੱਖਾਂ ਸਾਲ ਪਹਿਲਾਂ ਮੌਜੂਦ ਸਨ, ਉਹਨਾਂ ਦੇ ਵਾਸਤੇ ਇਹ ਜ਼ਰੂਰੀ ਨਹੀਂ ਸੀ ਕਿ ਦੂਜਾ ਦਿਨ ਜਿਹੜਾ ਹੈ ਜਾਂ ਤਾਂ ਉਹਨਾਂ ਨੇ ਕਿਸੇ ਦਾ ਸ਼ਿਕਾਰ ਕਰ ਲੈਣਾ ਜਾਂ ਸ਼ਿਕਾਰ ਹੋ ਜਾਣਾ ਸੀ। ਹੁਣ ਆਪਾਂ ਜਿਹੜੀ ਗੱਲ ਕਰ ਰਹੇ ਸੀ ਕਿ ਧਰਮ ਦੀ, ਕਿਉਂਕਿ ਜੀਵਨ ਦੇ ਵਿੱਚ ਹੀ ਧਰਮ ਆ ਗਿਆ, ਪ੍ਰਿੰਸੀਪਲਸ ਆ ਗਏ। ਇਹ ਖੇਡ ਕੇਵਲ ਇਨਸਾਨਾਂ 'ਚ ਹੀ ਨਹੀਂ, ਲਗਭਗ ਹਰ ਸਪੈਸ਼ੀਜ਼ ਦੇ ਵਿੱਚ ਉਹਦਾ ਸੁਭਾਅ ਹੈ। ਉਸ ਨੇ ਇੱਕ ਧਰਮ ਤਾਂ ਸ੍ਰਿਸ਼ਟੀ ਦਾ ਧਰਮ ਹੈ, ਜਿਹੜੇ ਨੇਮ ਨੇ ਸ੍ਰਿਸ਼ਟੀ ਦੇ ਹੁਕਮ ਹੈ ਜਿਹੜਾ, ਅਤੇ ਉਸ ਦਾ ਪ੍ਰਿੰਸੀਪਲ ਜਿਹੜਾ ਧਰਤੀ ਦੇ ਦਾ ਜਿਹੜਾ ਟਿਕਾਵ ਹੈ ਇਸ ਬ੍ਰਹਿਮੰਡ ਦੇ ਵਿੱਚ, ਸੌਰ ਮੰਡਲ ਦੇ ਵਿੱਚ, ਉਸ ਦੀ ਜਿਹੜੀ ਉਹ ਗ੍ਰੈਵੀਟੇਸ਼ਨਲ ਪੁੱਲ ਹੈ, ਉਸ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਧਰਮ ਕਹਿੰਦੇ ਹੈ। ਤੌਲ ਧਰਮ ਦਇਆ ਕਾਪੂਤ ਸੰਤੋਖ ਥਾਪ ਰੱਖਿਆ ਜਿਨਸੂਤ, ਜੇ ਕੋ ਬੁਝੇ ਹੋਵੇ ਸਚਿਆਰ ਤਵਲੇ ਉੱਪਰ ਕੇ ਤਾਪਰ। ਪਰ ਨਾਲ ਦੀ ਨਾਲ ਹੁਣ ਆਪਾਂ ਜਦੋਂ ਧਰਮ ਦੀ ਜਿਹੜਾ ਅੱਜ ਦੇ ਸੰਦਰਭ ਦੇ ਵਿੱਚ ਜਿਹੜਾ ਧਰਮ ਦਾ ਕੰਸੈਪਟ ਹੈ ਕਿ ਧਰਮ ਕੀ ਹੈ ਅਤੇ ਧਾਰਮਿਕ ਵਿਅਕਤੀ ਕੌਣ ਹੈ, ਆਪਾਂ ਇਸ ਵਿਸ਼ੇ 'ਤੇ ਵਿਚਾਰਨਾ ਹੈ। ਅਤੇ ਇਹ ਵਿਸ਼ਾ ਜਿਹੜਾ ਹੈ, ਜੇ ਇਸ ਨੂੰ ਆਪਾਂ ਗੁਰਮਤ ਦੀ ਨਜ਼ਰ ਨਾਲ ਦੇਖੀਏ, ਇਹ ਬਹੁਤ ਇੱਕ ਗਹਿਰਾਈ ਦੇ ਵਿੱਚ ਜਾਈਏ ਅਤੇ ਜੇ ਅਸੀਂ ਆਪਣੇ ਆਪ ਨੂੰ ਅੱਜ ਦੇ ਸਮੇਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਧਾਰਮਿਕ ਹੁੰਦੇ ਹਾਂ, ਅੰਮ੍ਰਿਤਪਾਨ ਕਰਦੇ ਹਾਂ, 5 ਬਾਣੀਆਂ ਦਾ ਪਾਠ ਕਰਦੇ ਹਾਂ, ਜਾਂ ਇਸੇ ਤਰ੍ਹਾਂ ਅਸੀਂ ਨਹੀਂ ਹੋਰ ਧਰਮਾਂ ਦੇ ਵਿੱਚ ਵੀ ਲੋਕ ਉਹ ਸਾਰਾ ਕੁਝ ਕਰਦੇ ਆ, ਕੋਈ ਸੁੰਨਤ ਦੇ ਧਾਰਨੀ ਨੇ, 5 ਵਕਤਾਂ ਦੇ ਨਮਾਜ਼ੀ ਨੇ, ਚਾਰੇ ਉਹ ਸ਼ਰਤਾਂ ਜਿਹੜੀਆਂ ਨੇ ਉਹ ਪੂਰੀਆਂ ਕਰਦੇ ਨੇ ਧਰਮ ਦੀਆਂ, ਸ਼ਰੀਅਤ ਦੀਆਂ, ਜਾਂ ਕ੍ਰਿਸਚੈਨਿਟੀ ਦੇ ਵਿੱਚ ਸਾਰੇ ਹੀ ਧਾਰਮਿਕ ਰੂਲਾਂ ਨੂੰ ਫਾਲੋ ਕਰਦੇ ਆ, ਅਤੇ ਉਸ ਨੂੰ ਉਹ ਲੋਕ ਧਾਰਮਿਕ ਕਹਿੰਦੇ ਆ। ਪਰ ਜੇ ਗੁਰਬਾਣੀ ਦੇ ਨਜ਼ਰੀਏ ਤੋਂ ਦੇਖੀਏ, ਜੋ ਅੱਜ ਕੱਲ੍ਹ ਦੇ ਸਮਾਜ ਵਿੱਚ ਅਸੀਂ ਦੇਖਦੇ ਹਾਂ, ਧਾਰਮਿਕ ਲੋਕ ਜਿਹੜੀ ਸਾਡੀ ਦ੍ਰਿਸ਼ਟੀ 'ਚ ਨਜ਼ਰ ਆਉਂਦੇ ਆ, ਉਹ 2 ਤਰ੍ਹਾਂ ਦੇ ਨੇ। ਉਹ ਕਿਹੋ ਜਿਹੇ ਨੇ? ਇੱਕ ਧਾਰਮਿਕ ਲੋਕ ਉਹ ਹਨ ਜੋ ਲਾਲਚ ਜਿਨ੍ਹਾਂ ਨੂੰ ਧਾਰਮਿਕ ਬਣਾਉਂਦੀ ਹੈ। ਬੇਸ਼ੱਕ ਇਹ ਬਹੁਤ ਵੱਡਾ ਸਟੇਟਮੈਂਟ ਹੈ, ਪਰ ਗੁਰਬਾਣੀ ਕਹਿ ਰਹੀ ਹੈ। ਇੱਕ ਉਹ ਨੇ ਜਿਹੜੇ ਪੈਦੇ ਕਰਕੇ, ਡਰਦੇ ਕਰਕੇ ਧਾਰਮਿਕ ਨੇ। ਹੁਣ ਲਾਲਚ ਕਾਹਦਾ ਹੈ?
ਅਤੇ ਪੈਕ ਆਉਂਦਾ ਹੈ। ਅਸੀਂ ਅੱਜ ਵੀ ਦੇਖੀਏ, ਅਸੀਂ ਗੁਰਦੁਆਰਾ ਸਾਹਿਬਾਨ ਜਾਂਦੇ ਹਾਂ, ਜੇ ਸਾਨੂੰ ਇਹ ਪੁੱਛਿਆ ਜਾਵੇ ਕਾਹਦੇ ਲਈ ਗਏ ਸੀ, ਕਿ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਚੰਗਾ ਮਨੁੱਖ ਬਣਨ ਲਈ ਗਏ ਸਾਂ। ਅਸੀਂ ਕੁਛ ਮੰਗਾਂ ਮੰਗਣ ਲਈ ਗਏ ਸਾਂ, ਅਸੀਂ ਸ਼ੁਕਰਾਨੇ ਵਾਸਤੇ ਵੀ ਨਹੀਂ ਗਏ। ਸਾਡੀਆਂ ਆਕਾਂਕਸ਼ਾਵਾਂ ਨੇ ਅਸੀਂ ਉਹਨਾਂ ਨੂੰ ਦੁਹਰਾਉਣ ਲਈ ਅਤੇ ਨਾਲ ਸ਼ਰਤਾਂ ਲਾਉਣ ਲਈ, ਜੇ ਮੇਰਾ ਇਹ ਮੇਰੀ ਇਹ ਆਕਾਂਕਸ਼ਾ ਕਾਮਨਾ ਪੂਰੀ ਹੋ ਜਾਵੇ ਤਾਂ ਮੈਂ ਇਹ ਚੜ੍ਹਾਵਾਂਗਾ। ਇੱਕ ਸਾਡਾ ਲਾਲਚ ਲੋਭ, ਸਾਡੀ ਮੰਗਾਂ 'ਤੇ ਆਧਾਰਿਤ, ਸਾਨੂੰ ਸ਼ਾਇਦ ਉੱਥੋਂ ਕੁਛ ਮਿਲੇਗਾ। ਦੂਜਾ, ਸਾਨੂੰ ਕਿਸੇ ਪ੍ਰਕਾਰ ਦੀ ਸਜ਼ਾ ਜੀਵਨ ਤੋਂ ਬਾਅਦ ਇਸ 'ਤੇ ਡਰ ਤੋਂ। ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜਿਹੜਾ ਗੁਰਮਤ ਦਾ ਵਿਸ਼ਾ ਹੀ ਨਹੀਂ, ਸਵਰਗ ਅਤੇ ਨਰਕ, ਅਸੀਂ ਸਵਰਗ ਦੇ ਲਾਲਚ ਦੇ ਵਿੱਚ ਧਾਰਮਿਕ ਬਣਦੇ ਹਾਂ ਅਤੇ ਨਰਕ ਦੇ ਭੈ ਤੋਂ ਧਾਰਮਿਕ ਬਣਦੇ ਹਾਂ। ਕਬੀਰ ਸਾਹਿਬ ਕਹਿੰਦੇ ਆ, ਸਵਰਗ ਨਰਕ 'ਤੇ ਮੈਂ ਰਿਹੋ ਸਤਿਗੁਰ ਕੇ ਪ੍ਰਸਾਦ, ਹਰ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਔਰ ਆਦ। ਦੂਜੀ ਥਾਂ 'ਤੇ ਕਹਿੰਦੇ ਆ, ਕਿਆ ਨਰਕ ਕਿਆ ਸਵਰਗ ਤੁਮਾਰਾ ਸੰਤਨ ਦੋਉ ਰਾਧੇ, ਹਮ ਕਾਹੂ ਕੀ ਕਾੜ ਨਾ ਕਰਤੇ ਆਪਣੇ ਸਤਿਗੁਰ ਕੇ ਪ੍ਰਸਾਦੇ। ਸੋ ਇਸਦਾ ਮਤਲਬ ਆ ਕਿ ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ, ਪੈ ਅਤੇ ਲਾਲਚ, ਪਾਓ ਲੋਭ, ਇਹ ਦੋਨਾਂ ਦਾ ਗੁਰਮਤ ਦੇ ਸੰਦਰਭ ਦੇ ਵਿੱਚ ਕੋਈ ਵਾਸਤਾ ਨਹੀਂ, ਪਰ ਅਸੀਂ ਇਹਨਾਂ ਦੇ ਨਾਲ ਜੁੜੇ ਹੋਏ ਹਾਂ। ਜਿਹੜੇ ਵਿਕਾਰ ਨੇ, ਜਿਨ੍ਹਾਂ ਨੂੰ ਪੰਜ ਸ਼੍ਰੇਣੀਆਂ 'ਚ ਵੰਡਿਆ ਗਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਕਾਮ ਕੀ ਹੈ? ਕਾਮ ਕੇਵਲ ਸਰੀਰਕ ਵਾਸ਼ਨਾ, ਕਾਮ ਵਾਸ਼ਨਾ ਤੱਕ ਹੀ ਨਹੀਂ ਸੀਮਤ, ਕਾਮ ਕਾਮਨਾਵਾਂ ਨਾਲ ਜੁੜਿਆ ਹੋਇਆ, ਸਾਰੀਆਂ ਇੱਛਾਵਾਂ ਨਾਲ ਜੁੜਿਆ ਹੋਇਆ ਹੈ, ਸਾਡੇ ਕੋਲ ਨਹੀਂ ਹੈ, ਸਾਡੇ ਲਾਲਚ ਨਾਲ ਜੁੜਿਆ ਹੋਇਆ ਹੈ, ਜਿਸ ਨੂੰ ਗੁਰਬਾਣੀ ਐਵੇਂ ਵੀ ਬਿਆਨ ਕਰਦੀ ਹੈ, ਸਹਿਸ ਖਟੇ ਲੱਖ ਕੋਠ ਧਾਵੈ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਇੱਥੋਂ ਆਰੰਭ ਹੁੰਦਾ ਹੈ ਵਿਕਾਰ ਜਿਹੜੇ ਨੇ, ਕਾਮਨਾਵਾਂ ਤੋਂ। ਅਤੇ ਇਹਦੇ ਵਿੱਚ ਹੀ ਜਦੋਂ ਇਹ ਕਾਮਨਾ ਪੂਰੀ ਨਹੀਂ ਹੁੰਦੀ ਤਾਂ ਕ੍ਰੋਧ ਜਾਗਦਾ ਹੈ। ਜੇ ਪੂਰੀ ਹੋ ਜਾਂਦੀ ਫਿਰ ਉਸ ਦੇ ਨਾਲ ਮੋਹ ਪੈਦਾ ਹੋ ਜਾਂਦਾ ਹੈ, ਲੋਭ ਅਤੇ ਮੋਹ। ਪ੍ਰਾਪਤ ਹੋ ਗਈ ਤਾਂ ਲੋਭ ਇਹ ਚਲੀ ਨਾ ਜਾਏ, ਹੈਗੀ ਆ ਅਤੇ ਇਹਦੇ ਨਾਲ ਅਟੈਚਮੈਂਟ ਹੋ ਗਈ, ਅਤੇ ਫਿਰ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਹੀ ਹੰਕਾਰ ਤੱਕ ਲੈ ਜਾਂਦੀ ਹੈ। ਸੋ ਨਰਕ ਵਿੱਚ ਜਾਣ ਦਾ ਡਰ, ਸਵਰਗ ਦੀ ਪ੍ਰਾਪਤੀ ਦਾ ਲਾਲਚ, ਅਸੀਂ ਇਸ ਨੂੰ ਧਾਰਮਿਕਤਾ ਸਮਝਦੇ ਹਾਂ। ਗੁਰਮਤ ਇਹੋ ਜਿਹੀ ਧਾਰਮਿਕਤਾ ਨੂੰ ਰੱਦ ਕਰ ਦਿੰਦੀ ਹੈ। ਕਬੀਰ ਸਾਹਿਬ ਜਿਸ ਸ਼ਬਦ ਦੇ ਵਿੱਚ ਕਹਿੰਦੇ ਆ ਨਾ, ਆਪਨ ਆਪ ਕਾ ਮਰਮ ਨਾ ਜਾਣਾ, ਲੋਗਨ ਬਾਤਨ ਹੀ ਬੈਕੁੰਠ ਬਤਾਨਾ, ਅਤੇ ਫਿਰ ਉੱਥੇ ਉਹ ਬੈਕੁੰਠ ਦੀ ਜਿਹੜੀ ਤਸਵੀਰ ਪੇਸ਼ ਕਰਦੇ ਨੇ ਲੋਕ, ਉਸ 'ਤੇ ਉਹ ਕਿੰਤੂ ਕਰਦੇ ਆ, ਨਾਲ ਹੀ ਕਹਿੰਦੇ ਆ, ਜਿਸ ਮਨ ਬੈਕੁੰਠ ਕੀ ਆਸਾ ਤਿਸ ਮਨ ਨਾ ਹੀ ਚਰਨ ਨਿਵਾਸਾ। ਜਿਸ ਵਿਅਕਤੀ ਨੂੰ ਬੈਕੁੰਠ ਦੀ ਆਸ ਲੱਗੀ ਹੋਈ ਹੈ, ਉਹ ਜੇ ਬੈਕੁੰਠ ਦੀ ਜਿਹੜਾ ਸਵਰਗ ਹੈ, ਕਿਉਂਕਿ ਕਬੀਰ ਸਾਹਿਬ ਅੱਗੇ ਉਸਨੂੰ ਇਸੇ ਸ਼ਬਦ 'ਚ
ਡਿਫਰੈਂਸ਼ੀਏਟ ਵੀ ਕਰਦੇ ਨੇ ਕਿ ਬੈਕਵੰਡ ਹੈ ਕੀ। ਜੇ ਉਹ ਜੇ ਬੈਕਵੰਡ ਦੀ ਜਿਸ ਦੇ ਮਕੋਲ ਆਸ਼ਾ ਹੈ ਕਾਮਨਾਵਾਂ, ਉਹਨੂੰ ਅਕਾਲ ਪੁਰਖ ਦੇ ਚਰਨਾਂ ਦਾ ਨਿਵਾਸ ਨਹੀਂ ਹੋ ਸਕਦਾ, ਕਿਉਂਕਿ ਉੱਥੇ ਲਾਲਚ ਹੈ, ਮਨੋਰਥ ਹੈ। ਅਤੇ ਫਿਰ ਅੱਗੇ ਕੀ ਕਹਿੰਦੇ ਆ, ਕਹੋ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਬੈਕੁੰਟੇ ਆਏ। ਗੁਰੂ ਅਰਜਨ ਪਾਤਸ਼ਾਹ ਦੇ ਸ਼ਬਦ ਚੁੱਕ ਕਹਿੰਦੇ ਆ, ਸ਼ਬਦ ਦੇ ਵਿੱਚ ਮੁਕਤ ਭੁਗਤ ਜੁਗਤ ਤੇਰੀ ਸੇਵਾ, ਕਿਉਂਕਿ ਮੁਕਤੀ ਹੀ ਜਿਹੜਾ ਹੈ ਅਤੇ ਉਹ ਮੁਕਤੀ ਨਹੀਂ ਜਿਹੜੀ ਮਰਨ ਤੋਂ ਬਾਅਦ ਕਿਸੇ ਮੁਕਤੀ ਦੀ ਆਸ਼ਾ, ਉਹ ਵੀ ਲਾਲਚ ਹੈ, ਉਹ ਵੀ ਧਾਰਮਿਕਤਾ ਨਹੀਂ ਹੈ। ਪਰ ਇੱਥੇ ਜਿਹੜੀ ਜੀਵਨ ਮੁਕਤ ਦੀ ਗੱਲ ਹੈ, ਇਸ ਦੇ ਬਾਰੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆ, ਮੁਕਤ ਭੁਗਤ ਜੁਗਤ ਤੇਰੀ ਸੇਵਾ। ਜਿਹੜਾ ਜੀਵਨ ਦਾ ਮਨੋਰਥ ਹੈ, ਜੀਵਨ ਨੂੰ ਹੰਢਾਉਣਾ ਹੈ, ਜੀਵਨ ਨੂੰ ਇੰਜੋਏ ਕਰਨਾ ਹੈ, ਜੀਵਨ ਦਾ ਲਕਸ਼ ਭੁਗਤਣਾ ਭੋਗਣਾ ਜੀਵਨ ਨੂੰ, ਉਹ ਜੁਗਤੀ ਅਤੇ ਮੁਕਤੀ ਇਹ ਸਾਰੇ ਤੇਰੀ ਸੇਵਾ ਦੇ ਵਿੱਚ ਨੇ। ਜੀਵਨ ਮੁਕਤ ਜਿਸ ਤੂੰ ਆਪ ਕਰਾਏ ਤਾਂ ਬੈਕੁੰਠ, ਜਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ। ਇੱਥੇ ਵੀ ਬੈਕੁੰਠ ਨੂੰ, ਸਵਰਗ ਨੂੰ ਡਿਫਾਈਨ ਕਰਤਾ ਕੀ ਹੈ। ਹੁਣ ਇੱਕ ਹੋਰ ਪਹਿਲੂ ਇਸ ਦਾ ਹੈ ਕਿ ਜਿਹੜਾ ਸਵਰਗ ਦੀ ਲਾਲਸਾ ਹੈ ਉਹ ਵੀ ਕਾਹਦੇ ਲਈ ਹੈ, ਉਹ ਵੀ ਵਾਸ਼ਨਾਵਾਂ 'ਤੇ ਆਧਾਰਿਤ ਹੈ। ਵਾਸ਼ਨਾਵਾਂ ਤੋਂ ਪਰੇ ਨਹੀਂ ਹੈ, ਜਿਹਨਾਂ ਚੀਜ਼ਾਂ ਦਾ ਇੱਥੇ ਤਿਆਗ ਕਰਨਾ ਹੈ। ਜਿਹੜੀ ਕਾਲਪਨਿਕ ਸਵਰਗ ਦਾ ਕਨਸੈਪਟ ਭਾਵੇਂ ਇਸਲਾਮ ਨੇ ਦਿੱਤਾ, ਇਸਲਾਮ ਨੇ ਉਹੋ ਜਿਹਾ ਨਹੀਂ ਦਿੱਤਾ, ਪਰ ਜਿਹੜਾ ਉਸ ਨੂੰ ਵਿਆਖਿਆ ਕਰ ਰਹੇ ਨੇ, ਜਿਹੜੀ ਉਸਦੀ ਡਿਸਕ੍ਰਿਪਸ਼ਨ ਦੇ ਰਹੇ ਨੇ, ਜਾਂ ਜਿਹੜਾ ਭਾਰਤੀ ਗ੍ਰੰਥਾਂ ਦੇ ਵਿੱਚ ਜਿਹੜੀ ਡਿਸਕ੍ਰਿਪਸ਼ਨ ਦੇ ਰਹੇ ਨੇ, ਜਾਂ ਜਿਹੜੀ ਬਾਈਬਲ ਦੇ ਵਿੱਚ ਉਸ ਨੂੰ ਡਿਸਕ੍ਰਾਈਬ ਕਰ ਰਹੇ ਨੇ, ਇੰਟਰਪ੍ਰੈਟ ਕਰ ਰਹੇ ਨੇ, ਬਿਲਕੁਲ ਗਲਤ ਕਰ ਰਹੇ ਨੇ। ਉਹ ਉਹਨਾਂ ਚੀਜ਼ਾਂ ਨਾਲ ਜੋੜਿਆ ਹੋਇਆ ਜਿਹੜੀਆਂ ਇੱਥੇ ਵਿਵਰਜਿਤ ਨੇ। ਸਵਰਗ ਦੀ ਲਾਲਸਾ ਕਾਹਦੀ ਹੈ? ਉਹ ਕਾਮ ਹੀ ਆ। ਉੱਥੇ ਜਾ ਕੇ ਹੂਰਾਂ ਮਿਲਣਗੀਆਂ, ਉੱਥੇ ਜਾ ਕੇ ਸ਼ਰਾਬ ਮਿਲੇਗੀ। ਸੋ ਇਹ ਸਾਰੀਆਂ ਜਿਹੜੀਆਂ ਇਹ ਚੀਜ਼ਾਂ ਧਾਰਮਿਕ ਨਹੀਂ ਹਨ। ਇਸੇ ਕਰਕੇ ਜਿੱਥੇ ਲਾਲਚ ਜਾਂ ਲੋਭ ਧਰਮ ਦਾ ਆਧਾਰ ਹੈ, ਉਹ ਵਿਅਕਤੀ ਧਾਰਮਿਕ ਨਹੀਂ ਹੋ ਸਕਦਾ। ਜਿੱਥੇ ਡਰ ਹੈ, ਸੂਫੀ ਸਾਹਿਤ ਦੇ ਵਿੱਚ ਜ਼ਿਕਰ ਆਉਂਦਾ ਹੈ, ਤਸਵੁਫ ਦੇ ਵਿੱਚ ਰਾਬੀਆ ਬਸਰੀ ਇੱਕ ਬਹੁਤ ਵੱਡੇ ਸੇਂਟ ਹੋਏ ਨੇ, ਲੇਡੀ ਸੇਂਟ ਹੋਏ ਨੇ, ਜਿਸ ਤਰ੍ਹਾਂ ਮੀਰਾ ਬਾਈ ਹੋਈ ਹੈ। ਅਤੇ ਉਹਦਾ ਕਹਿਣਾ ਸੀ ਕਿ ਇਹ ਖੁਦਾ, ਜੇ ਮੈਨੂੰ ਤੇਰੇ ਨਾਲ ਮੁਹੱਬਤ ਇਸ ਕਰਕੇ ਆ ਕਿ ਮੈਨੂੰ ਜੰਨਤ ਮਿਲੇ, ਬੇਸ਼ੱਕ ਮੈਨੂੰ ਦੋਜ਼ਖ ਹੀ ਮਨਜ਼ੂਰ ਹੈ, ਕਿਉਂਕਿ ਮੇਰੀ ਮੁਹੱਬਤ ਦੇ ਪਿੱਛੇ, ਮੇਰੇ ਇਸ਼ਕ ਦੇ ਪਿੱਛੇ, ਗੁਰਬਾਣੀ ਵੀ ਇਸ਼ਕ ਦੀ ਗੱਲ ਕਰ ਰਹੀ ਹੈ ਨਾ, ਮੇਰੇ ਇਸ਼ਕ ਦੇ ਪਿੱਛੇ ਤੇਰੀ ਮੁਹੱਬਤ ਹੈ, ਤੇਰਾ ਪ੍ਰੇਮ ਹੈ। ਕਵੀ ਬਾਬਾ ਫਰੀਦ ਜੀ ਕਹਿੰਦੇ, ਦਿਲੋਂ ਮੁਹੱਬਤ ਜਿੰਨਾ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ ਕੱਚਿਆ। ਇੱਕ ਮਿਸਾਲ ਭਾਰਤੀ ਇਤਿਹਾਸ ਜਾਂ ਮਿਥਿਹਾਸ 'ਚੋਂ ਲਈ ਜਾ ਸਕਦੀ ਆ। ਰਾਜਾ ਭੋਜ ਹੋਏ ਨੇ,
ਉਹਦੇ ਦਰਬਾਰ ਦੇ ਵਿੱਚ ਵੱਡੇ ਵੱਡੇ ਪੰਡਿਤ ਧਾਰਮਿਕ ਵਿਅਕਤੀ ਸਨ। ਉਹ ਕਈ ਵਾਰ ਆਪਣੇ ਇਹਨਾਂ ਵੱਡੇ ਮਹਾਨ ਲੋਕਾਂ ਦਾ, ਜਿਹੜੇ ਆਪਣੇ ਆਪ ਨੂੰ ਮਹਾਨ ਕਹਿੰਦੇ ਸੀ, ਇਮਤਿਹਾਨ ਲੈਂਦੇ ਸੀ। ਇੱਕ ਵਾਰ ਉਹ ਆਪਣੇ ਮਹਿਲ 'ਚੋਂ ਆਪਣੇ ਦਰਬਾਰ ਦੇ ਵਿੱਚ ਇੱਕ ਤੋਤਾ ਲੈ ਆਏ ਅਤੇ ਉਹ ਤੋਤਾ ਇੱਕੋ ਹੀ ਗੱਲ ਕਹੇ ਇਹੋ ਇੱਕ ਗੁਨਾਹ ਏ, ਇਹੀ ਗੁਨਾਹ ਏ। ਰਾਜੇ ਨੇ ਸਵਾਲ ਕੀਤਾ ਆਪਣੇ ਦਰਬਾਰੀਆਂ ਨੂੰ, ਖਾਸ ਤੌਰ 'ਤੇ ਉਹਨਾਂ ਮਹਾਨ ਪੰਡਤਾਂ ਨੂੰ ਜਿਹੜੇ ਵਿਦਵਾਨ ਸੀ, ਕਿ ਦੱਸੋ ਇਹ ਕੀ ਕਹਿ ਰਿਹਾ, ਇਹ ਕਿਹੜੇ ਗੁਨਾਹ ਦੀ, ਕਿਹੜੇ ਪਾਪ ਦੀ ਗੱਲ ਕਰ ਰਿਹਾ, ਇਹ ਪਤਾ ਕਰੋ। ਜਵਾਬ ਗਲਤ ਹੋਇਆ ਤਾਂ ਮੌਤ ਦੀ ਸਜ਼ਾ ਹੋਏਗੀ, ਜਵਾਬ ਠੀਕ ਹੋਇਆ ਤਾਂ ਇਨਾਮ ਵੀ ਦਿੱਤਾ ਜਾ ਸਕਦਾ। ਜਿਹੜਾ ਵੱਡਾ ਮਹਾਨ ਵਿਦਵਾਨ ਪੰਡਿਤ ਸੀ ਪਰੇਸ਼ਾਨ ਹੋ ਗਿਆ, ਬਾਕੀ ਵੀ ਪਰੇਸ਼ਾਨ ਹੋ ਗਏ, ਗਏ ਕੋਈ ਗਿਆਨੀ ਮਿਲ ਜਾਏ, ਕਿਸ ਤੋਂ ਮਿਲੇ। ਖੈਰ ਥੱਕ ਹਾਰ ਕੇ ਜਦੋਂ ਵਾਪਸ ਆ ਰਿਹਾ ਸੀ ਤਾਂ ਇੱਕ ਚਰਵਾਹਾ ਜਿਹੜਾ ਡੰਗਰ ਚਾਰ ਰਿਹਾ ਸੀ, ਉਹਨੇ ਦੇਖ ਕੇ ਕਿਹਾ ਕਿ ਪੰਡਿਤ ਜੀ, ਤੁਹਾਡੇ ਚਿਹਰੇ ਤੋਂ ਲੱਗਦਾ ਹੈ ਕਿ ਤੁਸੀਂ ਬਹੁਤ ਕਿਸੇ ਪਰੇਸ਼ਾਨੀ 'ਚ, ਉਂਝ ਲੱਗਦਾ ਤੁਹਾਡੇ 'ਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ, ਪਰੇਸ਼ਾਨੀ ਹੈ। ਤਾਂ ਪੰਡਿਤ ਜੀ ਨੇ ਆਪਣੀ ਵਿਥਿਆ ਦੱਸ ਦਿੱਤੀ ਕਿ ਸਵਾਲ ਦਾ ਹਾਲ ਚਾਹੀਦਾ। ਉਹਨੇ ਕਿਹਾ ਠੀਕ ਹੈ, ਮੈਂ ਜਾਣਦਾ, ਮੈਨੂੰ ਲੈ ਜਾਓ, ਮੈਂ ਜਵਾਬ ਦਿੰਦਾ। ਉਹਨੇ ਕਿਹਾ ਜਵਾਬ ਤਾਂ ਦੇਣਾ, ਪਰ ਮੇਰੀ ਇੱਕ ਸਮੱਸਿਆ ਹੈ, ਮੈਂ ਬਿਰਦਾ, ਮੇਰੇ ਨਾਲ ਇਹ ਕੁੱਤਾ ਹੈ, ਮੈਂ ਛੱਡ ਨਹੀਂ ਸਕਦਾ, ਇਹਨੂੰ ਮੈਂ ਨਾਲ ਲੈ ਕੇ ਜਾਣਾ, ਮੈਂ ਇਹਨੂੰ ਚੁੱਕ ਕੇ ਤੁਰ ਨਹੀਂ ਸਕਦਾ। ਪੰਡਿਤ ਜੀ ਨੂੰ ਇਨਾਮ ਦੀ ਲਾਲਚ ਸੀ, ਸਾਰਾ ਕੁਝ ਸੀ, ਪੈ ਵੀ ਸੀ, ਗਲਤ ਨਾ ਹੋ ਜਾਏ। ਉਹਨੇ ਕਿਹਾ ਕੋਈ ਗੱਲ ਨਹੀਂ, ਮੈਂ ਇਹਨੂੰ ਮੋਢੇ 'ਤੇ ਚੁੱਕ ਲੈਣਾ। ਪੰਡਿਤ ਜੀ ਨੇ ਉਹ ਕੁੱਤਾ ਜਿਹੜਾ ਆਪਣੇ ਮੋਢੇ 'ਤੇ ਚੁੱਕਿਆ, ਤੁਰ ਪਿਆ ਉਹਦੇ ਨਾਲ। ਰਾਜ ਦਰਬਾਰ ਵਿੱਚ ਪਹੁੰਚੇ, ਤੋਤੇ ਨੇ ਉਹੀ ਗੱਲ ਕਹੀ, ਇੱਕੋ ਹੀ ਗੁਨਾਹ ਏ, ਇਹੀ ਇੱਕ ਗੁਨਾਹ ਏ, ਇੱਕੋ ਹੀ ਪਾਪ ਏ, ਇਹੀ ਇੱਕ ਪਾਪ ਏ, ਜਾਂ ਇਹੀ ਇੱਕ ਮਸਲਾ ਏ, ਜਵਾਬ ਦੇਣਾ ਸੀ। ਅਤੇ ਉਹਨੇ ਜਾਂਦਿਆਂ ਜਦੋਂ ਸੁਣਿਆ ਤਾਂ ਉਹਨੇ ਕਿਹਾ ਰਾਜਨ, ਜਿਹੜਾ ਉਹ ਇੱਕੋ ਪਾਪ ਏ ਤੇਰੇ ਸਾਹਮਣੇ ਖੜ੍ਹੇ, ਉਹਨੇ ਇਸ਼ਾਰਾ ਕੀਤਾ ਆਪਣੇ ਪੰਡਿਤ ਵੱਲ, ਇਹ ਖੜ੍ਹਾ ਏ। ਉਹ ਕਹਿੰਦਾ ਮੈਂ ਤੇਰੀ ਗੱਲ ਸਮਝਿਆ ਨਹੀਂ। ਉਹ ਕਹਿੰਦਾ ਸਮਝਣ ਦਾ ਮੈਂ ਸਮਝਾ ਦਿੰਦਾ, ਸ਼ਾਸਤਰਾਂ ਦੇ ਵਿੱਚ ਲਿਖਿਆ ਹੋਇਆ ਕਿ ਇਹ ਵਿਅਕਤੀ ਕੁੱਤੇ ਨੂੰ ਛੋਹ ਨਹੀਂ ਸਕਦਾ, ਜੇ ਛੋਏਗਾ ਤਾਂ ਇਹਨੂੰ ਇਸ਼ਨਾਨ ਕਰਨਾ ਪੈਣਾ ਹੈ। ਇਹ ਇਸ ਵਕਤ ਇਸ ਲਾਲਚ ਦੇ ਜਾਂ ਪੈ ਦੇ ਕਾਰਨ ਕੁੱਤੇ ਨੂੰ ਮੋਢੇ 'ਤੇ ਚੁੱਕ ਕੇ ਤੇਰੇ ਕੋਲ ਖੜ੍ਹਾ ਹੈ, ਇਹੀ ਦੁਬਦਾ ਹੈ, ਇੱਕੋ ਹੀ ਜਿਹੜੀ ਦੁਬਦਾ ਹੈ ਉਹ ਇਹੀ ਆ। ਇੱਕ ਯਾਨੀ ਸਥਿਤੀ ਇੱਥੇ ਆ ਕਿ ਮੌਤ ਦਾ ਡਰ ਵੀ ਮਨੁੱਖ ਨੂੰ, ਜਾਂ ਸਵਰਗ ਦਾ ਲਾਲਚ ਵੀ ਜਾਂ ਇਨਾਮ ਦਾ ਲਾਲਚ ਵੀ ਮਨੁੱਖ ਨੂੰ ਆਪਣੇ ਉਸ ਧਰਮ ਕਰਮ ਤੋਂ ਪਰੇ ਲੈ ਜਾਂਦਾ ਹੈ, ਕਿਉਂਕਿ ਇਹ ਫੋਕਟ ਹੈ ਸਾਰਾ ਕੁਛ। ਗੁਰੂ ਸਾਹਿਬ, ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆ, ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੂਟੈ। ਇਹੋ ਜੇ ਕਰਮ ਧਰਮ ਕਿਉਂ ਕਰਦੇ ਹਾਂ, ਲਾਲਚ ਵਸ ਕਰਦੇ ਹਾਂ, ਨਹੀਂ ਤਾਂ ਇਹਦੀ ਲੋੜ ਹੀ ਨਹੀਂ ਆ। ਅਕਾਲ ਪੁਰਖ ਜਾਂ ਕੋਈ ਦੇਵੀ ਦੇਵਤਾ ਜਿਸ ਨੂੰ ਜਿਹੜਾ ਮੰਨਦਾ ਹੈ, ਉਹ ਤੁਹਾਡੇ ਕਿਸੇ ਬਲੀਦਾਨ ਦੇ ਭੁੱਖੇ ਨਹੀਂ ਆ, ਤੁਹਾਡੇ ਅਮਲ ਦੀ ਗੱਲ ਹੈ। ਅਮਲ ਕਰਨ ਵਾਲੀ ਗੱਲ ਜਿਹੜੀ ਆ, ਜਿਹੜਾ ਉਦਮ ਕਰਨਾ ਹੈ ਨਾ ਬਾਣੀ, ਉਦਮ ਕਰੇਂਦੇ ਆ ਜੀਵ ਤੂੰ ਕਮਾਉਂਦੇ ਆ ਸੁੱਖ ਪੁੰਜ, ਇੱਥੇ ਉਦਮ ਜਿਹੜਾ ਹੈ ਉਹ ਅਮਲ ਦੀ ਗੱਲ ਹੈ, ਅਮਲ ਜ਼ਿੰਦਗੀ ਦਾ ਕਰਮ, ਅਤੇ ਕਰਮ ਚੰਗੇ ਹੋਣ,
ਹਰ ਕਾ ਨਾਮ ਜਪ ਨਿਰਮਲ ਕਰਮ। ਨਿਰਮਲ ਕਰਮ ਹੀ ਅਸਲ ਦੇ ਵਿੱਚ ਧਾਰਮਿਕਤਾ ਦਾ ਉਦੇਸ਼ ਹੈ, ਧਾਰਮਿਕਤਾ ਦਾ ਕੇਂਦਰ ਹੈ। ਧਾਰਮਿਕ ਉਹੀ ਹੋ ਸਕਦਾ ਜੋ ਕਿਸੇ ਦੇ ਕੰਮ ਆ ਸਕੇ। ਭਾਰਤ ਵਿੱਚ ਜਿਹੜਾ ਕਨਸੈਪਟ ਸੀ ਮੁਕਤੀ ਦਾ ਮਰਨ ਤੋਂ ਬਾਅਦ, ਉਸ ਲਾਲਚ ਦੇ ਵਿੱਚ ਮਨੁੱਖ ਆਪਣੇ ਪਰਿਵਾਰਾਂ ਨੂੰ ਵੀ ਦਾਨ ਕਰ ਛੱਡ

ਮੋਹ ਇਸ ਤੋਂ ਪਰੇ ਦੀ ਚੀਜ਼ ਹੈ। ਆਓ ਅੱਜ ਦੇ ਇਸ ਵਿਚਾਰ ਨੂੰ ਇੱਥੇ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सोरठ महला नावा मनरे प्रभु की शरण विचारो।

महिमा नाम कहा लो बरनो, राम कहत बंधन तेह टूटा।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ, ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਿਕ ਵਾਲੀਏ ਕੁਲ ਆਲਮ ਮੁਜਸਮੇ ਆਬੇ ਹਯਾਤ ਸਰਵਰੇ ਕਾਇਨਾਤ ਬਾਣੀ ਦੇ ਬੋਹਿਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰੋਜ਼ਾਨਾ ਦੇ ਵਾਂਗ ਜੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚੋਂ ਹੁਕਮਨਾਮਾ ਇਸ ਲੁਕਾਈ ਦੀ ਝੋਲੀ ਦੇ ਵਿੱਚ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਤਰੁੱਟ ਕੇ ਬਖਸ਼ਿਸ਼ ਕਰਕੇ ਪਾਇਆ ਹੈ, ਇਸ ਦੀ ਵਿਚਾਰ ਦੇ ਨਾਲ ਜੁੜ ਬੈਠੇ ਸਤਸੰਗੀ ਜਨੋ, ਆਓ ਇਹ ਹੁਕਮ ਤਿਆਗ ਬੈਰਾਗ ਅਤੇ ਅਨੁਰਾਗ ਦੀ ਮੂਰਤ। ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ, ਤਿਨ੍ਹਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਸੋਰਠ ਰਾਗ ਹੈ। ਔਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 632 ਦੇ ਇਹ ਬਚਨ, ਇਹ ਰੱਬੀ ਕਲਾਮ ਸੁਭਾਈਮਾਨ ਹੈ। ਇਸ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਜੋ ਗੁਰੂ ਘਰ ਦੀ ਮਰਿਆਦਾ ਹੈ, ਆਓ ਸਭ ਤੋਂ ਪਹਿਲਾਂ ਰਲ ਮਿਲ ਕੇ ਰਸਨਾ ਨੂੰ ਪਵਿੱਤਰ ਕਰੀਏ ਤਾਂ ਅਤੇ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਸਭ ਤੋਂ ਪਹਿਲਾਂ ਫਤਿਹ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ।

0: महला नावा। परम सत्कार योग सा संगत जी, धन धन गुरु तेग बहादुर जी महाराज जी दी जो रब्बी हुक्म है, जो उना दे रब्बी बचन हन, उना दी गुरु ग्रंथ साहिब दे विच जो गिनती है वो कुल 116 है, जेदे विचों उना दे 59 शब्द हन अते 57 श्लोक हन महाराज जी दे। और महाराज ने जो शब्दां दी वास्ते जो राग इस्तेमाल किते हन, वो महाराज ने 14 राग जेड़े आ वो इस्तेमाल किते हन। एक महाराज ने नवा राग जो महाराज ने आप उचारिया है, उसका नाम है जय जयवंती राग। उस राग दे विच धन धन गुरु तेग बहादुर जी महाराज दे 4 शब्द हन। सो इस तरीके दे नाल कुल जो रागां दा इस्तेमाल धन धन गुरु तेग बहादुर जी ने किया वो 15 राग हन। 15 रागां दे विच 59 शब्द हन और श्लोक आप जी नूं पता है कि श्लोक जेड़े आ वो राग मुक्त बाणी होया करदी है, उहदे ते कोई राग नहीं होया करदा। गुरु तेग बहादुर जी महाराज दी बाणी दी एक विलक्षणता जी, जो तुहानूं पूरे गुरु ग्रंथ साहिब जी महाराज विच सिर्फ गुरु तेग बहादुर जी दी बाणी विच मिलेगी, वो विलक्षणता यह है कि महाराज जी दे जिहड़े 59 शब्द आ ना, उन्हां 59 शब्दां दे विच जो रहौ दियां पंक्तियां वो पहलियां पंक्तियां हन। जिहड़ा पहलियां पंक्तियां वो रहौ दियां पंक्तियां, ये सिर्फ ते वैसे होर भी शब्द हन, उन्हां विच भी कई थावां ते रहौ दी पंक्ति आरंभ वाली आउंदी है, लेकिन उत्थे एक दो वारी आएगा फिर दोबारा नहीं आएगा। लेकिन गुरु तेग बहादुर जी की विलक्षणता उन्हां दे 59 दे 59 शब्द जिहड़े आ ना, उन्हां दी जो रहौ दी पंक्ति वो आरंभ वालियां पंक्तियां हन। असी महाराज के वास्ते बड़े सत्कार के नाल शब्द इस्तेमाल करते हैं, महाराज त्याग की मूर्त, महाराज बैराग की मूर्त, ते महाराज अनुराग की मूर्त। त्याग इस नूं थोड़ा जिहा आपां गुरु साहिब की बाणी चों ही देख लईए। त्याग का जदों असी गल करते हैं ना, तो त्याग महाराज सानू कितें संसार दीआं चीज़ां नूं जां परिवार नूं जां माया नूं त्यागण की गल नहीं करते। महाराज का बचन जो गुरु ग्रंथ साहिब विच पहला बचन है, उहदे विच महाराज त्याग की गल करते हैं। महाराज कहिंदे आ साधो मन का, आ चीज कहिंदे त्याग, साधो मन का मान त्यागो, काम क्रोध संगत दुर्जन की, ताते अहनस भागो। हुण इत्थे थोड़ा जिहा आपां रुक जाइए। एक महाराज दी ना बाणी दे विच एक होर विलक्षणता मैं आप जी नाल सांझी करा। यह महाराज जी का गुरु ग्रंथ साहब दे विच पहला शब्द है जी, और पहले शब्द की पहली पंक्ति है साधो मन का मान। हुण जे कोई पुछया जावे कि महाराज तुसी सानू मान त्यागण की गल करदे हो, ठीक है असी मान त्याग दिने हैं, लेकिन जदों असी किसी चीज नूं छड्डदे हैं तो वह चीज का साडे कोल खालीपन आ जाता, वह जगह खाली हो जाती, फिर वह जगह नूं आपां किद्दां भरीए। महाराज कहिंदे तुसी मान नूं ना उल्टा कर दो, पहला अक्षर पिछे लवो ते जिहड़ा पिछला अक्षर है उहनूं पहला लियाओ ते कन्ना उत्थे रहण दो। जदों तुसी मान नूं उल्टा करोगे ते बन जाएगा नाम। की बन जाएगा? नाम। हुण गुरु तेग बहादुर जी महाराज का आखिरी श्लोक देखो, आखिरी पहले शब्द दियां पहलवें पंक्तियां आरंभ दियां पंक्तियां विच मान त्यागण की गल कर रहे हैं, और आखिरी जिहड़ा श्लोक है महाराज का 57वां श्लोक, उहदे विच महाराज नाम नूं पकड़न की गल कर रहे हैं। महाराज कहिंदे मैं मान त्यागिया, त्यागण वास्ते कह रहा, तां कह रहा कि राम नाम उर मैं गयो जाके सम नहीं कोय। कहिंदे जे तू मान त्यागेगा ते नाम नूं तू पकड़ लवेगा, नाम तेरे हिरदे विच वस जावेगा। दरअसल कम किन्ना कु थोड़ा जो कम है, दोनों अखरां नूं उल्ट करना लेकिन माफ करना सारी उम्र लग जाती है। यह मान त्यागिया ही नहीं जाता ते नाम पकड़िया ही नहीं जाता। महाराज कहिंदे साधो मन का मान त्यागो, काम क्रोध संगत दुर्जन की, ताते अहनस भागो। आखिरी महाराज का श्लोक देखो गुरु ग्रंथ साहिब दे विच, महाराज कहिंदे राम नाम राम दा नाम उर मैं गहे उर मैंने मैं हिरदे दे विच उनु पकड़ लिया गहे राम नाम उर मैं गहे जाके समनी कोए जे सिमरत संकट मिटे दस तुहारो होए जेदे कहंदे सिमरन दे नाल तेरे कहंदे दर्शना दी जरी ना महाराज त्याग दी गल करदे आ त्याग ते आई है साधो मन का मान त्यागो हुण दूसरा शब्द उहनां दा बैराग है जी महाराज दा बैराग ना सनातन मत वाला बैराग नहीं है जी बड़े ध्यान देना उहनां दा बैराग की है दो चार बच्चे पैदा करो दस बारह साल घरवाली ना रहो जदों बच्चियां ने कुछ मंगा शुरू करतियां ते असी ते हुण जंगलां दे चले हां जी हुण साडा कोई इस संसार नाल लैण देण नहीं महाराज कहिंदे बिल्कुल नहीं कहिंदे महाराज कहिंदे मैं तैनूं दसदा भी किद्दां बैराग विच रहना उहनूं महाराज कहिंदे काहे रे नर महाराज कहिंदे तू जंगलां दे विच किद्दर नूं कहिंदे काहे रे बन खोजन जाई सर्ब निवासी ਉਹ ਤਾਂ ਤੇਰੇ ਨਾਲ ਕਹਿੰਦੇ ਹਮੇਸ਼ਾ ਕਹਿੰਦੇ ਰਿਹਾ ਕਾਹੇ ਵੇ ਬਨ ਕੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ ਪੋਹਕ ਮਤ ਜਿਉਂ ਬਸ ਬਸਤ ਹੈ ਮੁੱਕਰ ਮਾਹੇ ਜੈਸੇ ਸ਼ਾਈ ਤੂੰ ਕਿੱਥੇ ਰੱਬ ਨੂੰ ਲੱਭਣ ਚੱਲਿਆ ਤੈਸੇ ਹੀ ਹਰ ਬਸੇ ਨਿਰੰਤਰ ਉਹ ਤਾਂ ਤੇਰੇ ਨਾਲ ਹੈ ਮਹਾਰਾਜ ਕਹਿੰਦੇ ਔਰ ਨਾਲ ਨਹੀਂ ਮਹਾਰਾਜ ਨੂੰ ਤੇਰੇ ਅੰਦਰ ਬੈਠਾ ਹੋਇਆ ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ ਆਪਣੇ ਅੰਦਰ ਕਹਿੰਦੇ ਉਹਦੀ ਖੋਜ ਕਰ ਆਹ ਬੈਰਾਗ ਹੈ ਗੁਰਮਤ ਦਾ ਮਹਾਰਾਜ ਕਹਿੰਦੇ ਇਸੇ ਬੈਰਾਗ ਦਾ ਜ਼ਿਕਰ ਨਾ ਗੁਰੂ ਗੋਬਿੰਦ ਸਿੰਘ ਜੀ ਕਰਦੇ ਆ ਜੀ ਮਹਾਰਾਜ ਕਹਿੰਦੇ ਰੇ ਮਨ ਐਸੋ ਕਰ ਸੰਨਿਆਸਾ ਬਸੇ ਸਦਨ ਸਬੈ ਕਰ ਸਮਝੋ ਮਨ ਹੀ ਮਾਹੇ ਕਿੱਥੇ ਜੰਗਲਾਂ ਨੂੰ ਚੱਲਿਆ ਘਰ ਨੂੰ ਜੰਗਲ ਬਣਾ ਕਹਿੰਦੇ ਘਰ ਨੂੰ ਜੰਗਲ ਉਦੋਂ ਬਣਾ ਜਦੋਂ ਨਿਆਣੇ ਸੁੱਤੇ ਆ ਘਰ ਵਾਲੀ ਸੁੱਤੀ ਆ ਉਸ ਸਮੇਂ ਉੱਠ ਕੇ ਕਹਿੰਦੇ ਚੌਂਕੜਾ ਮਾਰ ਕੇ ਬਹਿ ਜਾ ਉਹੀ ਤੇਰਾ ਜੰਗਲ ਬਣ ਜਾਵੇਗਾ ਰੇ ਮਨ ਐਸੋ ਕਰ ਸੰਨਿਆਸਾ ਬਸੇ ਸਦਨ ਸਬੈ ਕਰ ਸਮਝੋ ਮਨ ਹੀ ਮਾਹੇ ਉਦਾਸਾ ਆ ਕਾਹੇ ਰੇ ਬਨ ਕੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ ਪੋਹਪ ਪੋਹਪ ਦਾ ਖਰੀ ਅਰਥ ਹੈ ਫੁੱਲ ਪੋਹਪ ਮਤ ਜਿਉਂ ਬਾਸ ਬਸਤ ਹੈ ਜਿਸ ਤਰ੍ਹਾਂ ਇੱਕ ਫੁੱਲ ਦੇ ਵਿੱਚ ਸੁਗੰਧੀ ਹੈ ਮੁੱਕਰ ਮਾਹੀ ਜੈਸੇ ਸ਼ਾਈ ਹਰ ਸ਼ੀਸ਼ੇ ਦੇ ਵਿੱਚ ਕੋਈ ਨਾ ਕੋਈ ਉਹਦਾ ਪਰਛਾਵਾਂ ਬਣਦਾ ਤੁਸੀਂ ਸ਼ੀਸ਼ੇ ਨੂੰ ਲੱਖ ਪਰਦਿਆਂ ਦੇ ਨਾਲ ਢੱਕ ਦਿਓ ਲੇਕਿਨ ਉਹਨਾਂ ਪਰਦਿਆਂ ਦਾ ਪਰਛਾਵਾਂ ਵੀ ਸ਼ੀਸ਼ੇ ਵਿੱਚ ਦਿਖਾਈ ਦੇਵੇਗਾ ਤੁਹਾਡਾ ਬੇਸ਼ੱਕ ਨਹੀਂ ਲੇਕਿਨ ਉਹਦਾ ਪਰਛਾਵਾਂ ਜਿਹੜਾ ਦਿਖਾਈ ਦੇਵੇਗਾ ਮਹਾਰਾਜ ਕਹਿੰਦੇ ਇਸ ਤਰੀਕੇ ਦੇ ਨਾਲ ਪਰਮਾਤਮਾ ਤੇਰੇ ਅੰਦਰ ਵਸਿਆ ਤੀਸਰਾ ਅਸੀਂ ਕਹਿੰਦੇ ਹਾਂ ਅਨੁਰਾਗ ਅਨੁਰਾਗ ਦਾ ਅੱਖਰੀ ਅਰਥ ਹੈ ਉਹਨਾਂ ਦੇ ਅੰਦਰ ਪ੍ਰੇਮ ਤੇ ਆਪਾਂ ਮੰਗਲਾਚਰਨ ਦੇ ਵਿੱਚ ਸ਼ਬਦ ਲਿਆ ਮਹਾਰਾਜ ਦਾ ਸ਼ਬਦ ਲਿਆ ਸੀ ਮਹਾਰਾਜ ਕਹਿੰਦੇ ਰੇ ਮਨ ਉਹ ਮੇਰੇ ਮਨਾ ਐਸੀ ਹਰ ਸਿਓ ਮਹਾਰਾਜ ਕਹਿੰਦੇ ਰੇ ਮਨ ਰਾਮ ਸਿਉ ਕਰ ਪ੍ਰੀਤ ਉਸ ਪਰਮਾਤਮਾ ਦੇ ਨਾਲ ਕਹਿੰਦੇ ਪਿਆਰ ਪਾ ਸ਼ਰਵਣ ਗੋਬਿੰਦ ਗੁਣ ਸੁਣੋ ਬੜੇ ਧਿਆਨ ਦੇ ਨਾਲ ਇਹਨਾਂ ਗੱਲਾਂ ਇਹ ਕੰਨ ਜਿਹੜੇ ਲਾਏ ਨਾ ਮਹਾਰਾਜ ਨੇ ਇਹ ਪਰਿਪੂਰਨ ਪਰਮਾਤਮਾ ਦਾ ਜਸ ਸੁਣਨ ਵਾਸਤੇ ਲਾਏ ਹੈ ਇਸੇ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ ਸਾਕਤ ਗੀਤ ਨਾਗ ਧੁਨ ਗਾਵਤ ਬੋਲਤ ਬੋਲ ਅਜਾਏ ਮਹਾਰਾਜ ਕਹਿੰਦੇ ਨਹੀਂ ਕਹਿੰਦੇ ਮਹਾਰਾਜ ਕਹਿੰਦੇ ਰੇ ਮਨ ਮਹਾਰਾਜ ਕਹਿੰਦੇ ਉਹਦੇ ਨਾਲ ਕਹਿੰਦੇ ਪ੍ਰੀਤ ਕਰ ਉਸ ਪਰਮਾਤਮਾ ਦੇ ਨਾਲ ਕਹਿੰਦੇ ਪ੍ਰੀਤ ਕਰ ਰੇ ਮਨ ਰਾਮ ਸਿਉ ਕਰ ਪ੍ਰੀਤ ਸ਼ਰਵਣ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ ਫਿਰ ਮਹਾਰਾਜ ਕਹਿੰਦੇ ਕਰ ਸਾਧ ਸੰਗਤ ਇੱਥੇ ਆ ਕਹਿੰਦੇ ਕਰ ਸਾਧ ਸੰਗਤ ਸਿਮਰ ਮਾਧੋ ਉਹਦਾ ਸਿਮਰਨ ਕਰ ਉਹਦੀ ਯਾਦ ਵਿੱਚ ਜੁੜ ਆਪਣੇ ਆਪ ਨੂੰ ਟਿਕਾ ਕਰ ਮਹਾਰਾਜ ਕਹਿੰਦੇ ਕਰ ਸਾਧ ਸੰਗਤ ਸਿਮਰ ਮਾਧੋ ਹੋਹੇ ਪਤਿਤ ਪੁਨੀਤ ਕਿਉਂਕਿ ਕਾਲ ਬਿਆਲ ਜਿਉਂ ਪਰਿਉਂ ਡੋਲੈ ਬਹੁਤ ਗੱਲ ਕੀਤੀ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਮੌਤ ਦੀ ਕਾਲ ਬਿਆਲ ਜਿਉਂ ਪਰਿਉਂ ਡੋਲੈ ਮੁੱਖ ਪਸਾਰੇ ਮੀਤ ਅੱਜ ਕਾਲ ਕੁੰਡ ਤੋਹੇ ਗਰਸ ਹੋ ਸਮਝ ਰੱਖ ਚੀਤ ਤੇ ਮਾਤਰੀ ਪੰਕਤੀ ਕਹਿੰਦੇ ਕਹਿ ਨਾਨਕ ਰਾਮ ਭਜ ਲੈ ਜਾਤ ਔਸਰ ਬੀਤ ਮਹਾਰਾਜ ਕਹਿੰਦੇ ਉਹਦਾ ਨਾਮ ਦੇ ਨਾਲ ਜੁੜ ਸਿਮਰਨ ਦੇ ਨਾਲ ਜੁੜ ਇਹ ਤੇਰੀ ਉਮਰ ਜਿਹੜੀ ਹੈ ਇਹ ਲੰਘਦੀ ਪਈ ਹੈ
1: ਮਨ ਰੋ ਪ੍ਰਭ ਕੋ ਸਰਨ ਵਿਚਾਰੋ
0: ਇਸ ਜੋ ਅੱਜ ਮਹਾਰਾਜ ਨੇ ਸ਼ਬਦ ਸਾਡੀ ਝੋਲੀ ਵਿੱਚ ਪਾਇਆ ਇਸ ਸ਼ਬਦ ਦੇ ਵਿੱਚ ਮਹਾਰਾਜ ਨਾ ਚਾਰ ਉਦਾਹਰਣਾਂ ਦੇ ਜ਼ਿਕਰ ਕਰਦੇ ਵੈਸੇ ਦੋ ਹਫ਼ਤੇ ਪਹਿਲਾਂ ਵੀ ਇਹ ਹੁਕਮਨਾਮਾ ਜੋ ਸੀਗਾ ਉਹ आप जी ने सरवण किया मेरे बहुत ही सत्कारयोग भाई साहब पैपिंदरपाल जी उस समय उन्हों की हाजरी सी यो शब्द सगा उन्होंने को शब्द सगा उन्होंने इन्ह की विचार की मेरे ख्याल आप जी नहीं याद होना बस इतने ही है सानू पता होना चाहिए कि किहड़े प्रचारक ने किहड़े वेले की बोलिया एक बार ना मैं कितने कथा कर रहा सीगा ते कथा करन तो बाद मैं गुरुद्वारा साहब तो बाहर आया तो पांच सत बीबियां कहंदियां कहंदे भाई साहब जी अंदर तुहाडी कथा हर एक गल समझ आउंदी है पर जदों असीं बाहर आउंदे आं ते अद्धी क भुल जांदी है लंगर हाल च जाने ते होर ते घर जाने ते सारा कुछ ते कहंदे इहदा की कारण है मैं क्या कारण इहदा इक्को ही है तुहाडे घरां दे विच तुसीं रसोईयां दे विच सब्जी बनांदियां कहंदे हां मैं क्या सब्जी बना के ढक के रख दियां जां उत्तों ढक्कन ला के नंगा रख दिंदियां कहिंदी नहीं ढक के रख दियां मैं क्या ढक के क्यों रख दियां कहिंदे ओह बची रवे ते मैं क्या बस गल इहो ही है कि जो असी बचन सुनिया ना उन्नू असी चुप चाप मूंह ते ताला मार के ते अपने नाल घर तक लैके जाइए फिर वह बचन जिहड़ा साडे हिरदे विच रहेगा नहीं तो इत्थों निकले तो गल्लां कर लियां तो वह जिहड़ा कुछ सुनिया सी वह सारा महाराज इस बचन दे विच इस शब्द दे विच चार उदाहरणां देणगे जी पहली उदाहरण महाराज देणगे गणका दी लेकिन महाराज फिर महाराज उदाहरण देणगे ध्रुव दी फिर तीजी महाराज उदाहरण देणगे हाथी दी ते चौथी उदाहरण देणगे अजामल दी इस चार ही जिहड़े आ ना अपने जीवन तो डिगे हुए सन यह चार ही जिहड़े आ अपने जीवन तो डिगे हुए सन बेशक महाराज ने यह उदाहरण जिहड़ियां पुराणक उदाहरण लईयां परंतु महाराज पुराणक उदाहरण लैके सानू समझाणा कर दे कि मन रे प्रभ की शरण विचारो जे तू उहदी शरण विच आ जावे ना जे उन्हां दा उधार हो सकदा ते तेरा भी जिहड़ा उधार जिहड़ा उह हो सकदा महाराज आरंभ वालियां पंक्तियां च फरमाउंदे मन रे प्रभ की शरण विचारो थोड़ा जिहा शरण शब्द दे बारे देख लईए आपां असीं बड़े वचन पढ़दे हां शरण दे बारे साडे कोई प्रमाण महाराज कहिंदे सतगुर आयो शरण तुहारी मिले सूख नाम हर सोभा चिंता लाहे हमारी चिंता लाहे एक उदाहरण एक साखी दे नाल मैं आप जी नूं जोड़ा जिहड़े गुरु की शरण विच आउंदे हन महाराज उन्हां नूं फरशां तों लैके अरशां तक पहुंचा दिंदे हन बड़े ध्यान नाल सुनियो जिहड़े गुरु की शरण विच आउंदे हन महाराज उन्हां नूं मिट्टी तों चक के तखत ते बिठा दिंदे हन सौखा कह दिया फरश तों अरश मिट्टी तो चक के उन्हें तखत तो बिठा देंदे है ते जिहड़े गुरु की शरण तो बाहर जाते हैं ना अपनी मन मर्जी करते हैं महाराज उन्होंने तखत तो चक के उन्होंने मिट्टी दे विच रोल देंदे उदाहरण तुहाडे सामने साकी तुहाडे कोल तन तन गुरु हर राय साहब जी महाराज उन्होंने अपने वड्डे पुत्र बाबा राम राय नूं दिल्ली भेजिया उत्थे जो कुछ होया आप जी नूं पता महाराज ने कहता इधर वापस नहीं आना हो तू कीरतपुर साहब नहीं आना चलो औरंगजेब ना रल गया औरंगजेब ने उन्हें जगह देती मैं ट्यूक मात्र साखी लैनी पूरा नहीं उदा विस्थार करना ते उदा अंत किदा होया देखो गुरु घर विच सी गुरु घर का पुत्र सी अरशों ते सी जे गुरु की इज्जत हो रही है रिस्पैक्ट हो रही है तो पुत्र की इज्जत भी हो रही है पुत्र का सत्कार भी हो रहा लेकिन उन्नू ही उदे साथियां ने जिहड़ा सीगा वह देहरादून की धरती से उन्हू रजाई दे विच उन्हू नप के उन्हू मार दिता जिहड़ा अरशां ते सी वह फरशां विच क्योंकि गुरु की शरण वह छड़ के गया दूजे पासे आओ जी आपां आगरे की धरती ते भाई नंद लाल जिन्हों औरंगजेब ने कहता या तो मुसलमान बन जा नहीं तो मरने तैयार हो जा क्योंकि मैं इस्लाम धर्म तो इलावा किसी होर धर्म के एडा वड्डा विद्वान नहीं देख सकता उन्हें एक आयत के अर्थ किए ना भाई नंद लाल जी ने एक आयत के अर्थ किए जेड़े उन्होंने मौलवियों को नहीं हुए तो औरंगजेब में जो पता लगा भी है तो हिंदू है केंद्र या तो मुसलमान हो जा तो केंद्र मरने लिए तैयार हो जा आगरा छड़ के गुरु की शरण में आया आनंदपुर साहब ते अज हरिमंदर साहब के भाई नंद लाल जी की रचना जी है ਉਹ ਬੜੇ ਸ਼ਾਨ ਤੇ ਸ਼ੌਕਤ ਦੇ ਨਾਲ ਜਿਹੜੇ ਕੀਰਤਨੀਏ ਉਹ ਗਾਉਂਦੇ ਤੇ ਜਦੋਂ ਵੀ ਔਰ ਗੁਰੂ ਤੇਗ ਬਹਾਦਰ ਜੀ ਬਾਰੇ ਜੇ ਗੱਲ ਕਰੀਏ ਨਾ ਤੇ ਗੁਰੂ ਤੇਗ ਬਹਾਦਰ ਦੀ ਜਦੋਂ ਸਿਫਤ ਕਰਦੇ ਨਾ ਤੇ ਗੁਰੂ ਤੇਗ ਬਹਾਦਰ ਭਾਈ ਨੰਦ ਲਾਲ ਜੀ ਕਹਿੰਦੇ ਗੁਰੂ ਤੇਗ ਬਹਾਦਰ ਆ ਸਰਾਪਾ ਅਫਜ਼ਾਲ। ਗੁਰੂ ਤੇਗ ਬਹਾਦਰ ਜੀ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ, ਸਰਾਪਾ ਮੈਨੇ ਸਿਰ ਤੋਂ ਲੈ ਕੇ ਪੈਰਾਂ ਤੱਕ, ਪਰਿਪੂਰਨ ਪਰਮਾਤਮਾ ਦੀ ਬਖਸ਼ਿਸ਼ ਹੈ। ਗੁਰੂ ਤੇਗ ਬਹਾਦਰ ਆ ਸਰਾਪਾ ਅਫਜ਼ਾਲ, ਜ਼ੀਨਤ ਆ ਰਾਏ ਮਹਿਫਲੇ ਜ਼ਾਹੋ ਜ਼ਾਲਾਲ। ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੰਗਤ ਨੂੰ ਦਰਸ਼ਨ ਦਿੰਦੇ ਹਨ ਨਾ, ਉਸ ਸਮੇਂ ਉਹਨਾਂ ਦੇ ਚਿਹਰੇ ਦਾ ਰੂਹਾਨੀ ਜਲਵਾ ਜਿਹੜਾ ਨਾ ਉਹ ਦੇਖਣ ਵਾਲਾ, ਜ਼ਾਹੋ ਜ਼ਾਲਾਲ, ਜ਼ੀਨਤ ਆ ਰਾਏ ਮਹਿਫਲੇ ਜ਼ਾਹੋ ਜ਼ਾਲਾਲ। ਮੈਂ ਤਾਂ ਬੇਨਤੀ ਕੀਤੀ ਜਿਹੜੇ ਗੁਰੂ ਦੀ ਸ਼ਰਨ ਵਿੱਚ ਆਏ ਗੁਰੂ ਨੇ ਉਹਨੂੰ ਫਰਸ਼ਾਂ ਤੋਂ ਚੱਕ ਕੇ ਅਰਸ਼ਾਂ ਤੇ ਪਹੁੰਚਾ ਦਿੱਤਾ, ਤੇ ਜਿਹੜੇ ਗੁਰੂ ਦੀ ਸ਼ਰਨ ਤੋਂ ਬਾਹਰ ਗਏ ਗੁਰੂ ਨੇ ਉਹਨਾਂ ਨੂੰ, ਗੁਰੂ ਨੇ ਕੀ ਕਰਨਾ, ਉਹ ਆਪਣੇ ਆਪ ਹੀ ਅਰਸ਼ਾਂ ਤੇ ਬੈਠੇ ਸੀ, ਫਰਸ਼ਾਂ ਦੇ ਵਿੱਚ ਆ ਗਏ। ਮਹਾਰਾਜ ਕਹਿੰਦੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਿਸ ਸਿਮਰਤ ਗਨ ਕਾਸੀ ਉਧਰੀ ਤਾਕੋ ਜਸ ਉਰਧਾਰੋ। ਜਿਸ ਸਿਮਰਤ, ਕਹਿੰਦੇ ਦੇਖੋ ਗਨਕਾ ਜਿਹੜੀ, ਗਨਕਾ ਦੇ ਮੈਂ ਸਿੰਪਲ ਅਰਥ ਕਰਦਿਆਂ ਜੀ, ਸ਼ੀ ਵਾਜ਼ ਅ ਪ੍ਰੋਸਟੀਚਿਊਟ, ਉਹ ਇੱਕ ਵੇਸਲਾ ਸੀਗੀ ਜੀ ਜੋ ਇਤਿਹਾਸ ਵਿੱਚ ਲਿਖਿਆ ਹੋਇਆ। ਔਰ ਗਨਕਾ ਦਾ ਜ਼ਿਕਰ ਜਿਹੜਾ ਨਾ ਭਗਤ ਨਾਮਦੇਵ ਜੀ ਕਹਿੰਦੇ ਆ, ਸੂਆ ਪੜਾਵਤ ਗਨਕਾ ਤਰੀ, ਸੂਆ ਮੈਨੇ ਤੋਤਾ, ਤੋਤਾ ਅੱਗੇ ਅੱਗੇ ਬੋਲਦਾ ਸੀ, ਗਨਕਾ ਉੱਚੇ ਪਿੱਛੇ ਪਿੱਛੇ। ਚਲੋ ਗਨਕਾ ਇੱਕ ਵੇਸਵਾ ਸੀ। ਗਨਕਾ ਦੇ ਵੈਸੇ ਅਰਥ ਵਿਦਵਾਨਾਂ ਨੇ ਪਤਾ ਕੀ ਕੀਤੇ ਆ, ਕਹਿੰਦੇ ਜਿਸ ਔਰਤ ਦਾ ਸਰੀਰ ਇੱਕ ਮਰਦ ਵਾਸਤੇ ਨਹੀਂ ਕਈ ਮਰਦਾਂ ਦੇ ਵਾਸਤੇ ਬਣਿਆ ਹੋਇਆ, ਉਹਦੇ ਘਰ ਦੇ ਵਿੱਚ ਆਪ ਜੀ ਨੂੰ ਪਤਾ, ਇੱਕ ਦਿਨ ਬਾਰਿਸ਼ ਹੋ ਰਹੀ ਸੀ, ਆਪਣੇ ਘਰ ਵਿੱਚ ਬੈਠੀ ਸੀ, ਗਾਹਕ ਕੋਈ ਨਹੀਂ ਆਇਆ, ਕਿਸੇ ਗਾਹਕ ਦਾ ਇੰਤਜ਼ਾਰ ਕਰ ਰਹੀ ਹੈ, ਤੇ ਅਚਾਨਕ ਬਾਰਿਸ਼ ਦੇ ਵਿੱਚ ਉਹਦਾ ਦਰਵਾਜ਼ਾ ਕਿਸੇ ਨੇ ਖੜਕਾ ਦਿੱਤਾ। ਜਦੋਂ ਦਰਵਾਜ਼ਾ ਖੜਕਾਇਆ ਤੇ ਦੇਖਿਆ ਕਿ ਇੱਕ ਬਾਣਾ ਪਾਇਆ, ਇੱਕ ਚੋਲਾ ਪਾਇਆ, ਉਹਨੇ ਸੋਚਿਆ ਵੀ ਲੋਕਾਂ ਤੋਂ ਬਚਦਾ ਬਚਾਉਂਦਾ ਇੱਕ ਚੋਲਾ ਪਾ ਕੇ ਆ ਗਿਆ, ਲੋਕਾਂ ਤੋਂ ਬਚਦਾ ਬਚਾਉਂਦਾ ਆਪਣੇ ਆਪ ਨੂੰ ਉਹਨੇ ਇੱਕ ਚੋਲਾ ਪਾ ਕੇ ਆ ਗਿਆ, ਚੋਲੇ ਦੇ ਲਪੋ ਕੇ ਆ ਗਿਆ। ਜਦੋਂ ਆਇਆ ਹੁਣ ਉਹ ਗਨਕਾ ਜਿਹੜੀ ਸੀਗੀ ਉਹ ਆਪਣੇ ਤਨ ਨੂੰ ਵੇਚਣ ਦੀ ਤਿਆਰੀ ਕਰ ਰਹੀ ਸੀ, ਤਨ ਨੂੰ ਉਹਨੂੰ ਸਪੁਰਦ ਕਰਨ ਦੀ ਤਿਆਰੀ ਕਰ ਰਹੀ ਸੀ, ਲੇਕਿਨ ਉਹ ਮਹਾਂਪੁਰਸ਼ ਨੇ ਜਦੋਂ ਆਪਣੀ ਰਹਿਮਤ ਭਰੀ ਨਿਗਾਹ ਦੇ ਨਾਲ ਉਹਨੂੰ ਦੇਖਿਆ ਨਾ, ਉਹ ਗਨਕਾ ਦਾ ਅੰਦਰ ਬਦਲ ਗਿਆ, ਉਹ ਗਨਕਾ ਦਾ ਅੰਦਰ ਬਦਲ ਗਿਆ। ਤੇ ਇੱਕ ਮੈਂ ਇੱਥੇ ਬੇਨਤੀ ਕਰਾਂ, ਜੇ ਕਿਤੇ ਮਹਾਂਪੁਰਸ਼ ਦੀ ਨਜ਼ਰ ਕਿਸੇ ਭੈੜੇ ਇਨਸਾਨ ਤੇ ਪੈ ਜਾਵੇ ਉਹਨੂੰ ਦੇਵਤਾ ਬਣਾ ਦਿੰਦੀ ਹੈ, ਤੇ ਜੇ ਕਿਸੇ ਵਿਕਾਰੀ ਮਨੁੱਖ ਦੀ ਨਿਗਾਹ ਕਿਸੇ ਸ਼ਰੀਫ ਔਰਤ ਤੇ ਬਣਾ ਪੈ ਜਾਵੇ ਤੇ ਉਹਨੂੰ ਗਨਕਾ ਵੀ ਬਣਾ ਸਕਦੀ, ਉਹਨੂੰ ਗਨਕਾ ਵੀ, ਇਹ ਉਹਦੀ ਨਿਗਾਹ ਸੀ। ਉਹ ਮਹਾਂਪੁਰਸ਼ ਨੇ ਆਪਣੀ ਰਹਿਮਤ ਭਰੀ ਨਿਗਾਹ ਨਾਲ ਦੇਖਿਆ, ਉਹਦਾ ਅੰਦਰ ਬਦਲ ਗਿਆ, ਉਹਨੂੰ ਚਲੋ ਤੋਤਾ ਦਿੱਤਾ, ਉਹਨੂੰ ਤੋਤਾ ਦੇ ਕੇ ਕਿਹਾ, ਕਹਿੰਦੇ ਧੀਏ ਇਹਨੂੰ ਮੈਂ ਰਾਮ ਰਾਮ ਬੋਲਣਾ ਸਿਖਾਇਆ, ਅੰਮ੍ਰਿਤ ਵੇਲੇ ਉੱਠੀ ਇਹ ਅੱਗੇ ਬੋਲੇਗਾ ਤੂੰ ਪਿੱਛੇ ਬੋਲੇਗੀ। ਚਲੋ ਜੀ, ਉਹ ਗਨਕਾ ਜਿਹੜੀ ਸੀ ਨਾ ਉਹ ਰਾਮ ਨਾਮ ਦਾ ਸਿਮਰਨ ਕਰਦੀ ਹੋਈ ਜਿਹੜੀ ਸੀ ਨਾ ਉਹ ਪਤਿਤ ਤੋਂ ਜਿਹੜੀ ਸੀਗੀ ਉਹ ਪਾਵਨ ਹੋ ਗਈ, ਉਹ ਪਵਿੱਤਰ ਹੋ ਗਈ। ਮਹਾਰਾਜ ਪਹਿਲੀ ਉਦਾਹਰਣ ਜਿਹੜੀ ਹੈ ਨਾ ਉਹ ਮਹਾਰਾਜ ਇਹ ਕਹਿੰਦੇ ਆ, ਮੰਨ ਰੇ ਜੇ ਗਨਕਾ ਹੋ ਸਕਦੀ ਹੈ ਤੇ ਤੂੰ ਹੀ ਆ। ਮਹਾਰਾਜ ਕਹਿੰਦੇ ਮੰਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ ਤਾਕੋ ਜਸ ਉਰਤਾ।

0: परिपूर्ण परमात्मा हर एक दुखां नूं कट्टण वाला जी, तू उन्नू क्यों महाराज कहिंदे भुला के बैठा होया, तू उन्नू क्यों भुला के बैठा होया है।
1: जब हो शरण गहे कृपा निधो, गाजो गराहा ते सुता।
0: हाथी ए सरापिया होया सी पिछले जन्म दा, ते ए वरुण देव दे तालाब दे विच बड़िया, वरुण तालाब च बड़िया, ते इनू सराप मिलिया सीगा, ते इनू तेंदुए ने पकड़ लिया, ते इसने की कीता अपनी सुंड दे उपर कमल दा फुल रखिया, ते इहदे कोल इन्नी शक्ति नहीं सीगी, ताकत नहीं सीगी वी तेंदुए तो अपने आप नू आजाद आप करवा लैंदा, ते इन्ने कमल दा फुल अपनी सुंड ते रखिया, ते चलो परिपूर्ण परमात्मा ने वो जिहड़ियां तेंदुए दियां जिहड़ियां फाइयां पाइयां सी ना इन्नू, वो फाइयां परिपूर्ण परमात्मा ने तोड़ दित्तियां। ते महाराज कहिंदे है कि वो जिहड़ा हाथी है ना वो तेंदुए तो बच गया।
1: महिमा नाम कहां लो बरन, राम कहां तो मंदन देह टूटा।
0: महाराज कहिंदे है कि मैं उहदी की सिफत करां, मैं उहदी की महिमा करां, क्योंकि जिहड़ा हाथी है वो परमात्मा दा नाम लैण ते जिहड़ा सीगा वो बंधन तो उहदी बंधना तो उहदी खलासी जिहड़ी है वो होगी। मैं एक बेनती करां, गुरु ग्रंथ साहिब च एक बचन मेरे सामने आ गया, असी बचन पढ़दे हां, जप तप संजम धर्म ना कमाया। तीनों चीजां सीगियां कमाउण वालियां, सेवा साधना जानिया हर राया। अगों महाराज कहिंदे मत्था टेकण तो पहला ए गल कमिट कर, मन कहो नानक हम नीच करमा। वो बचा लैंदा सी सरण परे की राखो सरण। तुसीं बचन पढ़दे हो, निर्गुण राख लिया संतन का सदका, तू उहदी शरण विच ते आ। निर्गुण राख लिया संतन का सदका, वो सारे बंधन जिहड़े आ वो कट दिंदा जी। निर्गुण राख लिया संतन का सदका, सतगुर ढाक लिया मोहे पापी पड़दा। वो पढ़दे कज्जन वाला है जी। महाराज कहिंदे मैं उहदी की सिफत करां, तेरे कवन कवन गुण कह कह गावां। तू साहिब गुणी निधाना, तू मेरी महिमा बरन न साकू, तू ठाकुर ऊंच पगवाना। एक मैं इत्थे बेनती होर कर जावां, ए जिन्या दा जिक्र कीता ना इना दे अंदर भी एक भावना सीगी कि असी माड़े काम कीते है जिहदे करके सानू बंधन पए है, ते इना दे अंदर दी भावना भी सीगी भी असी परमात्मा दा नाम जपिए जां कोई ऐसा समा आवे जिहदे नाल असी बंधना तो साडा छुटकारा हो जावे। बड़े ध्यान नाल सुनियो, अंदर की भावना भी होनी चाहिए है। ए नहीं कि कल्ला कह दिए कि गुरु बख्शिंद है, ओ गुरु तो बख्शिंद है, लेकिन तेरे अंदर की भावना भी होनी चाहिए है। ओदी बख्शिश भी ता है जे तेरे अंदर की भावना है कि महाराज अब की बार बख्श बंदे को, तेरे अंदर की भावना भी चाहिए। महाराज कहिंदे मैं ओदियां सिफतां की करां, जदों ओ जिहड़ा हाथी सीगा ओ ओदा नाम लैण ते बंधना तो ओदा छुटकारा होया है।
1: अब मलो पत्ते जग जाने मनुख नाहे निस्तारा।
0: बड़ी प्यारी पंक्ति है, मैं इस पंक्ति दी विचार बहुत बारी कीती। शब्द है निमख माहे निस्तारा। बड़े ध्यान नाल सुनियो गल, गुरु अंगद देव जी महाराज, हले गुरु अंगद देव जी नहीं मैंने बाबा लैना जी आप कह लीए, खडूर साहब की धरती से अमृत वेले इशनान कर रहे हैं। उन्होंने घर के लागे भाई जोत जी लंघे हैं, भाई जोत जी आसा की वार पढ़ते जा रहे हैं, पढ़ते जा रहे हैं, उन्होंने कन्ना दे विच आवाज पई, कन्ना दे आवाज पई। ਇਹ ਨਹੀਂ ਉਹਨਾਂ ਨੇ ਕਿਹਾ ਵੀ ਤੈਨੂੰ ਮੈਂ ਸ਼ਾਮ ਨੂੰ ਮਿਲਦਾ। ਬੜੇ ਧਿਆਨ ਨਾਲ ਸੁਣਿਓ ਕਿ ਮੈਂ ਇਸ ਬੰਦੇ ਨੂੰ ਸ਼ਾਮ ਨੂੰ ਮਿਲਦਾ। ਨਿਮਤ ਮਾਹੇ ਨਿਸਤਾਰਾ, ਉਸੇ ਵੇਲੇ ਉਹਨਾਂ ਨੇ ਮੌਕਾ ਸਾਂਭਿਆ ਤੇ ਭਾਈ ਜੋਧ ਨੂੰ ਜਾ ਕੇ ਕਿਹਾ, ਜੋਧ ਇਹ ਤੂੰ ਕੀ ਗਾ ਰਿਹਾ ਹੈ? ਇਸ ਬੋਲਾਂ ਨੇ ਤਾਂ ਮੇਰਾ ਅੰਦਰ ਜਿਹੜਾ ਦ੍ਰਵਿਤ ਕਰ ਦਿੱਤਾ, ਜਿਹੜਾ ਅੱਜ ਤੱਕ ਮੈਂ ਥਾਂ ਥਾਂ ਤੇ ਭਟਕਦਾ ਪਿਆ ਸੀ। ਇਹਨਾਂ ਬੋਲਾਂ ਤੋਂ ਮੈਨੂੰ ਇਹ ਮਤ ਆਈ ਹੈ, ਇਹ ਸੂਝ ਪਈ ਹੈ ਕਿ ਮੈਨੂੰ ਪਰਮਾਤਮਾ ਦੇ ਮਿਲਣ ਦਾ ਰਸਤਾ ਜਲਦੀ ਮਿਲ ਜਾਵੇਗਾ। ਨਿਮਤ ਮਾਹੇ ਨਿਸਤਾਰਾ। ਗੁਰੂ ਅਮਰਦਾਸ ਜੀ ਮਹਾਰਾਜ ਦਾ ਗੱਲੋਂ ਜੀਵਨ ਲੈ ਲਓ। ਅੰਮ੍ਰਿਤ ਵੇਲਾ ਸੀਗਾ, ਅੰਮ੍ਰਿਤ ਵੇਲਾ ਬੀਬੀ ਅਮਰੋ ਜੀ ਦੁੱਧ ਰਿੜਕ ਰਹੇ ਆ, ਦੁੱਧ ਰਿੜਕਦਿਆਂ ਰਿੜਕਦਿਆਂ ਬਾਣੀ ਪੜ ਰਿਹਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋ। ਉਹਨਾਂ ਨੇ ਇਹ ਨਹੀਂ ਕਿਹਾ ਚੱਲ ਕੋਈ ਨੀ ਦੁੱਧ ਰਿੜਕ ਲਿਆਂਦੇ ਮੈਂ ਤੇਰੇ ਨਾਲ ਦੁਪਹਿਰੇ ਗੱਲ ਕਰਦਾ, ਬਿਲਕੁਲ ਨਹੀਂ। ਨਿਮਤ ਮਾਹੇ ਨਿਸਤਾਰਾ। ਸਾਹ ਸੰਗਤ ਜੀ, ਗੱਲ ਇਹ ਹੈ ਜਿਹੜੀ ਮੈਂ ਕਹਿਣਾ ਚਾਹੁੰਦਾ, ਵਕਤ ਵਿਚਾਰੇ ਸੋ ਬੰਦਾ ਹੋਏ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ, ਸਮੇਂ ਦੀ ਵਿਚਾਰ ਕਰ, ਜੇ ਤੂੰ ਸਮਾਂ ਖੁਜਾ ਦਿੱਤਾ ਨਾ ਤੇ ਉਹ ਸਮਾਂ ਤੇਰਾ ਵਾਪਸ ਤੇਰੇ ਹੱਥ ਨਹੀਂ ਆਉਣਾ। ਇੱਥੇ ਜਿਹੜਾ ਅਜਾਮਲ ਪਾਪੀ ਜੱਗ ਜਾਣੇ, ਸਾਰਾ ਸੰਸਾਰ ਜਾਣਦਾ ਸੀਗਾ ਇਹਨੇ ਪਾਪ ਕੀਤੇ ਹੋਏ ਆ, ਇਹਨੇ ਘਰ ਵੇਸ਼ਵਾ ਰੱਖੀ ਹੋਈ ਹੈ, ਇਹ ਵੇਸ਼ਵਾ ਦੇ ਨਾਲ ਪਰਗਾਮੀ ਹੋਇਆ ਫਿਰਦਾ ਹੈ, ਲੇਕਿਨ ਇਹਦੇ ਘਰ 6 ਪੁੱਤਰ ਹੈ। ਇਤਿਹਾਸ ਲਿਖਦਾ ਸੱਤਵਾਂ ਪੁੱਤਰ ਜਿਹੜਾ ਇਹਦੀ ਘਰਵਾਲੀ ਦੇ ਹੋਣ ਵਾਲਾ ਸੀਗਾ, ਇੱਕ ਮਹਾਂਪੁਰਸ਼ ਆਇਆ, ਇਹਨੇ ਉਹਦੀ ਸੇਵਾ ਤਾਂ ਕੀਤੀ ਪਰ ਮਹਾਂਪੁਰਸ਼ ਦੇ ਅੰਦਰ ਇਹ ਆ ਗਿਆ ਕਿ ਮੈਂ ਇਹਨੂੰ ਇਸ ਪਾਪ ਤੋਂ ਛੁਟਕਾਰਾ ਕਰਾਵਾਂ। ਉਹਨੇ ਜਦੋਂ ਛੁਟਕਾਰਾ ਕਰਾਉਣ ਦੇ ਬਾਰੇ ਪੁੱਛਿਆ, ਤੂੰ ਬਚਣਾ ਚਾਹੁੰਦਾ? ਕਹਿੰਦਾ ਹਾਂ, ਮੇਰੇ ਹਾਲਾਤ ਬੜੇ ਮਾੜੇ ਹੋਏ ਆ। ਮੇਰੇ ਹਾਲਾਤ ਕੀ ਹੈ? ਅਗਨ ਸਾਗਰ ਬੂਡਤ ਸੰਸਾਰਾ। ਮੈਂ ਅਰਦਾਸ ਕਰ ਰਿਹਾ, ਨਾਨਕ ਬਾਹਾਂ ਪਕੜ ਸਤਗੁਰ, ਮੈਨੂੰ ਇਹਦੇ ਚੋਂ ਬਾਹਰ ਕੱਢਿਆ ਜਾਵੇ, ਮੈਂ ਚਿੱਕੜ ਦੇ ਵਿੱਚ ਫਸਿਆ ਪਿਆ। ਚੜ ਚੱਖੜ ਉਹ ਹਾਰ ਲਹਿਰੀ ਵੈਨ ਲਖੇਸਰੀ। ਮਹਾਰਾਜ ਕਹਿੰਦੇ ਸਤਿਗੁਰ ਸਿਓ ਆ ਲਾਏ, ਉਹਦੇ ਅੱਗੇ ਪੁਕਾਰ ਕਰ, ਤੂੰ ਇਹਨਾਂ ਦੇ ਵਿੱਚ ਪਾਪਾਂ ਦੇ ਵਿੱਚ ਇਹਨਾਂ ਵਿਕਾਰਾਂ ਦੇ ਵਿੱਚ ਤੂੰ ਫਸਿਆ ਹੋਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਸਲੋਕ 12 ਤੇ ਵਧੀਕ, ਚੜ ਚੱਖੜ ਉਹ ਹਾਰ ਲਹਿਰੀ ਵਹਿਣ ਲਿਖੇ ਸਰੀ, ਸਤਿਗੁਰ ਸਿਓ ਆ ਲਾਏ, ਬੇੜਾ ਡੁੱਬਣ ਨਾਹੇ ਭਾਓ। ਬੇੜਾ ਡੁੱਬਣ, ਤੂੰ ਬੇੜੇ ਡੁੱਬਣ ਦੀ ਗੱਲ ਕਰਦਾ, ਤੇਰਾ ਬੇੜਾ ਤੇ ਨਹੀਂ ਡੁੱਬੇਗਾ, ਜਿਹੜਾ ਤੇਰੇ ਅੰਦਰ ਡਰ ਹੈ ਉਹ ਵੀ ਡਰ ਜਿਹੜਾ ਵਿੱਚੋਂ ਨਿਕਲ ਜਾਵੇਗਾ, ਕਿਤੇ ਡੁੱਬ ਨਾ ਜਾਵੇ। ਮਹਾਰਾਜ ਕਹਿੰਦੇ ਅਜਾਮਲ ਪਾਪੀ ਜਗ ਜਾਣੇ। ਉਸ ਮਹਾਂਪੁਰਸ਼ ਨੇ ਕਿਹਾ ਨਿਕਲਣਾ ਚਾਹੁੰਦਾ? ਕਹਿੰਦੇ ਹਾਂ ਮੈਂ ਨਿਕਲਣਾ ਚਾਹੁੰਦਾ। ਉਹਨੇ ਕਿਹਾ ਜਿਹੜਾ ਸੱਤਵਾਂ ਪੁੱਤਰ ਹੋਏਗਾ ਉਹਦਾ ਨਾਮ ਨਾਰਾਇਣ ਰੱਖੀ, ਉਹਦਾ ਨਾਮ ਨਾਰਾਇਣ ਰੱਖੀ। ਤੇ ਉਹ ਅਜਾਮਲ ਉਹਦਾ ਨਾਮ ਨਾਰਾਇਣ ਲੈਂਦਾ ਲੈਂਦਾ ਹੀ ਉਹਦਾ ਵੀ ਜਿਹੜਾ ਨਿਸਤਾਰਾ ਹੋ ਗਿਆ।
1: ਨਾਮ ਗਾਹੇ ਕੁਚੇਤ ਜਨਤਾ ਮਨ, ਤਾਤੇ ਉੱਪਰ ਹੋ ਤਾਰਾ।
0: ਮੈਂ ਜੇ ਅਰਥ ਕਰ ਜਿਆਂ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਉਹਨੂੰ ਨੈਗੇਟਿਵ ਲੈ ਕੇ ਜਾਇਓ। ਸਾਡੇ ਚੋਂ ਕੋਈ ਗਨਕਾ ਤੇ ਨਹੀਂ ਹੈਗੀ, ਸਾਡੇ ਚੋਂ ਕੋਈ ਅਜਾਮਲ ਤੇ ਨਹੀਂ ਹੈਗਾ ਸਾਡੇ ਚੋਂ, ਸਾਡੇ ਚੋਂ ਕੋਈ ਗੱਜ ਵਾਲੇ ਪਾਪ ਤਾਂ ਨਹੀਂ ਕੀਤੇ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਜੇ ਉਹਨਾਂ ਦਾ ਨਿਸਤਾਰਾ ਹੋ ਗਿਆ ਨਾ, ਤੇਰਾ ਵੀ ਹੋ ਜਾਵੇਗਾ। ਆਹ ਚੀਜ਼ ਮਹਾਰਾਜ ਕਹਿ ਰਹੇ ਕਹਿੰਦੇ, ਤੂੰ ਇੰਨਾ ਪਾਪੀ ਨਹੀਂ ਹੈ, ਤੂੰ ਇੰਨਾ ਪਾਪੀ ਨਹੀਂ ਹੈ। ਮਹਾਰਾਜ ਕਹਿੰਦੇ, ਮਹਾਰਾਜ ਕਹਿੰਦੇ ਨਾਨਕ ਕਹਿਤ ਚੇਤ ਚਿੰਤਾ ਮਨ। ਉਹ ਜਿਹੜਾ ਪਰਿਪੂਰਨ ਪਰਮਾਤਮਾ, ਵੈਸੇ ਚਿੰਤਾ ਮਨ ਜਿਹੜੀ ਇੱਕ ਮਨੀ ਨੂੰ ਕਿਹਾ ਗਿਆ ਜੀ ਸਨਾਤਨ ਮਤ ਵਿੱਚ, ਚਲੋ ਇੱਥੇ ਜੋ ਚਿੰਤਾਮਨ ਸ਼ਬਦ ਆ ਉਹ ਪਰਿਪੂਰਨ ਪਰਮਾਤਮਾ ਦੇ ਵਾਸਤੇ ਵਰਤਿਆ ਗਿਆ। ਮਹਾਰਾਜ ਕਹਿੰਦੇ ਉਸ ਪਰਿਪੂਰਨ ਪਰਮਾਤਮਾ ਨੂੰ ਚੇਤੇ ਕਰ, ਚਿੰਤਾਮਨ ਜਿਹੜਾ ਪਰਿਪੂਰਨ ਪਰਮਾਤਮਾ ਉਹਨੂੰ ਯਾਦ ਕਰ, ਤੂੰ ਵੀ ਜਿਹੜਾ ਇਸ ਸੰਸਾਰ ਤੋਂ ਤਰ ਕੇ ਚਲਿਆ।

ਜੋ ਲੜੀਵਾਰ ਕਥਾ ਇੱਥੇ ਚੱਲ ਰਹੀ ਹੈ, ਜੋ ਸ਼ਬਦ ਸੀਗਾ ਅੱਜ ਦਾ ਹੁਕਮ, ਉਹਦੀ ਆਪਾਂ ਸੰਖੇਪ ਜੀ ਵਿਚਾਰ ਜਿਹੜੀ ਹੈ ਉਹ ਆਪ ਜੀ ਦੇ ਸਾਹਮਣੇ ਰੱਖੀ ਹੈ। ਜੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਜਿਤਨੀ ਕੋ ਤੁਸ਼ ਬੁੱਧੀ ਬਖਸ਼ੀ ਹੈ, ਹੁਣ ਆਪਾਂ ਜੋ ਲੜੀਵਾਰ ਹੈ, ਲੜੀਵਾਰ ਦੇ ਵਿੱਚ ਮਹਾਰਾਜ ਨਾਲ ਕਹਿੰਦੇ ਆ ਇਹ ਮਨ, ਬਸ ਇੱਥੇ ਦੋ ਅੱਖਰਾਂ ਤੇ ਲੁਕਣਾ ਚਾਹਾਂਗਾ। ਤੁਹਾਨੂੰ ਲੱਗਦਾ ਕਿ ਇਹ ਮਨ ਮੇਰਿਆ, ਜਿਸ ਤਰ੍ਹਾਂ ਇੱਕ ਬਾਪ ਆਪਣੇ ਬੱਚੇ ਨੂੰ ਆਵਾਜ਼ ਮਾਰਦਾ ਉਹ ਮੇਰੇ ਪੁੱਤਰ ਮੇਰੀ ਗੱਲ ਸੁਣ, ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਤੁਖਾਰੀ ਰਾਗ ਦੇ ਵਿੱਚ ਜੋ 1113 ਅੰਗ ਤੇ ਹੈ ਮਹਾਰਾਜ ਮਨ ਨੂੰ ਆਵਾਜ਼ ਮਾਰ ਰਹੇ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਮਨ ਸ਼ਬਦ ਬਹੁਤ ਵਾਰੀ ਆਇਆ। ਮੈਂ ਤੁਹਾਨੂੰ ਦੋ ਤਿੰਨ ਉਦਾਹਰਨਾਂ ਦਿਆਂ ਸੌਖੀਆਂ ਜੀਆਂ, ਤੁਸੀਂ ਆਨੰਦ ਸਾਹਿਬ ਦੀ ਬਾਣੀ ਪੜ੍ਹ ਦਿਓ, ਇਹ ਮਨ ਚੰਚਲਾ, ਇਹ ਮਨ ਕਹਿ ਕੇ ਉੱਥੇ ਵੀ ਕਿਹਾ, ਇਹ ਮਨ ਪਿਆਰਿਆ ਤੂੰ ਸਦਾ ਸੱਚ ਮਹਾਰਾਜ। ਇਹ ਮਨ ਜਿਹੜਾ ਨਾ ਬਹੁਤ ਵਾਰ ਮਹਾਰਾਜ ਨੇ ਮਨ ਦੇ ਨਾਲ ਸ਼ਬਦ ਇਹ ਵਰਤਿਆ, ਮਨ ਨੂੰ ਆਵਾਜ਼ ਮਾਰ ਕੇ ਮਹਾਰਾਜ ਸਮਝਾਉਂਦੇ ਆ, ਕਿਉਂਕਿ ਇਹ ਮਨ ਹੀ ਜਿਹੜਾ ਨਾ ਮਾਫ ਕਰਨਾ। ਗੁਰੂ ਤੇਗ ਬਹਾਦਰ ਜੀ ਕਹਿੰਦੇ ਸਵਾਨ ਪੂਛ ਜੋ ਭੈਓ ਨਾ ਸੂਧੋ, ਇਹ ਕੁੱਤੇ ਦੀ ਪੂਛ ਹੈ ਕਹਿੰਦੇ ਮਨ, ਕਹਿੰਦੇ ਬਹੁਤ ਯਤਨ ਮੈਂ ਕਿਨੂੰ, ਇਹ ਗੁਰੂ ਤੇਗ ਬਹਾਦਰ ਜੀ ਦਾ ਬਚਨ ਹੈ, ਸਵਾਨ ਪੂਛ ਜੋ ਭੈਓ ਨਾ ਸੂਧੋ, ਸੂਧੋ ਬਹੁਤ ਯਤਨ ਮੈਂ ਕਿਨੂੰ, ਇਹ ਮਨ ਨੂੰ ਮਹਾਰਾਜ ਕਹਿੰਦੇ ਇਹ ਮਨ ਕੁੱਤੇ ਅੰਧੇ ਕੁੜਿਆਰ, ਇਹ ਮਨ ਨੂੰ ਕਿਹਾ ਮਹਾਰਾਜ ਨੇ। ਤੇ ਚਲੋ ਮਨ ਦੇ ਜਿੱਥੇ ਨੈਗਟਿਵ ਪ੍ਰਮਾਣ ਹੈ ਉੱਥੇ ਮਨ ਦੇ ਜਿਹੜੇ ਆ ਪੌਜ਼ਟਿਵ ਪ੍ਰਮਾਣ ਵੀ ਹੈ, ਇਹ ਮਨ ਸ਼ਕਤੀ, ਇਹ ਮਨ ਸੀਓ। ਜਦੋਂ ਮਨ ਸੰਸਾਰ ਵੱਲ ਨੂੰ ਜਾਂਦਾ ਤੇ ਇਹ ਮਾਇਆ ਦਾ ਰੂਪ ਹੁੰਦਾ, ਇਹ ਮਨ ਸ਼ਕਤੀ, ਇਹ ਮਨ ਸੀਓ। ਜਦੋਂ ਰੱਬ ਨਾਲ ਜੁੜਦਾ ਤੇ ਰੱਬ ਦਾ ਰੂਪ ਬਣ ਜਾਂਦਾ ਜੀ। ਕੋਈ ਵੀ ਘਰ ਆਵੇ ਕਵੇ ਮੈਂ ਰੋਟੀ ਖਾਣੀ, ਕਹਿੰਦੇ ਰੋਟੀ ਛੱਡ ਤੂੰ 10 ਕਿਲੋ ਆਟਾ ਲੈ ਜਾ, ਇਹ ਮਨ ਸ਼ਕਤੀ, ਇਹ ਮਨ ਦੀ ਅਵਸਥਾ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਹੁਣ ਅਗਲੀ ਪੰਕਤੀ, ਇਹ ਮਨ ਲੋਕੋ ਹੁਣ ਮਨ ਕਰੇ। ਜਦੋਂ ਇਹ ਮਨ ਇਸ ਲੋਕਾਂ ਤੋਂ ਉੱਠ ਕੇ ਉੱਪਰ ਜਾਂਦਾ ਨਾ, ਤੋ ਤੀਨ ਲੋਕ ਕੀ ਬਾਤੇ ਕਹੇ। ਇਹ ਮਨ ਮਹਾਰਾਜ ਇੱਥੇ ਮਨ ਨੂੰ ਆਵਾਜ਼ ਮਾਰਦੇ ਆ, ਇਹ ਮਨ ਮੇਰਿਆ, ਮਹਾਰਾਜ ਕਹਿੰਦੇ ਆ ਇਹ ਮਨ ਮੇਰਿਆ ਤੂੰ ਥਿਰ ਰਹੋ ਟਿਕਦਾ ਕਹਿੰਦੇ। ਤੇ ਅਸੀਂ ਰੋਜ਼ ਬਚਨੇ ਸੁਣਦੇ ਵੀ ਹਾਂ ਜੀ, ਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ, ਉੱਥੇ ਵੀ ਮਨ ਨੂੰ ਟਿਕਾਉਣ ਦੀ ਗੱਲ ਦਰਬਾਰ ਸਾਹਿਬ ਚੋਂ ਰੋਜ਼ ਸ਼ਾਮ ਨੂੰ ਇਹ ਸ਼ਬਦ ਜਿਹੜਾ ਆਪਾਂ ਸੁਣਦੇ ਹਾਂ, ਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਫਿਰ ਕੀ ਹੈ, ਆਪਣੇ ਫੈਸਲੇ ਆਪ ਨਾ ਕਰ। ਮਹਾਰਾਜ ਕਹਿੰਦੇ ਮੇਰੇ ਤੇ ਛੱਡ ਦੇ ਕੁਛ ਫੈਸਲੇ, ਜੇ ਮੈਨੂੰ ਆ ਕੇ ਮੱਥਾ ਟੇਕ ਰਿਹਾ ਮੇਰੇ ਤੇ ਛੱਡ ਦੇ। ਦੁਸ਼ਟ ਦੂਤ ਪਰਮੇਸ਼ਰ ਇਹ ਕਹਿੰਦੇ ਮੈਂ ਸਾਰੇ ਫੈਸਲੇ ਮੈਂ ਆਪ ਕਰਨੇ ਆ। ਬੰਦਾ ਕਹਿੰਦਾ ਆ ਮੇਰਾ ਰਿਸ਼ਤੇਦਾਰ ਹੈ, ਇਹਨੇ ਮੈਨੂੰ ਧੋਖਾ ਦਿੱਤਾ, ਮੈਂ ਇਹਦੇ ਨਾਲ ਬੋਲਣਾ ਨਹੀਂ। ਇਹ ਵੀ ਆਪਾਂ ਇੱਦਾਂ ਹੀ ਕਰਦੇ ਨਾ, ਤੁਸੀਂ ਵੀ ਕਰਦੇ ਹੋ, ਮੈਂ ਵੀ ਕਰਦਾ, ਮੈਂ ਨਹੀਂ ਇਹਦੇ ਨਾਲ ਬੋਲਣਾ। ਮੈਂ ਕਹਿੰਦਾ ਜਿੱਡਾ ਵੱਡਾ ਧੋਖੇਬਾਜ ਇਹ ਮਨ ਹੈ, ਉਡਾ ਵੱਡਾ ਧੋਖੇਬਾਜ ਕੋਈ ਹੋਰ ਹੈ ਹੀ ਨਹੀਂਗਾ। ਇਸ ਲਈ ਬਾਣੀ ਵਿੱਚ ਮਹਾਰਾਜ ਨੂੰ ਕਿਹਾ, ਮਹਾਰਾਜ ਕਹਿੰਦੇ ਆ ਕਿ ਇਹ ਮਨ ਜਿਹੜਾ ਨਾ ਇਹ ਖੋਤੇ ਦੀ ਨਿਆਈ ਹੈ, ਗਦੇ ਦੀ ਨਿਆਈ ਹੈ। ਪਤਾ ਨਹੀਂ ਇਹਨੇ ਕਿਹੜੇ ਵਾਲੇ, ਜਿਸ ਮਾਲਕ ਨੇ ਇਹਦੀ ਪਾਲਣਾ ਕੀਤੀ, ਜਿਸ ਮਾਲਕ ਨੇ ਇਹਦਾ ਪੋਸ਼ਣ ਕੀਤਾ, ਜਿਸ ਮਾਲਕ ਨੇ ਪਾਣੀ ਪਿਲਾਇਆ, ਘਾਹ ਪਿਲਾਇਆ, ਘਾਹ ਖਵਾਇਆ, ਉਹ ਉਹਨੂੰ ਜਾ ਕੇ ਗਦਾ, ਉਹਨੂੰ ਜਾ ਕੇ ਜਿਹੜੀ ਉਹ ਦੁਲੱਪੀ ਮਾਰਦਾ, ਇਹਦਾ ਕੋਈ ਪਤਾ ਨਹੀਂ ਧੋਖੇਬਾਜ਼ੀ ਹੈ। ਤੇ ਇਹ ਮਨ ਦੀ ਹੋਰ ਮੈਂ ਤੁਹਾਨੂੰ ਦੱਸਾਂ ਗੱਲ, ਇਹ ਮਨ ਬੰਦੇ ਨੂੰ ਲੈ ਕੇ ਅੰਮ੍ਰਿਤ ਵੇਲੇ ਉੱਠਦਾ ਜੀ। ਕਹਿੰਦਾ ਉੱਠ, ਬੜੇ ਦਿਨ ਹੋ ਗਏ ਗੁਰਦੁਆਰੇ ਨਹੀਂ ਗਿਆ ਤੂੰ, ਚੱਲ ਗੁਰਦੁਆਰੇ। ਬੰਦਾ ਇਸ਼ਨਾਨ ਕਰਦਾ, ਸੋਹਣੇ ਕੱਪੜੇ ਪਾਉਂਦਾ, ਗੁਰਦੁਆਰੇ ਆਉਂਦਾ, ਰਸਤੇ 'ਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਦਾ ਆ ਰਿਹਾ, ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਰਦਾ ਆ ਰਿਹਾ। ਕਰਦਿਆਂ ਕਰਦਿਆਂ ਜਦੋਂ ਗੁਰਦੁਆਰੇ ਪਹੁੰਚਦਾ, ਜੁੱਤੀ ਲਾਉਂਦਾ, ਜੁੱਤੀ ਲਾ ਕੇ ਅੰਦਰ ਵੜਦਾ, ਤੇ ਮਨ ਕਹਿੰਦਾ ਜਪਜੀ ਪੜ੍ਹ ਲਈਏ, ਕਹਿੰਦਾ ਚੱਲ ਪੜ੍ਹ ਲਈਏ। ਜਿਉਂ ਜਪਜੀ ਸ਼ੁਰੂ ਕਰਦਾ, ਮਨ ਕਹਿੰਦਾ ਤੂੰ ਜਪਜੀ ਪੜ੍ਹ ਤੇ ਮੈਂ ਜਰਾ ਮੌਲਾਂ ਵਿੱਚ ਘੁੰਮ ਕੇ ਆ ਜਾਵਾਂ। ਦੇਖ ਲਿਓ ਇੱਦਾਂ ਹੀ ਕਰਦਾ ਮਨ, ਬਾਣੀ ਫੜਦਿਆਂ ਪੜਦਿਆਂ ਇਹ ਕਿਤੇ ਦਾ ਕਿਤੇ ਚੱਲ ਜਾਂਦਾ। ਅਸੀਂ ਕਹਿੰਦੇ ਹਾਂ ਸਪੀਡ ਜਿਹੜੀ ਲਾਈਟ ਦੀ ਸਪੀਡ ਜ਼ਿਆਦਾ ਵੈ, ਉਹ ਮਨ ਤੇ ਸਾਹ ਸੰਗਤ ਜੀ ਇੱਥੋਂ ਉੱਠਦਾ ਤੇ ਜਾ ਕੇ ਕਨੇਡਾ ਨਿਆਣਿਆਂ ਨੂੰ ਮਿਲਾਉਂਦਾ, ਇਹ ਮਨ ਇੱਥੋਂ ਉੱਠਦਾ ਤੇ ਅਮਰੀਕਾ ਜਾ ਕੇ ਮਿਲਣਦਾ, ਇਹਦੀ ਸਪੀਡ ਹੋ ਗਈ ਹੈ। ਬਹੁਤ ਧੋਖੇਬਾਜ ਮਹਾਰਾਜ, ਉਹ ਜਦੋਂ ਫਿਰ ਬੰਦਾ ਜਪਜੀ ਪੜ੍ਹਦਾ ਨਾ, ਪੜ੍ਹਦਿਆਂ ਪੜ੍ਹਦਿਆਂ ਪਹੁੰਚ ਰਿਹਾ ਵੈ, ਜਿਨੀ ਨਾਮ ਤੇ ਆਇਆ ਘੁੰਮ ਕੇ ਆਇਆ ਏ, ਕਹਿੰਦਾ ਪੜ੍ਹ ਲਿਆ ਜਪਜੀ, ਕਹਿੰਦੇ ਹਾਂ, ਕਹਿੰਦੇ ਚੱਲ ਉੱਠ ਹੁਣ ਆਪਾਂ ਘਰ ਚਲੀਏ, ਕਹਿੰਦੇ ਕਿਉਂਕਿ ਮਨ ਜਿਹੜਾ ਇਹ ਇੰਨਾ ਧੋਖੇਬਾਜ ਮਹਾਰਾਜ ਕਹਿੰਦੇ ਤਾਂ ਮਹਾਰਾਜ ਕਹਿੰਦੇ ਇਹ ਮਨ ਮੇਰਿਆ ਤੂੰ ਥਿਰ ਰਹੋ। ਇੱਕ ਨਾ ਗੁਰੂ ਨਾਨਕ ਸਾਹਿਬ ਦਾ ਬਚਨ ਹੈ,
ਉਹ ਚ ਵੀ ਮਹਾਰਾਜ ਕਹਿੰਦੇ ਥਿਰ ਰਹਿਣ ਦੀ ਮਾਰੇ ਟਿਕਟ ਦੀ ਗੱਲ ਕਰਦੇ ਆ। ਮਹਾਰਾਜ ਕਹਿੰਦੇ ਜਿਸ ਜਲ ਨਿਤ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰਪਾ ਹੀ ਜੀਓ, ਛੁੱਟ ਹੋ ਗਏ ਇਸ ਪੇਖ ਚ ਤੁਰਾਈ, ਦੁਬਿਧਾ ਇਹ ਫਲ ਨਾ ਹੀ ਜੀਓ, ਮਨ ਰੋ ਥਿਰ ਰਹੋ ਮਤਕਤ ਜਾਹੀ ਜੀਓ, ਬਾਹਰ ਢੂੰਡਤ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਸਿੱਖਾਂ ਤੇਰੀ ਝੋੜੀ ਵਿੱਚ ਉਜਾੜ ਹੀ ਹੈ। ਗੁਰੂ ਗ੍ਰੰਥ ਸਾਹਿਬ ਤੋਂ ਮੈਂ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਦੇ ਅਰਥ ਇਹੋ ਹੀ ਹੈ। ਮਹਾਰਾਜ ਕਹਿੰਦੇ ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਪਰ ਅੰਮ੍ਰਿਤ ਘੱਟ ਮਾਹੀ ਜੀਓ, ਮਨ ਰੇ ਥਿਰ ਰਹੋ। ਇੱਥੇ ਵੀ ਮਹਾਰਾਜ ਕਹਿੰਦੇ ਇਹ ਮਨ ਮੇਰਿਆ ਤੂੰ ਥਿਰ ਰਹੋ, ਚੋਟ ਨਾ ਖਾਵੀ ਰਾਮ, ਤੂੰ ਕਦੀ ਵੀ ਜ਼ਿੰਦਗੀ ਦੇ ਵਿੱਚ ਜਿਹੜੀ ਜਮਾ ਦੀ ਵਿਕਾਰਾਂ ਦੀ ਚੋਟ ਜਿਹੜੀ ਹੈ ਨਾ ਉਹ ਨਹੀਂ ਖਾਵੇਂਗਾ। ਕਿਤੇ ਮਨ ਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਜੋੜ ਲੈ। ਤੇ ਬਾਬਾ ਕਬੀਰ ਜੀ ਕਹਿੰਦੇ ਆ, ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਇੱਕ ਜੋ ਸਾਧੂ ਉਹ ਮਿਲਿਆ ਤਿੰਨ ਲੀਆ ਅੰਚਲ ਲਾਏ। ਮਹਾਰਾਜ ਕਹਿੰਦੇ ਇਹ ਮਨ ਮੇਰਿਆ ਤੂੰ ਥਿਰ ਰਹੋ, ਚੋਟ ਨਾ ਖਾਵੀ ਰਾਮ, ਕਦੀ ਵੀ ਤੈਨੂੰ ਵਿਕਾਰਾਂ ਦੀ ਜਮਾਂ ਦੀ ਜਿਹੜੀ ਚੋਟ ਹੈ

ਦਿੰਦੇ ਆ ਉਹਦੇ ਗੁਣਾਂ ਨੂੰ ਰਾਹ। ਮਨ ਜੀਤੇ ਬਹੁਤ ਥਾਂ ਤੇ ਤਕਰੀਬਨ ਮੈਂ ਕਹਿੰਦਾ ਹੁੰਦਾ ਗੁਰੂ ਗ੍ਰੰਥ ਸਾਹਿਬ ਮਨ ਦੇ ਉੱਪਰ ਹੀ ਚੱਲਦਾ ਪਿਆ। ਜੇ ਕਿਤੇ ਮਨ ਕਾਬੂ ਆ ਗਿਆ ਨਾ, ਮਨ ਸਮਝਾਵਨ ਕਾਰਨੇ ਕਸ਼ਵਕ ਪੜੀ ਹੈ ਗਿਆਨ। ਗਿਆਨ ਕਿਹੜਾ? ਕਿਤਾਬ ਵਾਲਾ ਨਹੀਂ, ਰੂਹਾਨੀਅਤ ਗਿਆਨ ਨਾਲ ਜੁੜਨਾ। ਅੱਗੇ ਆਪਾਂ ਰੂਹਾਨੀਅਤ ਗਿਆਨ ਦੀ ਗੱਲ ਕਰਨੀ ਹੈ, ਜਦੋਂ ਮਹਾਰਾਜ ਨੇ ਦੀਵਾ ਬਾਲਣ ਦੀ ਗੱਲ ਕਰਨੀ ਹੈਗੇ। ਮਹਾਰਾਜ ਕਹਿੰਦੇ ਆ ਉਹਦੇ ਗੁਣਾਂ ਨੂੰ ਗਾਰ, ਤੇ ਉਹਦੇ ਗੁਣਾਂ ਨੂੰ ਜਦੋਂ ਗਾਵੇਂਗਾ ਨਾ, ਤੇ ਫਿਰ ਤੂੰ ਪਰਮਾਤਮਾ ਦੇ ਵਿੱਚ ਹੀ ਸਮਾ ਜਾਵੇਂਗਾ।

0: गावेगा उदे गुण जड़े है वो तेरे अंदर आ जाएंगे। गुण कह गुणी समावनिया उदे गुण अंदर आ जाएंगे। जदों देखो जी सिद्धी की गल जिदे नाल जुड़ांगे उदे वर्गियां आता आ जानियां। सिद्धी की गल जे विकारी बंदियां ना बैठांगे अंदर विकार पैदा हो जाएंगे। जे सत पुरशां ना बैठांगे बाणी इसलिए तो महाराज कहते पूता माता की आसीस निमक ना विसरो तुमको हर सदा भजो। अगे की है सतगुर तुमको होए दयाला संत संग तेरी प्रीत इन्हां दे नाल अपनी यारी पा इन्हां दा पल्ला पढ़ संत संग तेरी प्रीत। फिर अगे कापड़ पत परमेसर राखी भोजन कीर्तन। चलो महाराज इत्थे कहंदे है महाराज इत्थे फरमाउंदे है कि उहदे गुण ही तेरे अंदर आ जाणगे। ते जदों गुण उहदे अंदर आ गए ना तेरे अंदर फिर तेरे अंदर ज्ञान अंजन रूहानियत दा सुरमा तेरिया अखां विच पै जावेगा। अर्थात तेनू हर पासे उह परिपूर्ण परमात्मा आत्मा का रूप जेड़ा वो दिखाई देवेगा।
1: त्रैलोक दीपक शब्द जानन पंच दीप संघार हो।
0: अद्धी पंक्ति फिर बढ़ो। त्रैलोक दीपक
1: त्रैलोक दीपक शब्द जानन
0: इच्छे रुके। त्रैलोक दीपक शब्द चान शब्द चन शब्द दे दद्दे लगी है सियारी। शब्द ने तेरे अंदर प्रकाश करना ये अर्थ आप कर लिए। हुण इन्हूं मैं थोड़ा जिहा खोलना चाहांगा। तीन चार प्रमाण रखांगा आप जी दे सामने। पहला प्रमाण सतगुर शब्द उजारो दीपा बिनस्यो अंधकार ते मंदर रतन कोठड़ी खुली अनूपा। पहला प्रमाण जी शब्द दे नाल तेरे अंदर प्रकाश होना। दूसरा प्रमाण हूं वे अर्थ नहीं करने मैं समा भी अपना उन्ना कह महाराज कहते दीवा मेरा एक नाम। गुरु नानक साहब जी महाराज दीवा मेरा एक नाम दुख विच पाया तेल ऊन चानन ओ सोकिया चूका जमस्यों। मेल नाम ने ही अंदर जिहड़ा प्रकाश करना उहदे तो बगैर नहीं होना। तीसरा बचन जी बिन शब्दे अंतर अनेरा शब्द तो बगैर तेरे अगे हनेरा। जी तू चाहे लख दीवे बाल लै कुछ भी कर लै। जिहनूं गुरु अंगद देव जी कहिंदे जिसो चंदा उगवै सूरज चढ़े हजार एते चानन हुंदियां गोबिंद कोर अंधार। महाराज कहते बिन शब्दे अंतर अनेरा ना वस्त लहे ना चूके फेरा। एक प्रमाण होर जी सुरती सुरत रलाइए एत। गुरु नानक साहब जी रामकली राज अपनी सुरत नूं उस परमात्मा की सुरत में जोड़ दे। सुरती सुरत रलाइए एत तन कर तुल्हा लंघे चेत अंतर पाहे तिसे तू रख। पाहे दे अर्थ करदा अंदर दी अग अंदर रख। दो किस्म की अग है अंदर एक अग है विकारी एक अग जिहड़ी अंदर ठंड दिंदी है। एक विकारी अग जिहड़ी काम क्रोध लोभ मोह अहंकार इन्हां तों पैदा हो रही है। दूजी अग है ब्रह्म अगन ये जिहड़ी ब्रह्म अगन है ये अंदर नूं ठंडा दिंदी है। जिहड़ी सत संतोख दया धर्म तों तीरथ तों पैदा हो रही है ये भी अग है। महाराज कहिंदे अंतर पाए किसे तू रख फिर की होएगा अहनस दीवा बले अतख अथक तेरे अंदर दीवा बल देगा जिहड़ा कभी बुझेगा नहीं। एक होर प्रमाण जी बिन तेल दीवा क्यों जले। गुरु नानक देव जी महाराज कहते तेल तो बगैर दीवा जानना नहीं ते फिर तेल केड़ा ते वट्टी केड़ी ते महाराज अग केड़ी। महाराज देखो महाराज बाकमाल दा महाराज ना फलसफा जिहड़ा साडे वल रखदे आ। महाराज कहते बिन तेल दीवा क्यों जले। इत्थे हुण मैं दस दिया जिहड़ा दीवा ना वह साडा तन है जी वो साडा की है तन शरीर क्योंकि दीवा चाहिए ना मिट्टी का बनिया तो आ शरीर मिट्टी का बनिया हो जाए। महाराज कहते बिन तेल दीवा क्यों जले। यह सवाल है कि तेल तो बगैर दीवा नहीं जलता हूं किहड़ा तेल चाहिए। पहली गल पोथी पुराण कमाई है गुरु ग्रंथ साहब की कमाई कर मेरे पुत्रा यो तेरे वास्ते तेल है। पौ वट्टी इत तन पाई है इत तन पौ वट्टी प्यार की वट्टी अदब की वट्टी गुरु ग्रंथ साहब की वट्टी वट के उहदे दीवे च पा तेल भी हो गया वट्टी भी आ गई हुण आपां लाउणी अग। महाराज कहिंदे सच बूझण आन जलाई है सच बूझण वह जो ਜਿਹੜਾ ਤੇਰੇ ਅੰਦਰ ਰੂਹਾਨੀਅਤ ਦਾ ਗਿਆਨ ਪੈਦਾ ਹੋਇਆ ਨਾ, ਉਹ ਮਹਾਰਾਜ ਕਹਿੰਦੇ ਉਹਦੀ ਚੁਆਤੀ ਲਾ, ਉਹ ਤੇਲ ਦੀਵਾ ਇਉਂ ਜਲੇ ਤਰ ਚਾਨਣ ਸਾਹਿਬ ਤੋ ਮਿਲੇ। ਮਹਾਰਾਜ ਕਹਿੰਦੇ ਤ੍ਰੈਲੋਕ ਦੀਪਕ ਸ਼ਬਦ ਚਾਨਣ ਪੰਚ ਦੂਤ ਸੰਗਾ ਹੋ। ਜਦੋਂ ਤੇਰੇ ਅੰਦਰ ਸ਼ਬਦ ਦਾ ਦੀਵਾ ਜਲ ਜਾਏਗਾ ਨਾ, ਉਹ ਫਿਰ ਤੇਰੇ ਅੰਦਰ ਦੇ ਪੰਚ ਦੂਤ ਜਿਹੜੇ ਆ ਕਾਮ ਕ੍ਰੋਧ ਇਹਨਾਂ ਨੂੰ ਸਾੜ ਦੇਵੇਗਾ।
1: ਗੁਰ ਮਿਲਿਆ ਕਾਰਜ ਸਾਰ।
0: ਰਾਜ ਕਹਿੰਦੇ ਤੇਰੇ ਅੰਦਰ ਦਾ ਡਰ ਜਮਾਂ ਦਾ ਡਰ ਕੋਈ ਬੰਦਾ ਨਹੀਂ ਚਾਹੁੰਦਾ ਜੀ, ਮੈਂ ਮਰਨਾ, ਮਾਫ ਕਰਨਾ ਜੀ, ਚਾਹੇ ਡਾਕਟਰ ਨੇ ਕਹਿ ਵੀ ਦਿੱਤਾ ਕਿ ਤੂੰ ਮਹੀਨੇ ਤੋਂ ਵੱਧ ਨਹੀਂ ਕਰ ਸਕਦਾ, ਕਹਿੰਦਾ ਕੋਈ ਐਸਾ ਕੰਮ ਕਰੋ ਮੈਂ ਹੋਰ ਕੀ ਲਵਾਂ। ਮਹਾਰਾਜ ਕਹਿੰਦੇ ਮੌਤ ਦਾ ਡਰ ਜਮਾਂ ਦਾ ਡਰ ਤੇਰੇ ਅੰਦਰੋਂ ਖਤਮ ਹੋ ਜਾਵੇਗਾ ਤੇ ਤੂੰ ਸੰਸਾਰ ਸਾਗਰ ਤੋਂ ਤਰ ਜਾਵੇਗਾ, ਤੇਰੇ ਕਾਰਜ ਰਾਸ ਹੋ ਜਾਣਗੇ।
1: ਰੂਪ ਰੰਗ ਪਿਆਰ ਹਰ ਸੋ ਹਰ ਆਪ ਕਿਰਪਾ ਧਾਰੋ।
0: ਤੇਰੇ ਤੇ ਬਖਸ਼ਿਸ਼ ਕਰੇਗਾ ਨਾ, ਬੜੇ ਧਿਆਨ ਨਾਲ ਸੁਣੋ ਜੀ, ਬਾਣੀ ਪੜਨ ਵਾਲੀਆਂ ਰੂਹਾਂ ਦਾ ਰੂਪ ਵੀ ਹੋਰ ਹੈ, ਉਹਨਾਂ ਨੂੰ ਰੰਗ ਵੀ ਹੋਰ ਚੜਦਾ ਜੀ। ਜਿਹਨੂੰ ਮਹਾਰਾਜ ਕਹਿੰਦੇ ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ, ਜਿਹਨੂੰ ਹਰੀ ਦਾ ਰੰਗ ਚੜਦਾ ਉਹਦੀ, ਜਾਂ ਇੱਦਾਂ ਸਿੰਪਲ ਕਹਿ ਲਈਏ ਜੀ, ਉਹ ਜਿਹੜਾ ਇਨਸਾਨ ਹੈ ਨਾ ਉਹ ਫਿਰ ਦੁਨੀਆਂ ਤੋਂ ਵੱਖਰਾ ਹੋ ਜਾਵੇਗਾ ਜੀ, ਉਹਦੀ ਚਾਲ ਵੀ ਵੱਖਰੀ ਹੋ ਜਾਵੇਗੀ, ਉਹਦੀ ਢਾਲ ਵੀ ਵੱਖਰੀ ਹੋ ਜਾਵੇਗੀ, ਉਹਦਾ ਉੱਠਣਾ ਵੀ ਵੱਖਰਾ ਹੋ ਜਾਵੇਗਾ, ਉਹਦਾ ਬੈਠਣਾ ਵੀ ਵੱਖਰਾ ਹੋ ਜਾਵੇਗਾ।
1: ਇਹ ਮਨ ਮੇਰਿਆ ਤੂੰ ਕਿਆ ਲੈ ਆਇਆ, ਕਿਆ ਲੈ ਜਾਏ ਸੀ ਰਾਮ।
0: ਸਤਸੰਗਤ ਜੀ, ਆਪਾਂ ਉਹੀ ਪਤਾ ਕਰਨਾ ਸੀ, ਰੂਪ ਰੰਗ ਪਿਆਰ ਹਰਸਿਓ। ਇੱਕ ਛੋਟੀ ਜਿਹੀ ਬੇਨਤੀ ਮੈਂ ਆਪ ਜੀ ਨਾਲ ਕਰਨੀ ਚਾਹਾਂਗਾ, ਸਮਾਂ ਦੋ ਢਾਈ ਮਿੰਟ ਬਾਕੀ ਹੈ। ਮੇਰੀ ਪੀਰੀ ਮਾਰਚ ਕੱਲ ਦਾ ਦੂਜੇ ਪੜਾਅ ਦਾ ਸ਼ੁਰੂ ਹੋਇਆ ਤੇ ਮੈਂ ਬੇਨਤੀ ਕਰਾਂ, ਮੇਰੀ ਪੀਰੀ, ਮੇਰੀ ਤੇ ਪੀਰੀ, ਪੀਰੀ ਹੋ ਗਈ ਬੰਦਗੀ ਤੇ ਮੇਰੀ ਹੋ ਗਈ ਰਾਜਸੀ ਤਾਕਤ, ਇੱਦਾਂ ਹੀ ਹੈ ਨਾ। ਦਰਬਾਰ ਸਾਹਿਬ ਤੇ ਸਾਹਮਣੇ ਅਕਾਲ ਤਖ਼ਤ ਸਾਹਿਬ, ਬੜੇ ਧਿਆਨ ਨਾਲ ਸੁਣਿਓ, ਦੋ ਤਿੰਨ ਪ੍ਰਮਾਣ ਦਿਆਂਗਾ। ਜੋ ਤੋ ਪ੍ਰੇਮ ਖਿਲਨ ਕਾ ਚਾਓ ਇਹ ਹੈ ਪੀਰੀ, ਸਿਰ ਤਰ ਤਲੀ ਗਲੀ ਮੇਰੀ। ਇਹ ਗੁਰੂ ਨਾਨਕ ਸਾਹਿਬ ਦੇ ਫਲਸਫਾ, ਪਹਿਲਾ ਪ੍ਰਮਾਣ ਇੱਕ ਬਚਨ ਪੜ੍ਹਦੇ ਆ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਕਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਸ ਇਸਮਾ ਬਹੁਤ ਨਾਹੀ ਬੋਲਣਾ। ਇੱਥੇ ਤੱਕ ਪੀਰੀ ਹੈ, ਅੱਗੇ ਖੰਨਿਓ ਟਿੱਕੀ, ਖੰਡਾ ਕਿੱਥੋਂ ਆ ਗਿਆ ਜੀ, ਖੰਨਿਓ ਤਿੱਖੀ ਵਾਲੋ ਨਿੱਕੀ, ਇਹ ਹੈ ਤੇਰੀ ਜਿਹੜੀ ਹੈ ਇਹ ਮੀਰੀ ਆ ਗਈ। ਮਹਾਰਾਜ ਕਹਿੰਦੇ ਇਹ ਮੀਰੀ ਹੈ। ਹੋਰ ਇੱਕ ਦੋ ਪ੍ਰਮਾਣ ਦਿਆਂ ਆਪ ਜੀ ਨੂੰ ਜੀ, ਮਹਾਰਾਜ ਕਹਿੰਦੇ ਹੈ, ਬਾਬਾ ਫਰੀਦ ਜੀ ਕਹਿੰਦੇ ਵਾਟ ਹਮਾਰੀ ਖਰੀ ਉਡੀਨੀ, ਇਹ ਬੰਦਗੀ ਹੈ, ਵਾਟ ਹਮਾਰੀ ਖਰੀ ਉਡੀਨੀ, ਖੰਨਿਓ ਤਿੱਖੀ, ਖੰਨਿਓ ਤਿੱਖੀ ਬਹੁਤ ਪੀਣੀ। ਮੇਰੇ ਕਹਿਣ ਤੋਂ ਭਾਵ ਇਹ ਜਿਹੜਾ ਮੀਰੀ ਤੇ ਪੀਰੀ ਹੈ, ਇਹ ਜਿਹੜਾ ਸੰਤ ਤੇ ਸਿਪਾਹੀ ਦਾ

0: ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੀ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
3: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124-4774, ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਡ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171 80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 ਐਫਐਮ ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stampede Ground।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stanford।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323 32nd Avenue North East, Calgary।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਨਾਨਕ ਮਤ ਪਾਈ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ।

0: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਾਹਿਬੰ ਗੁਰਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕੀ ਮਹੱਲੇ ਪਹਿਲੇ ਕੇਲੇ ਕੇ ਟੁੰਡੇ ਸਰਾਜੈ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਣ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ
1: ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਇਤ ਚਾਨਣ ਹੁੰਦੇ ਆ ਗੁਰਬਿਨ ਕੋ ਰੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ

ਕੋਈ ਕੁਦਰਤ ਸਾਜੀਆਂ ਕਰਿਆ ਸੋ ਢਿੱਠ ਚਾਓ ਦਾਤਾ ਕਰਤਾ ਤੁਸ ਦੇਵੇ ਕਰੇ ਪਸਾਓ ਤੂੰ ਜਾਣੋ ਸਭ ਸਿੱਧ ਲੈ ਸੇ ਜਿੰਦ ਕਵਾਓ ਕਰ ਆਸਣ ਢਿੱਠੋ ਚਾਓ ਕਰ ਆਸਣ ਢਿੱਠੋ ਚਾਓ।

0: जादू जो तेर तरिया तो तेर तरिया।
1: सुनो कुम्हला पहला सचे तेरे खांड सचे ब्रह्मांड सचे तेरे लो सचे आकार सचे तेरे करने सिर विचार सच्चा तेरा अमर सच्चा दीवान सच्चा तेरा हुक्म सच्चा प्रमाण सच्चा तेरा कर्म सच्चा निशान सच्चा है तू दाखिला करोड़ सच्चा है सवतान सच्चा है सब जो सच्ची तेरी सिफत सच्ची सलाह सच्ची तेरी कुदरत सच्चे पाशाह नान सच तैन सच जो मर जमे तो पचन पच महला पहला।
0: ਵੱਡੀ ਵਡਿਆਈ ਜਾ ਵੱਡਾ ਨਾਓ ਵੱਡੀ ਵਡਿਆ ਸੱਚ ਨਿਆਓ ਵੱਡੀ ਵਡਿਆਈ ਜਾ ਨੇ ਚਲਤਾਓ ਵੱਡੀ ਵਡਿਆਈ ਜਾਣੇ ਲਾਓ ਵੱਡੀ ਵਡਿਆਈ ਪੁਜੈ ਸਭ ਪਾਓ ਵੱਡੀ ਵਡਿਆਈ ਜਾ ਪੁੱਛਣਾ ਦਾਤ ਵੱਡੀ ਵਡਿਆਈ ਜਾ ਆਪੇ ਆਪ ਨਾਨਕ ਕਾਰਨਾ ਕਥਨੀ ਜਾਏ ਕੀਤਾ ਕਰਨਾ ਸਰਵਰ ਜਾਏ ਮਾਲਾ ਦੂਜਾ।
1: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇੱਕ ਨਾ ਹੁਕਮ ਸਮਾਏ ਲੇਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣੇ ਕੱਢ ਲੇਕ ਨਾ ਮਾਇਆ ਵਿੱਚ ਨਿਵਾਸ ਇਹ ਪੀ ਆਖਣਾ ਜਾ।

0: ਧਰਮ ਬਹਾਲਿਆ, ਧਰਮ ਬਹਾਲਿਆ, ਧਰਮ ਬਹਾਲਿਆ।
1: ਸੱਚੇ ਹੀ ਸੱਚ ਨਿਬੜਿਆ ਚੁਨਮਕ ਘੜੇ ਜਮਾ ਲਿਆ, ਸਾਉ ਨਾ ਪਾਇਣ ਕੂੜਿਆਰ ਨਾ ਕਾਲੇ ਦੁੱਜ ਕਚਾ ਲਿਆ, ਤੇਰੇ ਨਾਇਰ ਤੇ ਸਿਜਣਗੇ

ਸਮਾਦ ਰੂਪ, ਸਮਾਦ ਰੰਗ, ਸਮਾਦ ਨਾਗੇ ਫਿਰੇ ਜੰਤ, ਸਮਾਦ ਪਾਉਣ, ਸਮਾਦ ਪਾਣੀ, ਸਮਾਦ ਅਗਨੀ ਖੇਡੇ ਵਡਾਣੀ, ਸਮਾਦ ਧਰਤੀ, ਸਮਾਦ ਖਾਣੀ, ਸਮਾਦ ਸਾਧ ਲੱਗੇ ਪ੍ਰਾਣੀ, ਸਮਾਦ ਸੰਜੋਗ, ਸਮਾਦ ਵਿਜੋਗ, ਸਮਾਦ ਭੁੱਖ, ਸਮਾਦ ਭੋਗ, ਸਮਾਦ ਸਿਫਤ, ਸਮਾਦ ਸਾਰਾ, ਸਮਾਦ ਉਜੜ, ਸਮਾਦ ਰਾਹ।

0: ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ, ਕੁਦਰਤ ਵੇਦ ਪ੍ਰਾਣਕ ਤੇਵਾ ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿੰਸੀ ਰੰਗੀ ਕੁਦਰਤ ਜੀ ਜਹਾਨ, ਕੁਦਰਤ ਨੇਕੀਆ ਕੁਦਰਤ ਵਧੀਆ ਕੁਦਰਤ ਮਾਨ ਬਿਮਾਨ, ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ, ਨਾਨਕ ਹੁਕਮੇ ਅੰਦਰ ਵੇਖੇ ਵਰਤੇ ਤਾਕੂ ਤਾਕ ਪੌੜੀ ਆਪੀ ਨੇ ਭੋਗ।

ਬਾਦ ਨਿਦਾਰ ਗੱਲ ਸੰਗਲ ਕਰ ਚਲਾਇਆ, ਅੱਗੇ ਕਰਨੀ ਕਿਰਤ ਵਾਚੀ ਹੈ ਬਹਿ ਲੇਖਾ ਕਰ ਸਮਝਾਇਆ, ਆਓ ਨਾ ਹੋ ਵੀ ਪਾਉਣ ਦੇ ਹੁਣ ਸੁਣੀਏ ਕਿਆ ਰੁਆਇਆ, ਮਾਨਣ ਦੇ ਜਨਮ ਗਵਾਇਆ, ਮਾਨਣ ਦੇ ਜਨਮ ਗਵਾਇਆ।

ਓ ਪੈਲ ਚਲੇ ਚਲਾ ਪੈਲ ਚਲੇ ਲੱਖ ਦਰੀਆ ਪੈਵ ਚਗਨ ਕੱਢੇ ਵੇ ਗਾਰ ਪੈਵ ਚ ਧਰਤੀ ਦੱਬੀ ਭਾਰ ਪੈਵ ਚ ਦਫਰੇ ਤਰਭਾਰ ਪੈਵ ਚ ਰਾਜਾ ਧਰਮ ਦੁਆਰ ਪੈਵ ਚ ਸੂਰਜ ਪੈਵ ਚੰਦ ਕੋ ਕਰੋੜੀ ਚਲਤਨਾਂਤ ਪੈਵ ਚ ਸਿੱਧ ਬੁੱਧ ਗੁਰੂ ਨਾਨਕ

0: ਘੜੀਆਂ ਸਭੇ ਗੋਪੀਆਂ ਪੈਰਕਣ ਗੋਪਾਲ, ਗਹਿਣੇ ਪੌਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਧਨ ਵਰਤਨ ਸਰਜਨਜਾਲ, ਨਾਨਕ ਮੁੱਸੇ ਗਿਆਨ ਮੇ ਹੁਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ।
1: ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ, ਉੱਡ ਉੱਡ ਰਾਵਾ ਚਾਟੇ ਪਾਏ ਵੇਖੇ ਲੋਕ ਹਾਸੇ ਕਰ ਜਾਏ, ਰੋਟੀਆਂ ਕਾਰਨ ਪੂਰੇ ਤਾਲਾ ਪਿਛਾੜੇ ਧਰਤੀ ਨਾਲ,

ਨਦਰੀ ਕਰਮ ਲੰਘਾਏ ਪੈਰ, ਕੋਲੂ ਚਰਖਾ ਚੱਕੀ ਚੱਕ ਥਲਵਾ ਰੋਲੇ ਬਹੁਤ ਅਨੰਤ, ਲਾਟੂ ਮਧਾਣੀਆਂ ਨੰਗਾ ਪੰਕੀ ਪਾਉਂਦੀਆਂ ਲੈ ਨਸਾ, ਸੂਹੇ ਝਾੜ ਪਵਾਈਏ ਚੰਤ, ਨਾਨਕ ਪਾਉਂਦਿਆ ਗੰਤ ਨਯੰਤ, ਬੰਧਨ ਬੰਧ ਪਵਾਏ ਸੋਏ ਪਿਆ ਕਿਰਤ ਨਚੈ ਸਭ ਕੋਏ, ਨੱਚ ਨੱਚ

ਬਣ ਸਭ ਦੇ ਸਦਾ ਦੇ ਖਾਜੇ ਅੱਖ ਗਵਾਈਐ ਜੇ ਲੋੜੇ ਚੰਗਾ ਆਪਣਾ ਕਰਬਨ ਹੋ ਨੀਚ ਸਦਾਈਐ ਜੇ ਜਰਵਾਣਾ ਪਰ ਹਰੇ ਜਰਵੇਸ ਕਰਿੰਦੀ ਆਈਐ ਹੋ ਰਹੇ ਨਾ ਭਰਗਿਆ ਪਾਈਐ ਹੋ ਰਹੇ ਨਾ ਭਰਗਿਆ ਪਾਈਐ।

ਮੁਸਲਮਾਨਾਂ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਈਸਾਲਾ ਹਨ ਦਰਸ਼ਨ ਰੂਪ ਪਾਰ ਤੀਰਥ ਨਾਵੇ ਅਰਚਾ ਪੂਜਾ ਅਗਰਵਾਸ ਬੈਕਾਰ ਜੋਗੀ ਸੁਣ ਧਿਆਵਣ ਜਿੱਤੇ ਲੱਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਕਾਰ ਸਤੀਆ ਮਨ

ਕਰ ਜਲ ਥਲ ਜੀਆਂ ਪੁਰੀਆਂ ਲੋਆ ਕਾਰਾ ਕਾਰ ਓਏ ਜੇ ਆਖੇ ਸੋ ਤੂੰ ਹੈ ਜਾਣੇ ਤੇ ਨਾ ਪੀ ਤੇਰੀ ਸਾਰ ਨਾਨਕ।

ਸਤਿਗੁਰ ਵਿੱਚ ਆਵਰ ਰੱਖਣ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ ਜਿਨ ਸੱਚੀ ਸਿਉਂ ਚਿਤਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਪਿਆ ਹਉਂ ਚ ਮੂਆ, ਹਉਂ ਚ ਦਿੱਤਾ ਹਉਂ ਚ ਲਿਆ, ਹਉਂ ਚ ਖੱਟਿਆ ਹਉਂ ਚ ਗਿਆ, ਹਉਂ ਚ ਸਚਿਆਰ ਕੂੜਿਆਰ, ਹਉਂ ਚ ਪਾਪ ਪੁਨ ਵਿਚਾਰ, ਹਉਂ ਚ ਨਰਕ ਸੁਰਗ ਅਵਤਾਰ, ਹਉਂ ਚ ਹੱਸੈ ਹਉਂ ਚ ਰੋਵੈ, ਹਉਂ ਚ ਭਰੀਐ ਹਉਂ ਚ ਧੋਵੈ, ਹਉਂ ਚ ਜਾਤੀ ਜਿਨਸੀ ਖੋਵੈ, ਹਉਂ ਚ ਮੂਰਖ ਹਉਂ ਚ ਸਿਆਣਾ, ਮੋਖ ਮੁਕਤੀ ਸਾ ਨਾ ਜਾਣਾ, ਹਉਂ ਚ ਮਾਇਆ ਹਉਂ ਚ ਛਾਇਆ, ਹਉਂ ਮੈਂ ਕਰ ਕਰ ਜੰਤੂ ਪਾਇਆ, ਹਉਂ ਮੈਂ ਬੁਝੇ ਤਾਂ ਦਰਸੂ ਜੇ ਗਿਆਨ ਮਹੁਣਾ ਕਸ

ਸੱਚ ਧਿਆਇਆ, ਓਨੀ ਮੰਦੇ ਪੈਰ ਨਾ ਰੱਖਿਓ ਕਰ ਸੁਕਰੀ ਧਰਮ ਕਮਾਇਆ, ਓਨੀ ਦੁਨੀਆ ਤੋੜੇ ਬੰਦਨਾ ਨੂੰ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸੀ ਅਗਲਾ ਨਿੱਤ ਦੇਵੇ ਚੜੇ ਸਵਾਇਆ, ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ।

0: ਖੇਤਾ ਦੀਪਾ ਲੋਆ ਮੰਡਲਾ ਖੰਡਾ ਵਰਪੰਡਾ ਅੰਡਜ ਜੇਰ ਜਾ ਖਾਣੀ ਸਿੱਤ ਜਾ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਏ ਕੈ ਸਮਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਪੀ ਕਰਨੀ ਤਾਹ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਗ ਤਿਸ ਜੁਹਾਰੀ ਸਵਸਤ ਤਿਸ ਤਿਸ ਦੀਵਾਨ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਤ ਮਹਲਾ ਪਹਿਲਾ
1: ਲੱਖ ਨਿੱਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉਪਰ ਤੀਰਥਾ ਸਹਿਜ ਯੋਗ ਬੇਵਾਨ ਲੱਖ ਸੁਰਤਨ ਸੰਗਰਾਮ ਰਨ ਮਹਿ ਛੁਟੈ ਪ੍ਰਾਨ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਨ ਜਿਨ ਕਰਤੇ ਕਰਨਾ ਕੀਆ ਲਿਖਿਆ ਆਵਨ ਜਾਨ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸਾਨ ਪੌੜੀ ਸੱਚਾ ਸਹਿਬ।

ਦੂਜੇ ਸੱਚੋ ਸੱਚ ਵਰਤਾਇਆ, ਜਿਸ ਨੂੰ ਤੇ ਦਿਸ ਮਿਲਿਆ ਸੱਚ ਤਦ ਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ ਕਾਹੇ ਆਇਆ।

0: ਪੜ ਪੜ ਗੱਡੀ ਲੱਦੀ ਹੈ, ਪੜ ਪੜ ਫਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਸ, ਪੜੀਏ ਜਿੱਤੇ ਬਰਸ ਬਰਸ, ਪੜੀਏ ਜਿੱਤੇ ਮਾਸ, ਪੜੀਏ ਜਿੱਤੀ ਯਾਰ ਜਾ, ਪੜੀਏ ਜਿੱਤੇ ਸਾਥ, ਨਾਨਕ ਲੇਖੇ ਇੱਕ ਗੱਲ, ਹੋਰ ਹੁਮੇ ਚੱਖਣਾ ਚਾ ਖਮਾਲਾ ਪਹਿਲਾ।
1: ਲਿਖ ਲਿਖ ਪੜਿਆ ਤੇਤਾ ਕੜਿਆ, ਬਹੁ ਤੀਰਥ ਪਵਿਆ ਤੇ ਤੂੰ ਲਵਿਆ, ਬਹੁ ਭੇਖ ਕੀਆ ਦੇਹੀ ਦੁਖ ਦੀਆ, ਸਹਵੇ ਜੀਆ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁਖ ਪਾਇਆ ਦੂਜਾ ਪਾਇਆ, ਬਸਤ ਨਾ ਪਹਿਰੇ ਅਨਸ ਕਹਿਰੇ, ਮੋਨ ਵਿਗੁੱਤਾ ਕਿਉਂ ਜਾਗੇ ਗੁਰਬਿਨ ਸੁੱਤਾ, ਪੱਗ ਉੱਪੇ ਤਨਾ ਆਪਣਾ ਕੀਆ, ਕਮਾਣਾ ਅਲਮਲ ਖਾਈ, ਸਿਰਸ਼ਾਹੀ ਪਾਈ, ਮੂਰਖਿਆਂ ਦੇ ਪਤ ਗਵਾਈ, ਬਿਨ ਨਾਵੇਂ ਕਿਛ ਥਾਏ ਨਾ ਪਾਈ, ਰਹੇ ਬੇਬਾਨੀ ਮੜੀ ਮਸਾਣੀ, ਅੰਦ ਨਾ ਜਾਣੇ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ।

ਦਰਸੋਨ ਕੀਰਤ ਗਾਮ ਦੇ ਨਾਨਕ ਕਰਮਾ ਬਾਹਰੇ ਦਰ ਢੋਣਾ ਲੈਣੀ ਧਾਮ ਦੇ ਇੱਕ ਮੂਲ ਪੁੱਜਣ ਆਪਣਾ ਨਹਾਉਂਦਾ ਆਪ ਗਣਾਏ ਦੇ ਹਾਂ ਢਾਡੀ ਕਾ ਨੀਚ ਜਾਤ ਹੋਰ ਤੁਮ ਜਾਤ ਸੁਦਾਏ ਦੇ ਤਿੰਨ ਮੰਗਾਂ ਜੇ ਤੁਝੇ ਧਿਆਏ ਦੇ ਤਿੰਨ ਮੰਗਾਂ ਜੇ ਤੁਝੇ ਧਿਆਏ ਦੇ।

ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ, ਕੂੜ ਸੋਨਾ, ਕੂੜ ਰੂਪਾ, ਕੂੜ ਪੈਨਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਪਾਰ, ਕੂੜ ਮੀਆਂ।

0: ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਖਾਣੇ ਬੇਨਤੀ ਬਾਜ ਕੂੜੋ ਕੂੜ ਮਹੱਲਾ ਪਹਿਲਾ।
1: ਸੱਚ ਤਾਂ ਪਰ ਜਾਣੀਏ ਜਾ ਹਿਰਦੈ ਸੱਚਾ ਹੋਏ ਕੂੜ ਕੀ ਮਾਲ ਉਤਰੈ ਤਨ ਕਰੇ ਹੱਛਾ ਤੋਏ। ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ ਨਾਉ ਸੁਨਮਣ ਰਹਿਸੀਏ ਤਾਂ ਪਾਏ ਮੁਖ ਦਵਾਰ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣਨ ਜੀਓ ਧਰਤ ਕਾਇਆ ਸਾਧਕੇ ਵਿੱਚ ਦੇ ਕਰਤਾ ਬੀਓ। ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ ਦਇਆ ਜਾਣੈ ਜੀ ਕੀ ਕਿਛ ਪੁੰਨ ਦਾਨ ਕਰੇ। ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਤੋਏ ਨਾਨਕ ਵਖਾਣ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ ਦਾਨ ਵਿੰਡ ਤਲੀ ਪਾ ਜੇ ਮਿਲੇ ਤਾਂ ਮਸਤਕ ਲਾਈਏ।

ਬਾਗ ਦੇ ਵੇਲੇ ਸਮਸਤ ਮਿਲਾਈਏ ਕੂੜਾ ਲਾਲ ਛੱਡੀਆ ਇੱਕ ਮਨ ਲੱਖ ਧਿਆਈਏ ਫਲ ਤੇ ਹੋ ਪਾਈਏ ਜਿਵੇਂ ਅਸੀਂ ਕਾਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂਣ ਤੇ ਨਾ ਦੀ ਪਾਈਏ ਮਤ ਥੋੜ੍ਹੀ ਸੇਵ ਗਵਾਈਏ ਮਤ ਥੋੜ੍ਹੀ ਸੇਵ ਗਵਾਈਏ।

0: ਅਬ ਕਿਉਂ ਗਵੇ ਦਾਲ, ਜੇ ਕੁ ਹੋਏ ਤਾਂ ਗਵੇ ਰੁੱਤੀ ਹੁਰਤ ਹੋਏ, ਨਾਨਕ ਪਾਏ ਬਾਰਾ ਕੋਰੇ ਰੰਗਣਾ ਤੋਏ, ਪੈ ਵਿੱਚ ਖੁੰਮ ਚੜਾਈਐ ਕਰੋ ਪਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੇ, ਕੋਈ ਨਾ ਕੋਈ ਮਹਲਾ ਪਹਿਲਾ,
1: ਲੱਭ ਪਾਵਤ ਰਾਜਾ ਮਹਿਤਾ ਕੂੜ ਹੋਵਾ ਸੁਖਦਾਰ, ਕਵ ਨੇਵ ਸਤ ਪੁੱਛਿਆ ਵਹਿ ਵਹਿ ਕਰੇ ਵਿਚਾਰ, ਅੰਧੀ ਰਈਅਤ ਗਿਆਰਵੀਂ ਹੋਣੀ ਪਾਏ ਪਰੇ ਮੁਰਦਾਰ, ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿੰਗਾਰ, ਊਚੇ ਕੂਕੇ ਵਾਦਾ ਗਾਵੇ ਜੋਦਾ ਕਾ ਵਿਚਾਰ, ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ, ਧਰਮੀ ਧਰਮ ਕਰੇ ਗਵਾਵੇ ਮੰਗੇ ਮੁਖ ਦਵਾਰ, ਜਤੀ ਸਦਾਵੇ ਜੁਗਤਨਾ ਜਾਣੇ ਛੱਡ ਬਹਿ ਕਰਬਾਰ, ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਕੇ, ਪਤ ਪ੍ਰਵਾਨਾ ਪਿੱਛੇ ਪਾਈਏ ਤਾਂ ਨਾਨਕ ਤੂੰ ਲਿਆ ਜਾਪੇ ਮਹਲਾ ਪਹਿਲਾ,
0: ਵਾਜੀ ਸਭ ਜਗ ਨਾਨਕਾ ਸੱਚਾ ਵੇਖੇ ਸੋਏ।

0: ਕਿਵਸ ਕਿਛ ਨਾਹੀ ਦੁੱਧ ਵੇਖੀ ਚੱਕ ਦੁਬਾਇਆ, ਇਕਨਾਂ ਨੂੰ ਤੂੰ ਮਿਲ ਲਹਿਗਾ ਪਸੁਤ ਖਵਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਦਾਬ ਬੁਝਾਇਆ, ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ।
1: ਜਿਉਂ ਭਾਵੇ ਤਿਉਂ ਰੱਖ ਲੈ ਹਮ ਸਰਨ।

0: ਸੁਰੋਂ ਭਇਆ ਜਾਂ ਤੂੰ ਕਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾ ਹੀ ਜਾਹੋ ਕਰਨਾ ਹੋ। ਬਲਹਾਰੀ ਕੁਦਰਤ ਵਰਤਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ। ਜਾਤ ਮੈਂ ਜੋ ਜੋਤ ਮੈਂ ਜਾਤਾ ਕਲਕਲਾ ਪਰ ਪੂ ਰਹਿਆ ਤੂੰ ਸੱਚਾ ਸਾਖੇ ਸਵਾਲਿਓ ਜਿਨ ਕੀਤੀ ਤੋਂ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ।
1: ਯੋਗ ਸ਼ਬਦੰ ਗਿਆਨ ਸ਼ਬਦੰ ਬੇ ਸ਼ਬਦੰ ਬ੍ਰਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭੇਓ ਨਾਨਕ ਤਾਂ ਕਾ ਦਾਸ ਹੈ ਸੋ ਇੰਦ ਰੰਜਨ ਦੇਉ ਮਹੱਲਾ ਦੂਜਾ।
0: ਏ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਬਾਸ ਦਿਵਸ ਹੈ ਜੇ ਕੋ ਜਾਣੈ ਭੇਓ ਨਾਨਕ ਤਾਂ ਕਾ ਦਾਸ ਹੈ ਸੋ ਇੰਦ ਰੰਜਨ ਦੇਉ ਮਹੱਲਾ ਪਹਿਲਾ।
1: ਕੁੰਭੇ ਬਦਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬਦਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਪੌੜੀ ਪੜਿਆ ਹੋਵੇ।

हर दर्शन की मन प्यास तने, हर दर्शन की मन प्यास तने।

हर दर्शन की मन प्यास तने, हर दर्शन की मन प्यास तने।

ਦੱਖਣ ਪੂਬ ਦੇਸ਼ ਪਸ਼ਚਮ ਜਸ ਭਾਖੇ ਜਨਮ ਤੈ ਸਕਿਆ ਜਿਤ ਨਾਮ ਹਰ ਹਿਰਦੇ ਨਿਵਾਸੇ ਸੁਰ ਨਰ ਗਨ ਗੰਧਰਵ ਛੇ ਦਰਸ਼ਨ ਅਸਾਸੇ ਭਲੋ ਪ੍ਰਸਿੱਧ ਤੇਜੋ ਤਨੋ ਕਲ ਜੋੜ ਕਰ ਧਿਆਇਓ ਸੋਈ ਨਾਮ ਭਗਤ ਪਵਜਲ ਹਰਨ ਗੁਰ ਅਮਰਦਾਸ ਤੈ ਪਾ

0: ਸਰ ਕੀਤਾ ਜੋਗ ਨਾਮ ਨਾਵਣ ਨਾਮ ਰਸ ਖਾਨ ਅਰ ਭੋਜਨ ਨਾਮ ਰਸ ਸਦਾ ਚਾਹ ਮੁਖ ਮਿਸ਼ਟ ਬਾਣੀ ਧੰਨ ਸਤਿਗੁਰੂ ਸੇਵਿਆ ਜਿਸ ਪਸਾਇਕ ਗਮ ਜਾਣੀ ਕੁੱਲ ਸਮੂਹ ਸਮੁੰਦਰੇ ਪਾਇਓ ਨਾਮ ਨਿਵਾਸ ਸਕਿਆਥ ਜਨਮ ਕਾ ਲੁਚਰੈ ਗੁਰ ਪਰਸਿਓ ਅਮਰ ਪ੍ਰਗਾਸ
1: ਬਾਰਜ ਕਰ ਦਹਨੇ ਸਿੱਧ ਸਨਮੁਖ ਮੁਖ ਜੋਵੈ ਰਿੱਧ ਬਸੇ ਬਾਵਾਂਗ ਜੋ ਤੀਨ ਲੋਕਾਂਤਰ ਮੋਹੈ ਹਿਰਦੈ ਬਸੇ ਅਕਹੀਓ ਸੋਇ ਰਸਤੇ ਨਹੀਂ ਜਾਤੋ ਮੁਖੋ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤੋ ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋਰ ਕਰ ਧਿਆਇਓ ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਇਛ ਤਿਨ ਪਾਇਓ
2: ਚਰਨ ਤਾਂ ਪਰਸ ਕੇ ਅੱਠ ਚਰਨ ਗੁਰ ਅਮਲ ਪਵਲ ਰਹੇ ਹੱਥ ਤਾਂ ਪਰਸ ਕੇ ਅੱਠ ਹੱਥ ਲੱਗੇ ਗੁਰ ਅਮਰ ਪਏ ਜਿਹੀ ਤਾਂ ਪਰਸ ਕੇ ਅੱਠ ਜੇ ਗੁਰ ਅਮਰ ਪਨਿਜੈ ਨੈਣ ਤਾਂ ਪਰਸ ਕੇ ਅੱਠ ਨੈਣ ਗੁਰ ਅਮਰ ਪਿਖਿਜੈ ਸਰਵਨ ਤਾਂ ਪਰਸ ਕੇ ਅੱਠ ਸਰਵਨ ਗੁਰ ਅਮਰ ਸੁਨਿਜੈ ਸਕਿਆਠ ਸੋਹੀ ਉਹ ਜਿੱਤ ਹੀ ਬਸੈ ਗੁਰੂ ਅਮਰਦਾਸ ਨਿਜ ਜਗਤ ਪਿਤ ਸਿਕਥ ਸੋ ਸਿਰ ਜਲ ਪਣੈ ਜੋ ਸਿਰ ਨਿਵੇ ਗੁਰ ਅਮਰ ਨਿਤ

0: ਜੇ ਮਤ ਗਹੀ ਜੈ ਦੇਵ, ਜੇ ਮਤ ਨਾਮੇ ਸਮਾਣੀ, ਜੇ ਮਤ ਤ੍ਰਿਲੋਚਨ ਚਿੱਤ, ਭਗਤ ਕੰਬੀਰੇ ਜਾਣੀ। ਰੁਕ ਮਾਂਗਦ ਕਰ ਤੂਤ, ਰਾਮ ਜੰਪੋ ਨਿਤ ਭਾਈ, ਅਮਰੀਕ ਪ੍ਰਹਿਲਾਦ ਸਰਨ ਗੋਬਿੰਦ ਗਤ ਪਾਈ। ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ, ਸੋ ਮਤ ਜਲ ਜਾਣੀ ਜੁਗਤ। ਗੁਰ ਅਮਰਦਾਸ ਨਿਜ ਭਗਤ ਹੈ, ਦੇਖ ਦਰਸ ਦੇਖ ਦਰਸ ਪਾਵੋ ਮੁਕਤ।
1: ਤੈ ਪੜਿਓ ਇੱਕ ਮਨ ਧਰਿਓ, ਇੱਕ ਕਰ ਇੱਕ ਪਛਾਣਿਓ, ਨੈਣ ਬੈਨ ਮੋਹ ਇੱਕ ਇੱਕ ਦੋਏ ਠਾਏ ਨਾ ਜਾਣਿਓ। ਸੁਪਨ ਇੱਕ ਪ੍ਰਤੱਖ ਇੱਕ ਇੱਕ ਰਸਮੈ ਲੀਨੋ, ਤੀਸ ਇੱਕ ਅਰ ਪੰਜ ਸਿਤ ਪੈਂਤੀਸ ਨਾਖੀਨੋ। ਇੱਕੋ ਜੇ ਲੱਖ ਲੱਖੋਂ ਅਲੱਖ ਹੈ, ਇੱਕ ਇੱਕ ਕਰ ਵਰਨਿਓ। ਗੁਰ ਅਮਰਦਾਸ ਜਾਲੇਪਣੈ, ਤੂੰ ਇੱਕ ਲੋੜ ਹੈ ਇੱਕ ਮੰਨਿਓ।

0: ਇਸ਼ਨਾਨ ਕਰਤਾਰ ਸੋਦੜੇ ਨਾਨਕ ਸੰਗ ਰਹਿਓ ਤਾਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨੇ ਲਿਵ ਰਹਿਓ ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਨ ਵਖਾਣੋ ਜੋ ਗੁਣ ਲੱਖ ਅਗੰਮ ਤਿਨੇ ਗੁਣ ਅੰਤ ਨਾ ਜਾਣੋ ਬੋਥੋ ਬਿਧਾਤੇ ਨਿਰਮਯੋ ਸਭ ਸੰਗਤ ਕੁਲ ਉਦਰਨ ਗੁਰ ਅਮਰਦਾਸ ਕੀਰਤ ਕਹੇ ਤ੍ਰਾਹੇ ਤ੍ਰਾਹੇ ਤੋ ਪਾ ਸ਼ਰਨ
1: ਬ੍ਰਹਮਾਦਿਕ ਸ਼ਿਵ ਛੰਦ ਮੁਨੀ ਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮੁਨਿੰਦਰ ਖੋਜ ਤੇ ਗੋਰਖ ਤਰਨ ਗਗਨ ਆਵਤ ਫੁਦ ਫੁਨ ਧਾਵਤ ਸਿੱਧ ਮਨੁੱਖ ਦੇਵ ਅਰ ਦਾਨਵ ਇਕ ਤਿਲ ਤਾਂ ਕੋ ਮਰਮ ਨਾ ਭਾਵਤ ਪ੍ਰਿਆ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਂ ਕੇ ਦਰਸ ਸਮਾਵਤ ਤਿਸੇ ਤਿਆਗ ਆਨ ਕੋ ਜਚ ਹੈ ਮੁਖ ਦੰਤ ਰਸਨ ਸਗਲ ਘਸ ਜਾਵਤ ਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਝੇ ਸਮਝਾਵਤ ਸਤਿਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ ਅਨ ਪਉ ਨਿਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰ ਰਾਮਦਾਸ ਤੁਮ ਹੂ ਰਸ ਜਾਣੇ ਹਮ

पाट सिलक कीनो अपनो दासरो।

बिसुमार बिअंत स्वामी उच्चो गुनी गहेरो

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਕਾ ਪਾਇਆ ਸਹਿਜ ਸੇਤੀ ਮਨ ਵਿੱਚ।

ਸਭ ਪੁਜਾਇਆ ਸਦਾ ਕੁਰਬਾਨ ਕੀਤਾ ਗੁਰ ਵਿੱਟੂ ਜਿਸ ਦੀਆਂ ਏ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਸੱਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ ਤੁਰ

ਸਾਜਨ ਪਏ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਧਨਵੰਤ ਨਰਕ ਗੁਰ ਚਰਨ ਲਗੇ ਵਾਜੇ ਅਨਹਦ ਤੂਰੇ। ਬੋਲੋ ਜੀ ਵਾਹੇ ਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਈ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸ ਹੋਈ ਸਹਾਇ। ਅਰਜਨ ਹਰਗੋਬਿੰਦਨ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ। ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਤਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ।

ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆਂ ਵੰਡ ਛਕਿਆਂ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਜੇ ਵਾਹਿਗੁਰੂ ਬੋਲ ਜੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ

ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ ਵਾਹੇ ਗੁਰੂ ਬੋਲੋ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਬੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ

ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗਾ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਆਂ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ ਹੇ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧੰਨ ਧੰਨ

0: ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਆਂ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਣਾ। ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ, ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚਿੱਤ ਆਵੇ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਸਾ ਮਹੱਲਾ ਚੌਥਾ।

0: ਸਰੀਰ ਕਾ ਇਕ ਰਥ ਕਰਤਵਾਹ ਜੁਗ ਜੁਗ ਫਿਰ ਵਟਾਈ ਹੈ ਗਿਆਨੀ ਬੁੱਝੇ ਤਾਹ ਸਤ ਜੁਗ ਰਥ ਸੰਤੋ ਕਾ ਧਰਮ ਗਿਰਥ ਵਾਹ ਤ੍ਰੇਤੇ ਰਥ ਜਤੇ ਕਾ ਜੋਰ ਗਿਰਥ ਵਾਹ ਦੁਆਪਰ ਤਪੇ ਕਾ ਸਤ ਗਿਰਥ ਵਾਹ ਕਲ ਜੁਗ ਰਥ ਗਣ ਕਾ ਊੜ ਗਿਰਥ ਵਾਹ ਮਹੱਲਾ ਪਹਿਲਾ
1: ਸਾਮ ਕਹੇ ਸਤੰਬਰ ਸਵਾਮੀ ਸੱਚ ਮੈਂ ਆਸ਼ੇ ਸੱਚ ਰਹੇ ਸਭ ਕੁਛ ਸੱਚ ਸਮਾਵੇ ਰਿਗ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮਸੂਰ ਨਾਏ ਲਿਆ ਪ੍ਰਾਸ਼ਤ ਜਾਹੇ ਨਾਨਕ ਤੋਂ ਮੁਖੰਤਰ ਪਾਹੇ ਜੁਜ ਮੈਂ ਜੋਰ ਸ਼ਲੀ ਚੰਦਰਾਵਲ ਕਾਨ ਕ੍ਰਿਸ਼ਨ ਜਦ ਭਇਆ ਪਾਰ ਜਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦਤ ਬਨੂਆ ਨਾਉ ਗਦਾਈ ਅਲੋ ਭਇਆ ਨੀਲ ਵਸਤਰ ਲੇ ਕੱਪੜੇ ਪਹਿਰੇ

ਕਰਦਾ ਚੰਗਾ ਆਪਣਾ ਤੁਸੀਂ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਹੇ ਭੀੜੇ ਅੱਗੇ ਜਾਵਣਾ, ਨੰਗਾ ਦੁੱਜ ਚੱਲਿਆ ਤਾਂ ਕਿਸੇ ਖਰਾ ਡਰਾਵਣਾ, ਘਰੇ ਉਗਣ ਪਛੋਤਾਵਣਾ,

0: ਜਦ ਗੰਢੀ ਸੱਤ ਵੱਟ ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਕੱਤ ਨਾ ਇਹੋ ਟੁੱਟੇ ਨਾ ਮਲ ਲੱਗੇ ਨਾ ਇਹੋ ਜੜ ਨਾ ਜਾਏ ਤਨ ਸੋ ਮਾਨਸ ਨਾਨਕਾ ਜੋਗਲ ਚੱਲੇ ਪਾਏ ਚੌਕੜ ਮੁਨਣ ਆਇਆ ਬੈ ਚੌਕੇ ਪਾਇਆ ਸਿੱਖਾ ਕਰਨ ਚੜ੍ਹਾਈਆ ਗੁਰ ਬ੍ਰਾਹਮਣ ਥਿਆ ਉਹ ਮੂਆ ਉਹ ਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਪੂਰੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਤੱਗ ਕਪਾਹ ਕੱਤੀਐ ਬਾਮਨ ਮੱਟੇ ਆਏ ਕੋਹ ਬੱਕਰਾ ਰਿਨ ਖਾਇਆ ਸਭ ਕੁ ਆਕੇ ਪਾਏ ਹੋਏ ਪੁਰਾਣਾ ਸੁੱਟੀਐ ਪੀ ਫਿਰ ਪਾਈਐ ਹੋਰ ਨਾਨਕ ਤੱਗ

0: ਤਗਨਾ ਤੁਰਤ ਪੁੱਤ ਮਹੱਲਾ ਪਹਿਲਾ।
1: ਤਗ ਨਾ ਇੰਦਰੀ ਤਗ ਨਾ ਨਰੀ ਭਲਕੇ ਥੁੱਕ ਪਵੇ ਨਿਤ ਦਾੜੀ। ਤਗ ਨਾ ਭੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਕੀ। ਵੇ ਤਗਾ ਆਪੇ ਵਤੈ ਵਰ ਧਾਗੇ ਅਵਰਾ ਕਤੈ।

ਕੂੜੁ ਨਾਨਕ ਕੂੜੁ ਰਹਿਆ ਭਰਪੂਰ ਮੱਥਾ ਟਿੱਕਾ ਤੇਰ ਧੋਤੀ ਕਾ ਖਾਈ ਹੱਥ ਸ਼੍ਰੀ ਜਗਤ ਕਾ ਸਾਈ ਨੀਲ ਵਸਤਰ ਪੈਰੋ ਪ੍ਰਵਾਨ ਮਲੇਸ਼ ਧਾਨ ਲੈ ਪੂਜੈ ਪੁਰਾਨ ਅਪਾਖਿਆ ਕੇ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮੱਤ ਪਿੱਟੇ ਵੇ ਮੱਤ ਪਿੱਟੇ ਉਹ ਅੰਨ ਸਾਡਾ ਫਿੱਟੇ ਤਨ ਫਿੱਟੇ ਫੇੜ ਕਰੇਨ ਮਨ ਜੂਠੇ ਚੁਲੀ ਪਰੇਨ ਕਹੋ ਨਾਨਕ ਸੱਚ ਧਿਆਈ ਹੈ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤੇ ਅੰਦਰ ਸਭ ਕੋ।

ਸਭ ਕੋ ਵੇਖ ਨਦਰੀ ਹੇਠ ਚਲਾਏ ਦਾ ਆਪੇ ਦੀ ਵਡਿਆਈਆਂ ਆਪੇ ਕਰਮ ਕਰਾਏ ਦਾ ਬੜੋ ਬੜਾ ਵਡਮੇਦ ਨੇ ਸਿਰੇ ਸਿਰ ਧੰਦੇ ਲਾਏ ਦਾ ਨਦਰ ਪੱਠੀ ਜੇ ਕਰੇ ਸੰਥਾਨਾ ਖਾਓ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ।

0: ਜੇ ਮਹਾਕਾ ਕਰਮ ਹੈ ਕਰਮ ਪਿਤਰੀ ਦੇ ਅੱਗੇ ਬਸ ਸਿਆਣੀਏ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਪੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜਿਉਂ ਜੋਰ ਉਸ ਨਾਮ ਨੀ ਆਵੇ ਵਾਰ ਵਾਰ ਜੂਠਾ ਜੂਠਾ ਮੁੱਖ ਵਸਿਆ ਨਿਤ ਨਿਤ ਹੋਏ ਖਵਾਰ ਸੁੱਚੇ ਹੈ ਨਾ ਆਖੀਏ ਬੈਂਜ ਪਿੰਡਾ ਤੋਏ ਸੁੱਚੇ ਸੇਈ ਨਾਨਕ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਾਉਣੇ ਹਰ ਰੰਗੀ ਹਰ ਮੁਸਵਾਲਿਆ ਕੁੱਟੇ ਮਟ ਮੜੀਆਂ।

ਜੋ ਬਣਹਾਰਿਆ ਜਰਿਆਈ ਜੋ ਬਣਹਾਰਿਆ।

0: ਲੈ ਦੂਰ ਮੁਖ ਲਾਵਾ ਗੁਰ ਸਿੱਖਾ ਕੀ ਕਾਲ ਖਾਏ ਪਈ ਜਿਨ ਹਰ ਨਾਮ ਤੇ ਆਵਾ ਜਿਨ ਨਾਮਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਪੂਜ
1: ਸਲੋਕ ਮਹਲਾ ਪਹਿਲਾ ਜੇਕਰ ਸੁਤਕ ਮੰਨਿਆ ਸਭ ਤੇ ਸੁਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆਂ ਬਾਜਣਾ ਕੋਏ।

0: ਕਹਿ ਜੇਵਾ ਸੂਤਕ ਕੂੜ ਆਕੀ ਸੂਤਕ ਵੇਖਣਾ ਪਾਤਰੈ ਪਰ ਤਨ ਰੂਪ ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਕਾਹੇ ਨਾਨਕ ਹੰਸਾ ਆਦਮੀ ਵਧੇ ਜਮਪੁਰ ਜਾਹੇ ਮਹਲਾ ਪਹਿਲਾ
1: ਸਭੋ

0: ਸੂਤਕ ਨਾ ਪੜੀ ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਮਿਲਿਤ ਨਦਰੀਆਂ ਆਈਆਂ ਜਾ ਤਿਸ ਪਾਣਾ ਮਨ ਵਸਾਈਆਂ ਕਰ ਕੁਮਤ ਘਤ ਕਰ ਵਿੱਚ ਮਾਰ ਕੱਢੀਆਂ ਬੁਰਿਆਈਆਂ ਸਹਿ ਪਿੱਠੇ ਨੌਣ ਦਪਾਈਆਂ ਨੌਣ ਦਪਾਈਆਂ ਨੌਣ ਦਪਾਈਆਂ
1: ਪੌੜੀ ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਰੇ ਤੇ ਨਦਰੀਆਂ ਆਈਆਂ ਜਾ ਤਿਸ ਪਹਾੜਾਂ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚ ਮਾਰ ਕੱਢੀਆਂ ਬੁਰਿਆਈਆਂ ਸਹਿ ਪਿੱਠੇ ਨੌਣ ਦਪਾਈਆਂ ਸਹਿ ਪਿੱਠੇ ਨੌਣ ਦਪਾਈਆਂ
0: ਗੁਰਸਿੱਖਾਂ

0: ਵਿੱਚ ਪਾਪੀ ਸੋਤਣ ਕੱਢਿਆ ਤੁੱਕਾਂ ਪਾਈਆਂ ਤਿੱਤ ਜਿਤ ਮੁੱਕ ਨਾਉਣਾ ਉਚਰੈ ਬਿਣ ਨਾਵੇ ਰਸ ਖਾਏ ਨਾਨਕ ਇਹ ਜਾਣੀਐ ਜਿਤ ਮੁੱਕ ਥੁੱਕਾ ਪਾਏ ਮਹੱਲਾ ਪਹਿਲਾ
1: ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਰਿਹਾ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਭੰਡ ਮੂਆ ਭੰਡ ਪਾਲੀਐ

ਮੁਖੀ ਉਜਲੇ ਇਸ ਸੱਚੇ ਦਰਬਾਰ ਕੋੜੀ ਸਾਪੋ ਕੇ ਆਪਣਾ ਇਸ ਨਾਹੀ ਸੋਚਣ ਕੱਢੀਏ ਕਿਤਾ ਪੋ ਆਪਣਾ ਆਪੇ ਹੀ ਲੇਖਾ ਸੁਣੀਏ ਜਰਾ ਨਹੀਂ ਅੱਤ ਜਗ।

0: ਪੌੜੀ ਸਭ ਤੋਂ ਆਖਿਆ ਆਪਣਾ ਜਸਨਾਹੀ ਸੋਚਣ ਕੱਢੀ ਹੈ, ਕੀਤਾ ਪੋ ਆਪਣਾ ਪੇ ਲਿਖਾ ਸੰਡੀ ਹੈ, ਜਾ ਰਹਿਣਾ ਨਹੀਂ ਹੈ ਜਗ ਦਾ ਕੈਦਗਾਰ ਬਹੰਡੀ ਹੈ, ਮੰਦਾ ਕਿਸੇ ਨਾਲ ਕੀ ਹੈ ਭੜਕ ਰਿਹਾ ਬੁਝੀ ਹੈ, ਮੂਰਖੇ ਨਾਲ ਨਾ ਲੁਝੀ ਹੈ, ਮੂਰਖੇ ਨਾਲ ਨਾ ਲੁਝੀ ਹੈ।
1: ਗੁਰਸਿੱਖਾ ਮਨ ਬਧਾਈਆਂ ਜਿਨ ਮੇਰਾ ਸਤਿਗੁਰ ਠਠਾਰਾ।

0: ਸੱਤੀਏ ਮੁੱਤ ਤਵ ਕੇ ਪਾਉ ਫਿੱਕਾ ਮੂਰਖ ਆਖੀਐ ਪਾਣਾ ਲਏ ਸਜਾਏ ਮਹੱਲਾ ਪਹਿਲਾ।
1: ਅੰਦਰ ਝੂਠੇ ਪੈ ਜਾਰ ਦੁਨੀਆਂ ਅੰਦਰ ਫੈਲ ਅੜਸੜ ਤੀਰਥ ਜੇ ਨਾਵੇ ਉਤਰੇ ਨਾਹੀਂ ਮੈਂ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨਿਹੋਂ ਲੱਗਾ ਰੱਬ ਸੇਤੀ ਦੇ ਕਿਨੇ ਵਿਚਾਰ। ਰੰਗ ਹੱਸ ਹੈ ਰੰਗ ਰੂਪ ਹੈ ਚੁੱਪ ਪੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕਰੀ ਬਾਜ ਸੱਚੇ ਨਾਹ। ਦਰਬਾਰ ਟੁੱਪਰ ਖਰਚ ਮੰਗਾ ਜਬੇ ਦੇ ਤਾਂ ਕਾਹੇ ਦੀਵਾਨੇ ਕੋ ਕਲਮ ਏਕਾ ਮਾਤਮਾ ਮੇਲ ਦਰ ਲੈ ਲੈ ਕਾ ਪੀੜ ਛੁੱਟੇ ਨਾਨਕ ਜਿਉਂ ਤੇਰ ਪੜੀ ਆਪੇ।

0: ਸਿਖਰਨ ਹੈ ਗੁਰੂ ਸਾਹਿਬ ਮਨੋ ਵਸਾਰੀਐ ਆਪਣੀ ਅਕਲਾ ਆਪੇ ਹੀ ਕਸਵਰੀਐ ਕਸਵਰੀਐ ਕਸਵਰੀਐ
1: ਪੌੜੀ ਆਪੇ ਹੀ ਕਰਨਾ ਸੀ ਉਹ ਕਲ ਆਪੇ ਹੀ ਤੈ ਧਾਰੀਐ ਦੇਖੇ ਕੀਤਾ ਆਪਣਾ ਤਰਕੱਚੀ ਪੱਕੀ ਸਾਰੀਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਐ ਜਿਸਕੇ ਜੀ ਪ੍ਰਾਣ ਹੈ ਕਿ ਉਹ ਸਾਹਿਬ ਮਨ ਵਿਸਾਰੀਐ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ।

की अरदास पाठ की रत की रखो सरनाई रखो सरनाई।

0: ਏਕ ਨਹੀਂ ਆਖੀ ਦੂਜੇ ਲੱਗੇ ਜਾ, ਨਾਨਕਾ ਸੰਕਾਂਡੀਏ ਸਾਦੀ ਰੇ ਸਮਾਏ, ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ। ਆਸ ਕਿਉਂ ਨਾ ਆਖੀਏ ਜੇ ਲੇਖੇ ਵਰਤੇ ਸੋਏ ਮਹੱਲਾ ਦੂਜਾ।
1: ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ।

0: ਲਗਾ ਸੋ ਪ੍ਰਵਾਨ ਮਹੱਲਾ ਦੂਜਾ।
1: ਜੋ ਜੀ ਹੋ ਸੋ ਗੁਐ ਮੌਕਾ ਕਿਆ ਵਾਓ, ਬੀਜੈ ਭਿਕ ਮੰਗੇ ਅੰਮ੍ਰਿਤ ਵੇਖੋ ਇਹੋ ਨਿਓ ਮਹੱਲਾ ਦੂਜਾ। ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣ ਤਿਹੋ ਵਰਤੇ ਵੇਖੋ ਕੋ ਨਿਰਜਾਸ, ਵਸਤੂ ਅੰਦਰ ਵਸ ਸਮਾਵੇ ਦੂਜੀ ਹੋਵੇ ਪਾਸ। ਸਾਹਿਬ ਸੇਤੀ

ਫਰਮਤ ਕਿਸ ਨੂੰ ਅਗਲੀ ਉਹ ਵਜੋਂ ਬੇਦੂ ਨਾ ਖਾਏ, ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ, ਵਜੋਂ ਗਵਾਏ ਅਗਲਾ ਮੁਹਿੰਮੋਂ ਪਾਣਾ ਖਾਏ, ਜਿਸਦਾ ਦਿੱਤਾ ਖਾਵਣਾ ਤਿਸ ਗਈਏ ਸਾਬਾਸ, ਨਾਨਕ ਘੁਗਮਣਾ ਚੱਲੇ ਨਾਲ ਖਸਮ ਚੱਲੇ ਅਰਦਾਸ।

0: ਸਾਹਿਬ ਟੁੱਠੈ ਜੋ ਮਿਲੇ ਮਹੱਲਾ ਦੂਜਾ।
1: ਏਕ ਨਹੀਂ ਚਾਕਰੀ ਜਿਤ ਕੋ ਖਸਮ ਨਾ ਜਾਏ, ਨਾਨਕ ਸੇਵਕ ਕਾਢੀਏ ਜੇ ਸੇਤੀ ਖਸਮ ਸਮਾਏ। ਪੌੜੀ ਨਾਨਕ।

0: ਨਾਲ ਸਮਝਣ ਕੀਓ ਕਿਰਤ ਸੀ ਕਰਨੀ ਸਾਰ ਕਰਨੀ ਸਾਰ ਕਰਨੀ ਸਾਰ
1: ਪੌੜੀ ਨਾਨਕ ਤਨਾ ਜਪਣੀ ਹਰ ਤਾਂ ਕੇ ਪਾਰਾਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਇੱਕ ਤਰੀ ਚੜ੍ਹੇ ਵਿਸਿਆਰ ਆਪ ਕਰਾਏ ਕਰੇ ਆਪੋ ਕੈਸੋ ਕਰੀ ਪੁਕਾਰ ਨਾਨਕ ਕਰਨਾ ਜਨਕੀਆ ਕਿਰਤ ਸੀ ਕਰਨੀ ਸਾਰ
0: ਹਰ ਜੁਗ ਜੁਗ ਭਗਤ ਪਾਇਆ।

ਭਾਂਡੇ ਸਾਜਣਾ ਪੇ ਪੁਰੰਦੇ ਇੱਕ ਨੀ ਦੁੱਧ ਸਮਾਈ ਚੁੱਲੇ ਰਹਿਣ ਚੜੇ ਇੱਕ ਨਿਹਾਲੀ ਪੈ ਸਵਨ ਕੁੱਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਗਿਆ ਬਣਾਈਆਂ, ਕਿਸ ਕਹਿਣਾ ਕਹਿ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਵਿੱਚ ਕਿਸ ਬਾਹੇ, ਸਾਈ ਕਾਰ ਕਮਾਵਣੀ ਤੁਰ ਛੋਟੀ ਧੰਨੇ ਪਾਏ, ਨਾਨਕੇ ਕੀ ਬਾਰੀ ਹੋਰ ਦੂਜੀ ਨਾਹੀਂ ਜਾਏ, ਸੋ ਕਰੇ ਜਿਤੇ ਸਿਰ ਜਾਏ, ਸੋ ਕਰੇ ਜਿਤੇ।

0: ਬੜੀ ਵੱਡੀ ਵੱਡਾ ਪਰ ਤੇਰਾ ਮਤਬ ਰੰਗ ਰੰਗ ਨਿਕਲ ਜਪਨ ਕਰਤਬ ਜੀਆਂ ਜੀਵ ਸਭ ਜਾਣ ਲ ਸਭ ਤੇਰੇ ਵਸ ਤੇਰਾ ਕਤਲ ਤੇਰੇ ਕਰਨ ਬਦਾਈ ਤੁਦ ਕਰ ਮਾਨ ਮਤ ਤੇ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸ ਜਤ ਕਥਾ ਨਾਨਕ ਦਾ ਸੰਦਾ ਤੁਦਿਆ ਗੁਣਵਤਾ ਜੀ ਤੇਰਾ ਤੇਰਾ ਨਾਮ ਸਤ ਹੈ ਸ੍ਰੀ ਵਾਹਿਗੁਰੂ
1: ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਪ੍ਰੰਗ ਨੇ ਕਲਾ ਜਾਪਨ ਕਰਤਬਾ ਜੀਆਂ ਇੰਦਰ ਜੀਓ ਸਭ ਕੀ ਜਾਣ ਲਾ ਸਭ ਕੀ ਤੇਰੇ ਬਸ ਤੇਰਾ ਕਰਪਲਾ ਤੇਰੇ ਘਰ ਆਨੰਦ ਵਧਾਈ ਤੁਦ

ਮਮਤਾ ਤਤ ਮਹਤ ਦਿਵਸ ਰਾਤ ਦੁਇ ਦਾਈ ਦਇਆ ਖੇਲੇ ਸਗਲ ਜਗਤ ਚੰਗਿਆਂ।

0: ਗਏ ਮਸਕਤ ਕਾਲ, ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜੇ ਸਡਿਠ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੇ ਤਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪੰਜਾਂ ਪਿਆਰਿਆਂ ਸੋਹਣ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਾਪੀਆਂ ਤਾਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲ ਜੇ। ਪੰਜਾਬ

ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਗੁਰੂ ਚਿੱਤ ਆਵੇ, ਚਿੱਤ ਆਵਨ ਕਾਰ

ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ, ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੇ

0: ਸਰਬਤਲ ਆਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹੇ ਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਹ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਘਨ ਹਰ ਬੂੰਦ ਬਸਰ ਮਾਵਲ ਕੁਸਮ ਬਸੰਤ ਗਨੰਤ ਨ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨਹਿ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮਹਿ ਤਾਰਾ ਕੋਈ ਹੋਆ ਕਰਮ ਰਤ ਕੋਈ ਤੀਰਥ ਨਾਇਆ ਦਾਸੀ ਹਰ ਕਾ ਨਾਮ ਧਿਆਇਆ ਬੰਧਨ ਕਾਟਣ ਹਾਰ ਸੁਆਮੀ ਜਨ ਨਾਨਕ ਸਿਮਰੈ ਅੰਤਰ ਜਾਮੀ ਬੰਧਨ ਕਾਟਣ ਹਾਰ ਸੁਆਮੀ ਜਨ ਨਾਨਕ ਸਿਮਰੈ ਅੰਤਰ ਜਾਮੀ ਕਹ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ नूर अरसह कुरसह चटिया तुद डिठे सच्चे पातशाह बल जनम जनम दी कटिया सज्जन सच्चा पातशाह सिर शाह जिस पास बैठिया सोहिया सबना दावी सज्जन सच्चा पातशाह सिर शाह दशाह जिस पास बैठिया

हर चरण शरण मोहि चीरो, रहा।

काट सिलक कीनो अपनो दासरो।

0: ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਅੰਤਰ ਕੀ ਗੱਤ ਤੁਮ ਹੀ ਜਾਨੀ, ਤੁਝ ਹੀ ਪਾਹੇ ਨਿਬੇਰੋ। ਬਖਸ਼ ਲੈ ਹੋ ਸਾਹਿਬ ਪ੍ਰਭ ਆਪਣੇ, ਲਾਖ ਖਤੇ ਕਰ ਫੇਰੋ।
1: ਕੈਲਗਰੀ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਗੁਰੂ ਗ੍ਰੰਥ ਸਾਹਿਬ ਅੱਗੇ ਬਾਬਾ ਜੀ ਬਖਸ਼ਿਸ਼ ਕਰਦੇ ਸਨ ਵੀ ਸੰਤ ਉਹੀ ਹੈ ਜਿਹੜਾ ਗੁਰੂ ਨਾਲ ਜੋੜਦਾ ਹੈ।

ਜਿਹੜਾ ਆਪਣੇ ਪੈਰੀ ਪਾਉਂਦਾ ਹੈ। ਸੰਤ ਉਹੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ ਹੈ। ਹੈ ਗੁਰਸਿੱਖਾ ਝੋਲੀਆਂ ਭਰਨੀਆਂ ਨੇ ਤੇ ਆਪਣੀ ਝੋਲੀ ਗੁਰੂ ਗ੍ਰੰਥ

ਨਹੀਂ ਨੀਂਦ ਤੇ ਸੁਬਾਹ ਸ਼ਾਮ ਸੰਗਤ ਵਿੱਚ ਵੀ ਬੈਠਣਾ ਹੈ। ਇਹ ਬਾਬਾ ਜੀ ਦਾ ਉਪਦੇਸ਼। ਪਰ ਅੱਜ ਕਿਸੇ ਨੂੰ ਪੁੱਛ ਲਓ ਨਾ ਵੀ ਤੂੰ ਸੰਗਤ ਵਿੱਚ

ਦੋਨਿਆਂ ਦਾ ਦਿਨ ਹੈ। ਇੱਕ ਪਰਿਵਾਰ, ਸਾਰਾ ਪਰਿਵਾਰ ਆਪਣੇ ਘਰ ਨੂੰ ਤਾਲਾ ਲਾ ਕੇ ਪੁੰਨਿਆਂ ਦਾ ਦਿਨ ਜਾਣ ਕੇ ਸੇਵਾ ਤੇ ਸਿਮਰਨ ਕਰਨ ਵਾਸਤੇ ਨਾਨਕਸਰ ਪੁੱਜਾ ਹੈ। ਰਾਤ ਪਈ, ਕੀ ਹੋਇਆ,

ਜਦੋਂ ਸਮਾਨ ਬਣ ਕੇ ਪੰਡਾ ਬਣ ਕੇ ਚੁੱਕੀਆਂ ਤੇ ਟੁਰਨ ਲੱਗੇ ਨੇ ਤੇ ਕੀ ਤੱਕ ਰਹੇ ਨੇ। ਇੱਕ ਬਾਬਾ ਜਿਸਦੇ ਹੱਥ ਵਿੱਚ ਡਾਂਗ ਹੈ ਤੇ ਦਰਵਾਜ਼ੇ ਵਿੱਚ ਖਲੋਤਾ ਹੈ, ਵੀ ਕਿੱਧਰ ਜਾ ਰਹੇ ਹੋ, ਰੱਖ ਦਿਓ ਸਮਾਨ। ਤੇ ਇਹਨਾਂ ਚੋਰਾਂ ਨੇ ਸੋਚਿਆ ਵੀ ਇੱਧਰ ਬਾਬਾ ਖਲੋਤਾ ਹੈ, ਦੂਸਰੇ ਪਾਸਿਓਂ ਕੰਧ ਟੱਪ ਜਾਂਦੇ ਹਨ। ਸਮਾਨ ਚੁੱਕਿਆ ਤੇ ਕੰਧ ਟੁੱਪਣ ਲੱਗੇ ਨੇ। ਕੀ ਹੋਇਆ, ਕੰਧ ਟੱਪਣ ਲੱਗੇ ਨੇ ਤੇ ਇੱਧਰ ਵੀ ਇਹੀ ਬਾਬਾ ਡਾਂਗ ਲੈ ਕੇ ਖਲੋਤਾ ਹੈ। ਜਿੱਧਰ ਦੀ ਵੀ ਜਾਣ ਲੱਗਦੇ ਨੇ ਘਰ ਤੋਂ ਬਾਹਰ, ਬਾਬਾ ਡਾਂਗ ਲੈ ਕੇ ਮੂਹਰੇ ਖਲੋ ਜਾਂਦਾ ਹੈ। ਇਹਨਾਂ ਚੋਰਾਂ ਨੇ ਸਮਾਨ ਰੱਖ ਦਿੱਤਾ। ਸਮਾਨ ਰੱਖ ਕੇ ਖਾਲੀ ਹੱਥ ਤੁਰਨ ਲੱਗੇ ਨੇ, ਘਰੋਂ ਬਾਹਰ ਨਿਕਲੇ ਨੇ ਤੇ ਕਿਸੇ ਨੇ ਵੀ ਨਹੀਂ ਰੋਕਿਆ। ਆ ਜਦੋਂ ਕਿਸੇ ਨੇ ਨਾ ਰੋਕਿਆ ਤੇ ਇਹਨਾਂ ਨੇ ਸੋਚਿਆ ਵੀ ਸ਼ਾਇਦ ਹੁਣ ਉਹ ਬਾਬਾ ਚਲਾ ਗਿਆ ਹੈ। ਮਨ ਦੇ ਵਿੱਚ ਲਾਲਚ ਆਇਆ, ਦੁਬਾਰਾ ਘਰ ਦੇ ਅੰਦਰ ਗਏ ਤੇ ਬੰਨਿਆ ਬਣਾਇਆ ਸਮਾਨ ਫਿਰ ਚੁੱਕ ਲਿਆ। ਆ ਜਦੋਂ ਪੰਡਾ ਸਿਰ ਤੇ ਰੱਖ ਕੇ ਘਰੋਂ ਬਾਹਰ ਨਿਕਲਣ ਲੱਗੇ ਨੇ ਤੇ ਕੀ ਤੱਕ ਰਹੇ ਨੇ, ਉਹੀ ਬਾਬਾ ਡਾਂਗ ਲੈ ਕੇ ਦਰਵਾਜ਼ੇ ਦੇ ਵਿਚਕਾਰ ਖਲੋਤਾ ਹੈ। ਓਏ ਭਲਿਓ, ਕਿੱਧਰ ਜਾ ਰਹੇ ਹੋ, ਸਮਾਨ ਲੈ ਕੇ ਰੱਖ ਦੇਵੋ। ਇਹ ਚੋਰ ਬੜੇ ਹੈਰਾਨ ਹੋਏ, ਹੈ ਕੀ ਗੱਲ, ਇਹ ਤੇ ਕੋਈ ਕੌਤਕ ਹੈ, ਖਾਲੀ ਹੱਥ ਤੁਰਦੇ ਹਾਂ, ਕੋਈ ਨਹੀਂ ਰੋਕਦਾ, ਸਮਾਨ ਚੁੱਕਦੇ ਹਾਂ ਤੇ ਬਾਬਾ ਰੋਕਣ ਵਾਸਤੇ ਆ ਜਾਂਦਾ ਹੈ। ਸਾਰਾ ਬੰਨਿਆ ਬਣਾਇਆ ਸਮਾਨ ਘਰ ਦੇ ਵਿੱਚ ਰੱਖ ਦਿੱਤਾ ਤੇ ਖਾਲੀ ਹੱਥ ਤੁਰ ਗਏ ਨੇ, ਕਿਸੇ ਨੇ ਵੀ ਨਹੀਂ ਰੋਕਿਆ। ਆਪਣੇ ਘਰ ਜਾ ਕੇ ਸੁੱਤੇ ਤੇ ਸਾਰੀ ਰਾਤ ਨੀਂਦਰ ਨਹੀਂ ਜੇ ਪਈ, ਸੁਪਨੇ ਦੇ ਪੈ ਆਉਂਦਾ ਰਿਹਾ, ਸੁਪਨੇ ਦੇ ਵਿੱਚ ਵੀ ਡਰ ਆਉਂਦਾ ਰਿਹਾ। ਆ ਸਵੇਰ ਹੋਈ ਨਾ ਤੇ ਇਹ ਦੋਨੋਂ ਚੋਰ ਇਸ ਘਰ ਦੇ ਵਿੱਚ ਪੁੱਜੇ ਨੇ ਸਵੇਰੇ, ਤੇ ਇੱਧਰੋਂ ਇਹ ਪਰਿਵਾਰ ਵੀ ਨਾਨਕਸਰ ਤੋਂ ਆ ਗਿਆ ਹੈ। ਆ ਕੀ ਤੱਕ ਰਹੇ ਨੇ, ਘਰ ਦੇ ਦਰਵਾਜ਼ੇ ਖੁੱਲ੍ਹੇ ਨੇ ਤੇ ਘਰ ਦਾ ਸਾਰਾ ਸਮਾਨ ਪੰਡਾਂ ਦੇ ਵਿੱਚ ਬੰਨਿਆ ਪਿਆ ਹੈ। ਪੰਡਾਂ ਖੋਲ ਕੇ ਦੇਖੀਆਂ ਤੇ ਚੁੱਕਿਆ ਕਿਸੇ ਨੇ ਨਹੀਂ, ਘਰ ਦੀ ਕੋਈ ਵੀ ਚੀਜ਼ ਗੁਆਚੀ ਨਹੀਂ, ਕੋਈ ਲੈ ਕੇ ਨਹੀਂ ਗਿਆ ਤੇ ਪੰਡਾਂ ਬੰਨੀਆਂ ਪਈਆਂ। ਬੜੇ ਹੈਰਾਨ ਹੋ, ਆਂਢ ਗੁਆਂਢ ਇਕੱਤਰ ਹੋਇਆ, ਇਹ ਦੇਖ ਕੇ ਇਹ ਸੁਣ ਕੇ ਸਾਰੇ ਹੈਰਾਨ ਹੋਏ ਰਹੇ ਨੇ ਵੀ ਇਹ ਕੀ ਹੋ ਗਿਆ, ਸਮਾਨ ਬੰਨਿਆ ਪਿਆ ਹੈ, ਦਰਵਾਜ਼ੇ ਖੁੱਲ੍ਹੇ ਨੇ ਤੇ ਘਰ ਦੀ ਇੱਕ ਵੀ ਚੀਜ਼ ਨਹੀਂ ਗਈ, ਇਹ ਕਿਹੋ ਜਿਹੇ ਚੋਰ ਆਏ ਨੇ। ਤੇ ਸਤਸੰਗੀਓ, ਇਹਨੇ ਨੂੰ ਇਹ ਚੋਰ ਇਸ ਘਰ ਦੇ ਵਿੱਚ ਆਏ ਤੇ ਹੱਥ ਬੰਨ ਕੇ ਖਲੋਤੇ ਨੇ, ਆਖਣ ਲੱਗੇ ਅਸੀਂ ਰਾਤੀ ਚੋਰੀ ਕਰਨ ਵਾਸਤੇ

ਭੁੱਲਾਂ ਮੁਖਸ਼ਾਣ ਵਾਸਤੇ ਆਏ ਹਾਂ। ਤੇ ਇੱਕ ਨੇ ਵਿੱਚੋਂ ਪੁੱਛਿਆ, ਚੋਰੀ ਕਰਨ ਵਾਸਤੇ ਆਏ ਸੀ ਤੇ ਸਮਾਨ? ਸਾਰੀ ਗੱਲ ਦੱਸੀ। ਘਰ ਦਾ ਸਮਾਨ ਲਾਲਚ ਵਿੱਚ ਆ ਕੇ ਅਸੀਂ ਸਾਰਾ ਬੰਨ ਲਿਆ। ਜਦੋਂ ਚੁੱਕ ਕੇ ਟੁਰਨ ਲੱਗਦੇ ਤੇ ਇੱਕ ਡਾਂਗ ਵਾਲਾ ਬਾਬਾ ਸਾਨੂੰ ਰੋਕ ਲੈਂਦਾ। ਜਦੋਂ ਵੀ ਸਮਾਨ ਚੁੱਕ ਕੇ ਟੁਰੇ ਹਾਂ ਤੇ ਡਾਂਗ ਵਾਲਾ ਬਾਬਾ ਮੂਹਰੇ ਆ ਜਾਂਦਾ ਹੈ। ਘਰ ਵਾਲੇ ਬੜੇ ਹੈਰਾਨ ਹੋਏ। ਸਾਰਾ ਪਰਿਵਾਰ ਨਾਨਕ ਸਰ ਗਿਆ ਤੇ ਕੌਣ ਇਹਨਾਂ ਨੂੰ ਰੋਕਦਾ ਸੀ? ਅਜੇ ਇੰਨੀਆਂ ਗੱਲਾਂ ਹੀ ਹੋ ਰਹੀਆਂ ਨੇ। ਆਪਾਂ ਤੱਕਿਆ ਹੈ ਨਾ, ਜਿੰਨੇ ਵੀ ਨਾਨਕ ਸਰ

ਆਹੀ ਬਾਬਾ ਸਾਨੂੰ ਰਾਤੀ ਰੋਕਦਾ ਸੀ। ਆ ਜਦੋਂ ਘਰ ਵਾਲਿਆਂ ਨੇ ਆਂਢ ਗੁਆਂਢ ਮਹੱਲੇ ਵਾਲਿਆਂ ਨੇ ਇਹ ਸੁਣਿਆ, ਆਖਣ ਲੱਗੇ ਧੰਨ ਹੈ ਬਾਬਾ ਆਨੰਦ ਸਿੰਘ ਜੀ, ਬਲਿਹਾਰ ਤੇਰੀ ਸੇਵਾ ਦੇ, ਬਲਿਹਾਰ ਤੇਰੇ ਸਿਮਰਨ ਦੇ। ਤੂੰ ਘਰਾਂ ਦੀ ਰਾਖੀ ਵੀ ਕਰਦਾ ਹੈ, ਤੂੰ ਕਿੱਡੀਆਂ ਬਖਸ਼ਿਸ਼ਾਂ ਕਰਦੇ ਹਾਂ। ਚੋਰਾਂ ਨੂੰ ਆਖਿਆ ਭਲਿਓ, ਇਹ ਤੇ ਬ੍ਰਹਮ ਗਿਆਨੀ ਬਾਬਾ ਆਨੰਦ ਸਿੰਘ ਜੀ ਹਨ, ਜੇ ਭੁੱਲਾਂ ਬਖਸ਼ਾਉਣੀਆਂ ਨੇ ਤੇ ਨਾਨਕਸਰ ਜਾ ਕੇ ਇਹਨਾਂ ਦੇ ਅੱਗੇ ਚੋਲੀ ਵਿਛਾਓ। ਹਰ ਪਾਸੇ ਬਾਬਾ ਜੀ ਦੀ ਜੈ ਜੈਕਾਰ ਹੋ। ਸੋ ਸਤਸੰਗੀਓ, ਸੰਗਤ ਵਿੱਚ ਆ ਜਾਓ, ਕਦੀ ਵੀ ਮਨ ਨਹੀਂ ਜੇ ਡਲਾਣਾ, ਕਦੀ ਵੀ ਆਪਣੇ ਮਨ ਨੂੰ ਨਹੀਂ ਜੇ ਹਿਲਾਉਣਾ, ਅਡੋਲ ਸੰਗਤ ਵਿੱਚ ਬੈਠਣਾ ਹੈ। ਆ ਜਦੋਂ ਸੰਗਤ ਵਿੱਚ ਬੈਠੇ ਹੋਈਏ ਨਾ, ਸਾਡੇ ਘਰਾਂ ਦਾ ਫਿਕਰ ਗੁਰੂ ਨਾਨਕ ਨੂੰ ਹੋ ਜਾਂਦਾ ਹੈ। ਸਾਡੇ ਘਰ ਨੂੰ ਕਿਹਨੇ ਸਾਂਭਣਾ ਹੈ, ਇਸ ਗੱਲ ਦਾ ਫਿਕਰ ਗੁਰੂ ਨਾਨਕ ਕਰਦੇ ਨੇ, ਇਸ ਗੱਲ ਦੀ ਜ਼ਿੰਮੇਵਾਰੀ ਗੁਰੂ ਨਾਨਕ ਨਿਭਾਉਂਦੇ ਨੇ। ਆ ਦੇਖੋ, ਉਸ ਬਾਬਾ ਨਾਨਕ ਨੇ ਘਰ ਦੀ ਜ਼ਿੰਮੇਵਾਰੀ ਬਾਬਾ ਆਨੰਦ ਸਿੰਘ ਜੀ ਦੀ ਲਾ ਦਿੱਤੀ, ਪਰਿਵਾਰ ਸੰਗਤ ਵਿੱਚ ਤੇ ਘਰ ਦੀ ਰਾਖੀ ਬਾਬਾ ਆਨੰਦ ਸਿੰਘ ਜੀ ਕਰਦੇ ਨੇ। ਇਸ ਲਈ ਆਓ ਮਨ ਵਿਰਥੀਆਂ ਜੋੜੀਏ, ਹੈ ਗੁਰਸਿੱਖਾ ਪੂਰਨ ਸੰਤ ਤੈਨੂੰ ਮਿਲ ਜਾਣ, ਪੂਰਨ ਮਹਾਂਪੁਰਸ਼ ਜ਼ਿੰਦਗੀ ਵਿੱਚ ਮਿਲ ਜਾਣ ਤੇ ਤੇਰਾ ਵਿਹੜਾ ਪਾਰ ਹੋ ਜਾਵੇਗਾ, ਮਾਲਕ ਦੀ ਨਜ਼ਰ ਵਿੱਚ ਤੂੰ ਕਬੂਲ ਹੋ ਜਾਵੇਂਗਾ।

ਮਾਨ ਸਿੰਘ ਦੀ, ਜਿਨ੍ਹਾਂ ਦੀ ਰਹਿਮਤ ਸਦਕਾ ਬਾਬਾ ਈਸਰ ਸਿੰਘ ਦੀ। ਬਾਬਾ ਜੀ ਨੇ ਆਪਣੀ ਜ਼ਿੰਦਗੀ ਵਿੱਚ 7.5 ਲੱਖ ਪ੍ਰਾਣੀਆਂ ਤੋਂ ਵੱਧ

ਗੁਰੂ ਨਾਨਕ ਦਾ ਉਪਦੇਸ਼ ਸੁਣਾ ਕੇ ਤੇ ਜੱਗ ਉਹਨਾਂ ਦੀ ਵਡਿਆਈ ਕਿਉਂ ਨਾ ਕਰੇ, ਜੱਗ ਉਹਨਾਂ ਦੀ ਸੋਭਾ ਕਿਉਂ ਨਾ ਕਰੇ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।
2: ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਅਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ। ਸੈਕੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210-2323 32nd ਐਵਨਿਊ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਗੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th Street, North East, Calgary।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ।

ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਸਤਨਾ

ਕੋਈ ਇਨਸਾਨ ਤੇਰੀ ਮਦਦ ਕਰਦਾ ਹੈ ਤੇ ਤੂੰ ਜਿੱਥੇ ਬੈਠਣਾ ਹੈ ਖਲੋਨਾ ਹੈ ਇਹ ਗੱਲ ਕਹਿੰਦਾ ਹੈ ਕਿ ਇਸ ਬੰਦੇ ਨੇ ਇੰਨੀ ਮੇਰੀ ਮਦਦ ਕੀਤੀ। ਕਹਿੰਦੇ ਨੇ ਇੱਕ ਬੰਦਾ ਤੇਰੀ ਮਦਦ ਕਰੇ ਤੇ ਤੂੰ ਨਿਰੰਤਰ ਉਹਦੀਆਂ ਸਿਫਤਾਂ ਕਰਨਾ ਤੇ ਜਿਸ ਪਰਮਾਤਮਾ ਨੇ ਇੰਨਾ ਕੁਝ ਸਾਰੀ ਜ਼ਿੰਦਗੀ ਤੇਰੀ ਝੋਲੀ ਚ ਪਾਇਆ ਤੂੰ ਕੁਛ ਨਾ ਕਰ ਬਸ ਘੱਟੋ ਘੱਟੋ ਦੀ ਸਿਫਤ ਹੀ ਕਰ ਦਿਆ ਕਰ। ਤੀਸਰੀ ਕਿਰਪਾ ਕੀਤੀ, ਇਹਦੇ ਵਿੱਚ ਤੀਸਰਾ ਬਚਨ ਇਹ ਕਿਹਾ ਗਿਆ ਕਿ ਇਨਸਾਨ ਧਰਮ ਦੇ ਚਿੰਨ ਆਪਣੇ ਧਰਮ ਤਨ ਤੇ ਧਾਰਨ ਕਰਦਾ, ਜਿਵੇਂ ਵੱਖ ਵੱਖ ਤਰ੍ਹਾਂ ਦੇ ਵੱਖ ਵੱਖ ਸੰਪਰਦਾਵਾਂ ਵਿੱਚ ਟਿੱਕੇ ਤੇ ਤਿਲਕ ਲਾਏ ਜਾਂਦੇ ਤੇ ਤਨ ਦੇ ਉੱਪਰ ਜੰਯੂ ਧਾਗਾ ਧਾਰਨ ਕੀਤਾ ਜਾਂਦਾ। ਸਤਿਗੁਰੂ ਨੇ ਇਸ ਸਲੋਕ ਦੀ ਸੰਪੂਰਨਤਾ ਕਰਦਿਆਂ ਇਹ ਵੀ ਬਖਸ਼ਿਸ਼ ਕਰਨੀ ਅਗਲੇ ਸਲੋਕ ਵਿੱਚ, ਇਸ ਵਿੱਚ ਵੀ ਬਖਸ਼ਿਸ਼ ਕਰਨਗੇ ਕਿ ਉਸ ਪਰਿਪੂਰਨ ਪਰਮਾਤਮਾ ਦੇ ਸੱਚੇ ਨਾਮ ਤੋਂ ਬਿਨਾਂ ਸੱਚ ਇਵੇਂ ਕਿ ਨਾ ਟਿੱਕੇ ਦੀ ਕੋਈ ਕੀਮਤ ਹੈ ਤੇ ਨਾ ਗੱਲ ਵਿੱਚ ਪਾਏ ਹੋਏ ਧਾਗੇ ਦੀ ਕੋਈ ਕੀਮਤ ਹੈ। ਇਹ ਮਹਾਰਾਜ ਤੀਸਰੀ ਇਸ ਵਿੱਚ ਬਖਸ਼ਿਸ਼ ਕਰਦੇ। ਆਓ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਇਨਸਾਨ ਦੇ ਅੰਦਰ ਦੀ ਇੱਕ ਭੁੱਖ ਹੈ ਕਿ ਮੇਰੇ ਕੋਲ ਬਹੁਤ ਸਾਰੀ ਜਾਣਕਾਰੀ, ਮੇਰੇ ਕੋਲ ਬਹੁਤ ਸਾਰਾ ਗਿਆਨ, ਮੇਰੇ ਕੋਲ ਬਹੁਤ ਸਾਰੀ ਨੌਲੇਜ ਹੋਣੀ ਚਾਹੀਦੀ ਤੇ ਇਸ ਭੁੱਖ ਨੇ ਇਨਸਾਨ ਨੂੰ ਤਰੱਕੀ ਵੀ ਬਹੁਤ ਦਿੱਤੀ। ਇਸ ਭੁੱਖ ਨਾਲ ਬੰਦਾ ਪਦਾਰਥ ਨੂੰ ਖੋਜਣ ਤੁਰਿਆ, ਸੱਚ ਇਵੇਂ ਇਹਨੇ ਅਨੇਕਾਂ ਤਰ੍ਹਾਂ ਦੇ ਪਦਾਰਥ ਦਾ ਗਿਆਨ ਹਾਸਲ ਕਰਦਿਆਂ ਕਰਦਿਆਂ ਅੱਜ ਸੰਸਾਰ ਦੇ ਸਾਹਮਣੇ ਪਦਾਰਥਾਂ ਦੀ ਕੁਝ ਅਸਲੀਅਤ ਰੱਖ ਦਿੱਤੀ। ਥੋੜਾ ਜਿਹੀ ਬੇਨਤੀ ਧਿਆਨ ਨਾਲ ਸੁਣਿਓ। ਇਸ ਦੀ ਇੱਕ ਭੁੱਖ ਹੈ ਕਿ ਮੈਂ ਸਭ ਕੁਝ ਜਾਣਾ, ਮੇਰੇ ਕੋਲ ਗਿਆਨ ਹੋ ਜਾਏ, ਪਰ ਸੱਚ ਇਵੇਂ ਲੋਕ ਪਦਾਰਥ ਦੀ ਅਸਲੀਅਤ ਨੂੰ ਵੀ ਖੋਜਣ ਤੁਰੇ ਤੇ ਲੋਕ ਪਰਮਾਰਥ ਦੀ ਅਸਲੀਅਤ ਨੂੰ ਵੀ ਖੋਜਣ ਤੁਰੇ। ਪਦਾਰਥ ਬਾਰੇ ਸਾਇੰਸ ਨੇ ਬਹੁਤ ਕੁਝ ਖੋਜਿਆ, ਉਹਨੇ ਸਮੁੰਦਰ ਦੀ ਤਹਿ ਵਿੱਚ ਵੀ ਟੁੱਬੀਆਂ ਮਾਰੀਆਂ ਵੀ ਸਭ ਤੋਂ ਵੱਧ ਸਮੁੰਦਰ ਦੀ ਗਹਿਰਾਈ ਦੀ ਜਾਣਕਾਰੀ ਮੈਨੂੰ ਹੋ ਸਕੇ। ਅੱਜ ਇੱਕ ਇੱਕ ਛੋਟੇ ਛੋਟੇ ਕੀੜੇ ਉੱਤੇ ਵੀ ਖੋਜ ਕੀਤੀ ਜਾ ਰਹੀ ਹੈ। ਇਹ ਕੀੜੇ ਕਿੰਨੀ ਕਿਸਮ ਦੇ ਨੇ, ਇਹ ਸੱਪ ਕਿੰਨੀ ਕਿਸਮ ਦੇ ਨੇ, ਇਹ ਪੱਥਰ ਕਿੰਨੀ ਕਿਸਮ ਦੇ ਨੇ, ਇਹ ਪਾਣੀ ਕਿੰਨੀ ਕਿਸਮ ਦਾ ਹੈ। ਤੇ ਸਪੇਸ ਵਿੱਚ ਵੀ ਬੰਦੇ ਦਾ ਪੂਰ ਯਤਨ ਲੱਗਾ ਹੈ ਕਿ ਮੈਂ ਵੱਧ ਤੋਂ ਵੱਧ ਗ੍ਰਹਿਾਂ ਦੀ ਜਿੰਨੇ ਤਾਰੇ ਸਿਆਰੇ ਨੇ ਮੈਂ ਇਹਦੇ ਬਾਰੇ ਮੁਕੰਮਲ ਜਾਣਕਾਰੀ ਹਾਸਲ ਕਰ ਸਕਾਂ। ਫਿਰ ਬੇਨਤੀ ਕਰਾਂਗਾ, ਇਨਸਾਨ ਪੱਥਰਾਂ ਦੀ ਖੋਜ ਵਿੱਚ ਪਿਆ, ਉਹਨੂੰ ਲੱਭਣ ਤੁਰਿਆ, ਇਹਦਾ ਅੰਤ ਕੀ ਹੈ? ਇਹ ਸਮੁੰਦਰ ਦੀ ਤਹਿ ਵੀ ਜਾ ਕੇ ਲੱਭਣਾ ਚਾਹੁੰਦਾ ਹੈ ਕਿ ਮੈਂ ਇਹਦਾ ਵੀ ਅੰਤ ਪਾ ਸਕਾਂ, ਇਹਦੇ ਬਾਰੇ ਪੂਰੀ ਜਾਣਕਾਰੀ ਮਿਲ ਸਕੇ। ਇਨਸਾਨ ਬਨਸਪਤੀ ਦੀ ਖੋਜ ਵੀ ਤੁਰਿਆ ਕਿ ਮੈਨੂੰ ਰੁੱਖਾਂ ਬਾਰੇ ਮੁਕੰਮਲ ਸਮਝ ਪੈ ਜਾਏ। ਉੱਡਦੇ ਹੋਏ ਪੰਛੀਆਂ ਬਾਰੇ ਤੁਰਿਆ ਕਿ ਮੈਨੂੰ ਵੱਖ ਵੱਖ ਪੰਛੀਆਂ ਦਾ ਗਿਆਨ ਹਾਸਲ ਹੋ ਸਕੇ। ਇਹਨੇ ਧਾਤਾਂ ਬਾਰੇ ਜਾਣਕਾਰੀ ਲੈਣੀ ਚਾਹੀ, ਅਨੇਕਾਂ ਤਰ੍ਹਾਂ ਦੀਆਂ ਧਾਤਾਂ ਨੂੰ ਖੋਜਣ ਤਰ ਪਿਆ। ਇਨਸਾਨ ਨੇ ਬੰਦੇ ਦੇ ਸਰੀਰ ਦੇ ਇੱਕ ਇੱਕ ਅੰਗ ਦੀ ਪੂਰੀ ਖੋਜ ਕਰਨ ਦੀ ਯਤਨ ਕੀਤੀ ਤੇ ਸਫਲ ਵੀ ਹੋਇਆ, ਪਰ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ ਇਹ ਇਨਸਾਨ ਭਾਵੇਂ ਤੂੰ ਪਦਾਰਥ ਖੋਜਣ ਵਿੱਚ ਜਾਈ ਤੇ ਭਾਵੇਂ ਤੂੰ ਪਰਮਾਰਥ ਖੋਜਣ ਵਿੱਚ ਤੁਰਿਆ, ਸੱਚ ਇਵੇ ਜਿਵੇਂ ਪਦਾਰਥ ਨੂੰ ਖੋਜਦਿਆਂ ਖੋਜਦਿਆਂ ਇਨਸਾਨ ਅਖੀਰ ਤੱਕ ਇਹ ਪਹੁੰਚ ਜਾਂਦਾ ਹੈ ਕਿ ਮੈਂ ਕੁਛ ਵੀ ਨਹੀਂ ਦੁਨੀਆਂ ਵਿੱਚ ਲੱਭ ਸਕਿਆ, ਤੇ ਪਰਮਾਤਮਾ ਨੂੰ ਖੋਜਦਿਆਂ ਖੋਜਦਿਆਂ ਜਿਤਨਾ ਮਰਜ਼ੀ ਅੰਦਰੋਂ ਪਹੁੰਚ ਜਾਏ ਪਰ ਫਿਰ ਵੀ ਕਹਿੰਦਾ ਪਰਮਾਤਮਾ ਮੈਂ ਤੇਰੇ ਬਾਰੇ ਕੁਛ ਵੀ ਨਹੀਂ ਜਾਣ ਸਕਿਆ। ਫਿਰ ਬੇਨਤੀ, ਪਦਾਰਥ ਦੇ ਬਾਰੇ ਵੀ ਮੁਕੰਮਲ ਜਾਣਕਾਰੀ ਸਾਡੇ ਕੋਲ ਨਹੀਂ ਤੇ ਸੱਚ ਇਵੇਂ ਪਰਮਾਰਥ ਦੇ ਬਾਰੇ ਵੀ ਮੁਕੰਮਲ ਜਾਣਕਾਰੀ ਨਹੀਂ। ਪਰ ਗੁਰੂ ਸਾਹਿਬ ਨੇ ਇਹਦੇ ਵਿੱਚ ਇੱਕ ਬਖਸ਼ਿਸ਼ ਕੀਤੀ, ਕਹਿੰਦੇ ਜੇ ਤੂੰ ਨਹੀਂ ਜਾਣ ਸਕਦਾ, ਕਿਉਂਕਿ ਇਹਦੇ ਅਰਥ ਕਰ ਲੱਗਿਆ ਸਾਨੂੰ ਇਹ ਬਚਨ ਧਿਆਨ ਵਿੱਚ ਰੱਖਣਾ ਪਏਗਾ, ਸੋ ਮਿਤ ਜਾਣੈ ਨਾਨਕਾ ਸਰਾਂ ਮੇਰਾ ਜਨਤਾ। ਕਹਿੰਦੇ ਨੇ ਮਿਤ ਦਾ ਅਰਥ ਅੰਦਾਜ਼ਾ, ਗਿਣਤੀ ਮਿਣਤੀ, ਜੋ ਕੁਝ ਤੂੰ ਸਮਝਣਾ ਚਾਹੁੰਦਾ ਤੈਨੂੰ ਸਮਝ ਨਹੀਂ ਪੈਣੀ, ਇਸ ਬਾਰੇ ਤਾਂ ਕੇਵਲ ਪਰਮਾਤਮਾ ਜਾਣਦਾ ਹੈ। ਉਹਨੇ ਕਿੰਨੀ ਕਿਸਮ ਦੇ ਇਨਸਾਨ ਪੈਦਾ ਕੀਤੇ, ਉਹਨੇ ਕਿੰਨੀ ਕਿਸਮ ਦਾ ਪਾਣੀ ਪੈਦਾ ਕੀਤਾ, ਉਸ ਪਰਮਾਤਮਾ ਨੂੰ ਹੀ ਪਤਾ ਹੈ ਸਮੁੰਦਰ ਵਿੱਚ ਕੀ ਕੁਛ ਉਹਨੇ ਪੈਦਾ ਕੀਤਾ, ਉਹਨੂੰ ਹੀ ਪਤਾ ਹੈ ਕਿ ਸਪੇਸ ਵਿੱਚ ਕੀ ਕੁਝ ਹੈ, ਉਹਨੂੰ ਹੀ ਪਤਾ ਵੀ ਕਿਸ ਕਿਸ ਗ੍ਰਹਿ ਦੇ ਉੱਤੇ ਜੀਵ ਨੇ ਕਿਵੇਂ ਕਿਵੇਂ ਉਹ ਸੰਭਾਲ ਕਰ ਰਿਹਾ। ਸੱਚ ਇਹ ਵੇ ਕਿ ਬਾਹਰ ਮੁਖੀ ਤੌਰ ਤੇ ਵੀ

0: ਬੰਦਾ ਮੁਕੰਮਲ ਤੌਰ ਤੇ ਕਦੀ ਅੰਤ ਨਹੀਂ ਪਾ ਸਕਦਾ, ਕਿਉਂਕਿ ਇਹਦੇ ਕੋਲ ਸਮਝ ਹੀ ਨਹੀਂ ਕਿ ਪਦਾਰਥ ਨੂੰ ਪੂਰਾ ਖੋਜ ਸਕੇ। ਗੁਰੂ ਸਾਹਿਬ ਦੀ ਬਾਣੀ ਜਦੋਂ ਅਸੀਂ ਪੜ੍ਹਨੇ, ਇੱਕ ਦੋ ਬਚਨ ਮੈਂ ਪ੍ਰਮਾਣ ਵਜੋਂ ਅਰਜ਼ ਕਰ ਦਿੰਦਾ। ਦੇਖੋ, ਅਸੀਂ ਜਪਜੀ ਸਾਹਿਬ ਦਾ ਪਾਠ ਕਰਨੇ, ਜਪਜੀ ਸਾਹਿਬ ਦੀ ਪਵਿੱਤਰ ਬਾਣੀ ਚ ਹਜ਼ੂਰ ਨੇ, ਇੱਥੇ ਮੈਂ ਇੱਕ ਵਾਰ ਅਰਜ਼ ਪਿੱਛਾ ਕਰ ਚੁੱਕਾ ਵਾਂ ਕਿ ਪਾਰ ਬ੍ਰਹਮ ਪਰਮੇਸ਼ਵਰ ਦੇ ਗੁਣਾਂ ਨੂੰ ਵੀ ਬੇਅੰਤ ਕਿਹਾ, ਵੀ ਉਹਦਾ ਕੋਈ ਅੰਤ ਨਹੀਂ। ਕਥਨਾ ਕਥੀ ਨਾ ਆਵੇ ਤੋਟ, ਕਤ ਕਤ ਕਥੀ ਕੋਟੀ ਕੋਟ ਕੋਟ। ਜਾਂ ਸਾਹਿਬ ਨੇ ਜਦੋਂ ਜ਼ਿਕਰ ਕੀਤਾ ਉਹਦੀ ਰਚਨਾ ਦਾ, ਉੱਥੇ ਭਾਵੇਂ ਦਲੀਲ ਇਸ ਧਰਤੀ ਦੀ ਦਿੱਤੀ ਗਈ। ਧਿਆਨ ਨਾਲ ਸੁਣਿਓ, ਕਿਉਂਕਿ ਇਸ ਜ਼ਮੀਨ ਤੇ ਜਦੋਂ ਹਜ਼ੂਰ ਦਾ ਆਗਮਨ ਹੋਇਆ, ਇੱਕ ਤਾਂ ਹਿੰਦੂਇਜ਼ਮ ਸਨਾਤਨ ਮਤ ਹੈ, ਉਹਦੀ ਵਿਚਾਰਧਾਰਾ ਨੂੰ ਪ੍ਰਚਾਰਨ ਪ੍ਰਸਾਰਨ ਵਾਲਾ ਬ੍ਰਾਹਮਣ ਹੈ। ਦੂਸਰਾ ਇੱਥੇ ਇਸਲਾਮ ਹੈ, ਉਸ ਦੀ ਗੱਲ ਮੁੱਲਾ ਮੁਲਾਣੇ ਤੇ ਕਾਜ਼ੀ ਕਰਦੇ ਨੇ। ਤੀਸਰਾ ਇਸ ਧਰਤੀ ਦੇ ਉੱਪਰ ਸੀ ਜੋਗੀ ਜਿਹੜਾ ਆਪਣੇ ਮਤ ਦੀ ਗੱਲ ਕਰ ਰਿਹਾ ਸੀ। ਮੈਂ ਥੋੜੀ ਜਿਹੀ ਬੇਨਤੀ ਤਾਂ ਕਰਨ ਲੱਗਾ, ਇਸ ਧਰਤੀ ਦਾ ਮੈਂ ਜ਼ਿਕਰ ਤਾਂ ਕੀਤਾ ਕਿਉਂਕਿ ਜੋ ਗੁਰਦੇਵ ਕਹਿ ਰਹੇ ਨੇ ਉਹ ਸਿਧਾਂਤ, ਉਹ ਬਚਨ ਕੇਵਲ ਇਸ ਧਰਤੀ ਤੱਕ ਸੀਮਿਤ ਨਹੀਂ, ਭਾਵੇਂ ਬਾਬਾ ਜੀ ਸ਼ਬਦ ਪੰਜਾਬ ਦੀ ਧਰਤੀ ਤੇ ਉਚਾਰਨ ਕਰਦੇ ਨੇ, ਭਾਵੇਂ ਹਜ਼ੂਰ ਸ਼ਬਦ ਮੇਰ ਪਰਬਤ ਤੇ ਸੁਮੇਰ ਪਰਬਤ ਤੇ ਉਚਾਰਨ ਕਰਦੇ ਨੇ, ਭਾਵੇਂ ਹਜ਼ੂਰ ਅੰਮ੍ਰਿਤ ਬਾਣੀ ਅਰਬ ਦੀ ਧਰਤੀ ਤੇ ਉਚਾਰਨ ਕਰਦੇ ਨੇ, ਬਸ ਉਸ ਧਰਤੀ ਤੇ ਜੋ ਬਚਨ ਕੀਤਾ ਗਿਆ ਜਾਂ ਬੋਲ ਕੀਤਾ ਗਿਆ, ਇਹ ਗੱਲ ਯਾਦ ਰੱਖਿਓ, ਉਹ ਪੂਰੀ ਮਾਨਵਤਾ ਵਾਸਤੇ ਤੇ ਪੂਰੀ ਸ੍ਰਿਸ਼ਟੀ ਉੱਤੇ ਉਹ ਬਚਨ ਲਾਗੂ ਹੁੰਦਾ, ਕਿਉਂਕਿ ਇਹਦੇ ਵਿੱਚ ਈਸਾ ਦਾ ਜ਼ਿਕਰ ਨਹੀਂ ਕੀਤਾ, ਜਿਹੜੀ ਪੌੜੀ ਮੈਂ ਕਹਿਣ ਲੱਗਾ ਉਹਦੇ ਵਿੱਚ ਪਾਦਰੀ ਦਾ ਜ਼ਿਕਰ ਨਹੀਂ, ਉਹਦੇ ਵਿੱਚ ਬਾਈਬਲ ਦਾ ਜ਼ਿਕਰ ਨਹੀਂ, ਖਿਮਾ ਕਰਿਓ, ਉਹਦੇ ਵਿੱਚ ਯਹੂਦੀ ਮਤ ਦੀਆਂ ਧਰਮ ਗ੍ਰੰਥਾਂ ਦਾ ਜ਼ਿਕਰ ਨਹੀਂ, ਸਿਰਫ ਸਤਿਗੁਰਾਂ ਨੇ ਤਿੰਨਾਂ ਦਾ ਜ਼ਿਕਰ ਕੀਤਾ। ਪੌੜੀ ਤੁਹਾਨੂੰ ਸਭ ਨੂੰ ਚੇਤੇ ਹੈ, ਮੈਂ ਸਿਰਫ ਪਹਿਲੀ ਅਰਜ਼ੇ ਕਰਨੀ ਚਾਹੁੰਦਾ ਕਿ ਪਦਾਰਥ ਨੂੰ ਖੋਜਣ ਵਾਲਾ ਵੀ, ਮੇਰਾ ਬਾਬਾ ਨਾਨਕ ਕਹਿੰਦਾ ਅੰਤ ਪਦਾਰਥ ਦਾ ਵੀ ਕੋਈ ਨਹੀਂ ਪਾ ਸਕਦਾ, ਇਹ ਉਸ ਪਰਮਾਤਮਾ ਦਾ ਰਚਿਆ ਹੈ। ਫਿਰ ਬੇਨਤੀ ਹੈ, ਉਸ ਵਿੱਚ ਜ਼ਿਕਰ ਹੈ ਕੁਰਾਨ ਦਾ, ਉਸ ਸ਼ਲੋਕ ਵਿੱਚ ਜ਼ਿਕਰ ਹੈ ਪੁਰਾਣ ਦਾ, ਉਸ ਅੰਮ੍ਰਿਤ ਬਚਨ ਤੁਕ ਚ ਜ਼ਿਕਰ ਹੈ ਜੋਗੀ ਦਾ। ਪਰ ਕਈ ਵਾਰੀ ਸਾਡਾ ਮਨ ਕਹੇਗਾ ਦੇਖੋ ਜੀ ਬਾਈਬਲ ਦਾ ਜ਼ਿਕਰ ਨਹੀਂ, ਯਹੂਦੀਆਂ ਦਾ ਜ਼ਿਕਰ ਨਹੀਂ, ਹੋਰ ਧਰਮ ਅਨੇਕਾਂ ਨੇ ਧੰਪਤ ਦਾ ਬੁੱਧ ਮਤ ਦਾ ਜ਼ਿਕਰ ਨਹੀਂ, ਜੈਨ ਮਤ ਦਾ ਜ਼ਿਕਰ ਨਹੀਂ, ਪਰ ਇਸ ਗੱਲ ਨੂੰ ਇੱਕ ਗੱਲ ਨੂੰ ਧਿਆਨ ਚ ਰੱਖ ਕੇ ਤੁਰਿਓ ਕਿ ਬਾਬਾ ਜੀ ਕਿਸੇ ਨੂੰ ਵੀ ਉਪਦੇਸ਼ ਦਿੰਦੇ ਨੇ, ਉਹ ਉਪਦੇਸ਼ ਹਰ ਇੱਕ ਧਰਤੀ ਦੇ ਜੀਵ ਲਈ ਤੇ ਹਰ ਥਾਂ ਤੇ ਉਹ ਸ਼ਬਦ ਜਿਹੜਾ ਸਹੀ ਅਰਥਾਂ ਵਿੱਚ ਸਾਰਥਕ ਹੋਵੇਗਾ। ਪਹਿਲੀ ਬੇਨਤੀ ਕਰਾਂਗਾ, ਸ੍ਰਿਸ਼ਟੀ ਰਚਨਾ ਦੇਖੋ, ਇਨਸਾਨ ਅੱਜ ਵੀ ਪੂਰਾ ਜ਼ੋਰ ਲਾ ਰਿਹਾ ਕਿ ਮੈਨੂੰ ਇਹ ਸਮਝ ਪੈ ਜਾਏ ਕਿ ਸੰਸਾਰ ਕਿਵੇਂ ਬਣਿਆ, ਇਹਦੇ ਬਾਰੇ ਵੀ ਜ਼ੋਰ ਲਾ ਰਿਹਾ, ਤੇ ਮੈਨੂੰ ਇਹ ਸਮਝ ਪੈ ਜਾਏ ਬੈਕ ਜਾ ਕੇ ਇਹ ਕਿੰਨਾ ਕੁ ਪੁਰਾਣਾ ਹੈ, ਕਦੋਂ ਦਾ ਹੈ, ਤੇ ਖੋਜ ਬੰਦਾ ਕਰ ਰਿਹਾ, ਕਰਨੀ ਵੀ ਚਾਹੀਦੀ। ਪਰ ਇੱਕ ਗੱਲ ਬੜੀ ਸਪਸ਼ਟ ਬਾਬਾ ਜੀ ਨੇ ਡੰਕੇ ਦੀ ਚੋਟ ਤੇ ਕਹੀ, ਕਹਿਣ ਲੱਗੇ ਜੋ ਕੁਝ ਸ੍ਰਿਸ਼ਟੀ ਵਿੱਚ ਰਚਿਆ ਗਿਆ, ਜੋ ਬਣਿਆ ਹੈ, ਇਸ ਬਾਰੇ ਕੋਈ ਤਰੀਕ ਨਿਸ਼ਚਿਤ ਨਹੀਂ ਕਿ ਜਿਸ ਦਿਨ ਸ੍ਰਿਸ਼ਟੀ ਬਣੀ ਉਦਨ ਸਾਲ ਦਾ ਮਹੀਨਾ ਕਿਹੜਾ ਸੀ। ਬੇਨਤੀ ਹੈ, ਜਨਵਰੀ ਫਰਵਰੀ ਸੀ ਜਾਂ ਆਪਣੇ ਬਾਰਾਂ ਮਾਹ ਲਈ ਇਹ ਚੇਤ ਵੈਸਾਖ ਸੀ, ਬਾਰਾਂ ਮਹੀਨਿਆਂ ਵਿੱਚੋਂ ਕਿਹੜਾ ਮਹੀਨਾ ਸੀ ਜਿੱਦਣ ਸ੍ਰਿਸ਼ਟੀ ਬਣੀ? ਖਾਮੋਸ਼ੀ ਹੈ, ਕਿਸੇ ਨੂੰ ਮਹੀਨੇ ਦਾ ਪਤਾ ਹੀ ਨਹੀਂ। ਉਹ ਤਰੀਕ ਕਿਹੜੀ ਸੀ ਜਿਸ ਦਿਨ ਸ੍ਰਿਸ਼ਟੀ ਬਣੀ? ਉਹ ਥਿੱਤ ਕਿਹੜੀ ਸੀ 15 ਥਿੱਤਾਂ ਚੋਂ ਜਿਸ ਦਿਨ ਆ ਆਕਾਰ ਬਣਿਆ? ਹਫ਼ਤੇ ਦਾ ਕਿਹੜਾ ਵਾਰ ਸੀ ਜਿੱਦਣ ਇਹ ਸਭ ਕੁਝ ਖੋਂਦ ਵਿੱਚ ਆਇਆ? ਤੇ ਮਹਾਰਾਜ ਜੀ ਨੇ ਫਿਰ ਕਿਹਾ, ਕਹਿਣ ਲੱਗੇ ਜੇ ਟਾਈਮ ਦਾ, ਰੁੱਤ ਦਾ, ਤਰੀਕ ਦਾ, ਦਿਨ ਦਾ, ਵਕਤ ਦਾ ਪਤਾ ਹੁੰਦਾ ਤੇ ਪੁਰਾਣਾਂ ਦੇ ਵਿੱਚੋਂ ਇੱਕ ਪੁਰਾਣ ਸਿਰਫ ਉਸ ਬਾਰੀ ਹੁੰਦਾ ਕਿ ਉਹ ਡੇਟ, ਉਹ ਤਰੀਕ ਕਿਹੜੀ ਸੀ ਜਿੱਦਣ ਇਹ ਸਭ ਕੁਝ ਬਣਿਆ? ਜੇ ਇਹ ਪਤਾ ਹੁੰਦਾ ਤੇ ਕੁਰਾਨ ਦੀਆਂ ਆਇਤਾਂ ਬੋਲ ਕੇ ਦੱਸਦੀਆਂ ਕਿ ਕੁੰਨ ਬਕੁੰਨ ਜਿਸ ਦਿਨ ਅੱਲਾ ਨੇ ਕਿਹਾ, ਰੱਬ ਨੇ ਸ਼ਬਦ ਕੀਤਾ, ਉਦਨ ਮਕੀਨਾ ਕਿਹੜਾ ਸੀ? ਉਹ ਵੀ ਖਾਮੋਸ਼ ਹੈ। ਪਰ ਦੇਖੋ, ਇੱਥੇ ਨਾਸਤਿਕਤਾ ਨਹੀਂ, ਇੱਥੇ ਬਾਗੀ ਪੁਣਾ ਨਹੀਂ। ਮਹਾਰਾਜ ਸਭ ਕੁਝ ਦੱਸ ਕੇ ਅਖੀਰ ਤੇ ਸਾਡੀ ਸੁਰਤ ਨੂੰ ਪਰਮਾਤਮਾ ਦੇ ਚਰਨਾਂ ਚ ਚੁਕਾ ਦਿੰਦੇ ਨੇ ਕਹਿੰਦੇ ਨੇ ਤੂੰ ਬਾਹਰ ਮੁਖੀ ਖੋਜ ਕਰਕੇ ਵੀ ਉਹਨੂੰ ਮੱਥਾ ਟੇਕ ਦੇ, ਇਹ ਸਿਰਫ ਉਹ ਹੀ ਜਾਣਦਾ ਜਿਸ ਨੇ ਰਚਨਾ ਕੀਤੀ ਹੋਈ। ਸਤਿਗੁਰੂ ਦੀ ਇਹ ਪੌੜੀ ਦਾ ਪਾਠ ਕਿ ਕਵਣ ਸੋਵੇਲਾ, ਵਕਤ ਕਵਣ, ਕਵਣ ਥਿਤ, ਕਵਣ ਵਾਰ, ਇਹ ਸਵਾਲ ਹੈ। ਉਹ ਵੇਲਾ ਕਿਹੜਾ ਸੀ? ਸਵੇਰ ਦਾ ਸੀ, ਦੁਪਹਿਰ ਦਾ ਸੀ, ਸ਼ਾਮਾਂ ਪੈ ਗਈਆਂ ਸਨ। ਦੂਸਰਾ ਲਫ਼ਜ਼ ਉੱਤੇ ਵਕਤ, ਅਸਲ ਚ ਪਾਠ ਜਦੋਂ ਬਾਹਰ ਮੁਖੀ ਕਰਨੇ ਆ ਵਕਤ, ਅਰਥ ਇਹਦਾ ਵੀ ਟਾਈਮ ਹੋਵੇਗਾ। ਵੇਲਾ ਕਹਿ ਲਓ ਚਾਹੇ ਵਕਤ ਕਹਿ ਲਓ, ਅਰਥ ਟਾਈਮ ਹੈ। ਕਵਣ ਸਵੇਲਾ, ਵਕਤ ਕਵਣ, ਕਵਣ ਥਿਤ, ਏਕਮ ਸੀ, ਦੂਜ ਸੀ, ਤੀਜ ਸੀ, ਚੌਥੀ ਸੀ ਜਾਂ ਪੰਜਵੀਂ ਸੀ ਜਾਂ ਅੱਠਵੀਂ ਨੌਵੀਂ, ਕਿਹੜੀ ਸੀ? ਥਿਤ ਕਿਹੜੀ ਸੀ? ਕਵਣ ਸਵੇਲਾ, ਵਕਤ ਕਵਣ, ਕਵਣ ਥਿਤ, ਕਵਣ ਵਾਰ, ਕਿਹੜੀ ਵਾਰ ਕਿਹੜਾ ਸੀ? ਸੋਮਵਾਰ, ਮੰਗਲਵਾਰ, ਬੁੱਧਵਾਰ, ਕਿਹੜਾ ਵਾਰ ਸੀ ਸੱਤਾਂ ਵਾਰਾਂ ਚ? ਕਵਣ ਸਵੇਲਾ, ਵਕਤ ਕਵਣ, ਕਵਣ ਥਿਤ, ਕਵਣ ਵਾਰ, ਕਵਣ ਸਿਰ ਉੱਤੀ, ਗਰਮੀ ਸੀ, ਬਰਸਾਤ ਸੀ, ਸਰਦੀ ਸੀ, ਹਿਮਕਰ ਸੀ, ਛੇ ਰੁੱਤਾਂ ਵਿੱਚੋਂ ਕਿਹੜੀ ਰੁੱਤ ਸੀ? ਕਵਣ ਸਵੇਲਾ, ਵਕਤ ਕਵਣ, ਕਵਣ ਥਿਤ, ਕਵਣ ਵਾਰ, ਕਵਣ ਸਿਰ ਉੱਤੀ, ਮਹਾਂ ਕਵਣ, ਮਹੀਨਾ ਕਿਹੜਾ ਸੀ? ਮਹਾਰਾਜ ਕਹਿੰਦੇ ਜਿੱਤ ਹੋਵਾ ਆਕਾਰ, ਜਿੱਦਣ ਸਭ ਕੁਝ ਖੋਂਦ ਵਿੱਚ ਆਇਆ, ਜਿਹਨੂੰ ਅੱਜ ਬਾਬਾ ਜੀ ਕਹਿ ਰਹੇ ਨੇ ਪੁਰਖਾਂ, ਬਿਰਖਾਂ, ਬਿਰਥਾਂ, ਤੀਰਥਾਂ, ਤੱਟਾਂ, ਮੇਗਾਂ, ਖੇਤਾਂ, ਉਹ ਜਿਹੜਾ ਸਭ ਕੁਝ ਆਕਾਰ ਵਿੱਚ ਆਇਆ, ਸਟਰੈਕਚਰ ਬਣਿਆ, ਢਾਂਚਾ ਬਣਿਆ, ਉਦੋਂ ਕਿਹੜਾ ਵਕਤ ਸੀ? ਕਵਣ ਸਵੇਲਾ, ਵਕਤ ਕਵਣ, ਕਵਣ ਥਿਤ, ਕਵਣ ਵਾਰ, ਕਵਣ ਸਿਰੁੱਤੀ, ਮਹਾਂ ਕਵਣ, ਜਿੱਤ ਹੋਵਾ ਆਕਾਰ। ਅੱਗੇ ਮਹਾਰਾਜ ਕਹਿੰਦੇ ਨੇ ਵੇਲ ਨਾ ਪਾਈਆ ਪੰਡਤੀ, ਵਿਦਵਾਨ ਪੰਡਤਾਂ ਨੇ, ਪੁਰਾਤਨ ਰਿਸ਼ੀਆਂ ਮੁਨੀਆਂ ਨੇ ਇਸ ਚੀਜ਼ ਦਾ ਅੰਤ ਨਹੀਂ ਪਾਇਆ, ਉਹਨਾਂ ਨੂੰ ਵੀ ਵੇਲੇ ਦਾ ਪਤਾ ਨਹੀਂ ਉਹ ਟਾਈਮ ਕਿਹੜਾ ਸੀ। ਚੇਤੇ ਰੱਖਿਓ, ਟਾਈਮ ਦੇ ਅਧੀਨ ਕੀ ਥਿੱਤ ਆਉਂਦੀ ਹੈ, ਟਾਈਮ ਦੇ ਅਧੀਨ ਕੀ ਵਾਰ ਆਉਂਦਾ, ਸਮੇਂ ਦੇ ਅਧੀਨ ਹੀ ਮਹੀਨਾ ਆਉਂਦਾ, ਤੇ ਸਮੇਂ ਦੇ ਅਧੀਨ ਹੀ ਰੁੱਤ ਆਉਂਦੀ। ਰੁੱਤ ਨੂੰ ਟਾਈਮ ਤੋਂ ਵੱਖ ਨਹੀਂ ਕਰ ਸਕਾਂਗੇ, ਕਿਉਂਕਿ ਰੁੱਤ ਵੀ ਟਾਈਮ ਅਨੁਸਾਰ ਬਦਲਦੀ ਹੈ ਨਾ। ਇਹ ਜਿੰਨੇ ਪ੍ਰਮਾਣ ਦਿੱਤੇ ਨੇ ਸਾਰੇ ਸਮੇਂ ਦੇ ਲਖਾਇਕ ਨੇ, ਉਹ ਭਾਵੇਂ ਥਿੱਤੇ, ਭਾਵੇਂ ਵਾਰ ਹੈ, ਭਾਵੇਂ ਮਕੀਨਾ, ਭਾਵੇਂ ਰੁੱਤ ਹੈ। ਕਵਣ ਸਵੇਲਾ, ਵਕਤ ਕਵਣ, ਕਵਣ ਥਿੱਤ, ਕਵਣ ਵਾਰ, ਕਵਣ ਸਿਰ ਉੱਤੀ, ਮਹਾਂ ਕਵਣ, ਜਿੱਤ ਹੋਵਾ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ। ਇਸ ਸਮੇਂ ਦਾ ਪੁਰਾਤਨ ਰਿਸ਼ੀਆਂ ਮੁਨੀਆਂ ਨੂੰ ਵੀ ਨਹੀਂ ਪਤਾ ਲੱਗਾ, ਜੇ ਪਤਾ ਲੱਗਦਾ ਤੇ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਪੁਰਾਣਾਂ ਵਿੱਚ ਇੱਕ ਸਬਜੈਕਟ ਇਸ ਵੇਲੇ ਦਾ ਨਾ ਹੁੰਦਾ। ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ, ਕਾਦੀਆਂ ਦਾ ਮਤਲਬ ਕਾਜ਼ੀਆਂ, ਕਾਜ਼ੀਆਂ ਨੂੰ ਵੀ ਉਸ ਵੇਲੇ ਦਾ ਪਤਾ ਨਹੀਂ। ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ, ਤੇ ਕੁਰਾਨ ਵਿੱਚ ਕੋਈ ਸਬਜੈਕਟ ਕੋਈ ਇਹ ਹੁੰਦਾ ਕਿ ਉਸ ਵਕਤ ਦਾ ਜ਼ਿਕਰ ਕਰਦੇ। ਮਹਾਰਾਜ ਜੀ ਨੇ ਤੀਸਰਾ ਬਚਨ ਕਿਹਾ, ਪਹਿਲਾਂ ਪੰਡਤੀ ਫਿਰ ਕਾਦੀਆਂ। ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ, ਥਿੱਤ ਵਾਰ ਨਾ ਜੋਗੀ ਜਾਣੇ। ਜੋਗੀ ਦਾ ਜ਼ਿਕਰ ਵੀ ਕੀਤਾ, ਕਹਿੰਦੇ ਨੇ ਵਾਰਾਂ ਦਾ, ਤਰੀਕਾਂ ਦਾ, ਥਿੱਤਾਂ ਦਾ ਜੋਗੀ ਨੂੰ ਵੀ ਨਹੀਂ ਪਤਾ। ਥਿੱਤ ਵਾਰ ਨਾ ਜੋਗੀ ਜਾਣੇ, ਰੁੱਤ ਮਹਾਂ ਨਾ ਕੋਈ। ਤੇ ਅੱਗੇ ਸਤਿਗੁਰੂ ਕਹਿੰਦੇ ਨੇ ਯਾਦ ਰੱਖ, ਜਾ ਕਰਤਾ, ਜਾ ਦਾ ਅਰਥ ਹੈ ਜਿਸ ਨੇ, ਜਿਸ ਕਰਤੇ ਨੇ, ਜਿਹਨੇ ਸਭ ਕੁਝ ਬਣਾਇਆ। ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੇ ਸੋਈ। ਅੱਗੇ ਬਚਨੇ ਕਿਵ ਕਰ ਆਖਾਂ ਕਿਵ ਸਾ ਲਾਹੀ, ਕਿਉਂ ਵਰਨੀ ਕਿਵ ਜਾਣਾ। ਦੇਖੋ ਅਗਲੀਆਂ ਤੁਕਾਂ, ਕਹਿੰਦੇ ਮੈਂ ਕਿਵੇਂ ਤੇਰੀ ਸਲੋਤਾ ਕਰਕੇ ਕਹਾਂ ਪਰਮਾਤਮਾ ਕਿ ਮੈਂ ਤੇਰੀ ਰਚੀ ਕੋਈ ਰਚਨਾ ਦਾ ਅੰਤ ਪਾ ਚੁੱਕਾ। ਮੈਂ ਕਿਵੇਂ ਵਰਣਨ ਕਰਨਾ, ਵਰਨੀ ਦਾ ਅਰਥ ਵਰਣਨ ਕਰਾਂ, ਵਿਖਿਆਨ ਕਰਾਂ। ਕਿਵ ਕਰ ਆਖਾਂ ਕਿਵ ਸਾ ਲਾਹੀ, ਕਿਉਂ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੇ, ਇਕਦੋਂ ਇੱਕ ਸਿਆਣ। ਮਹਾਰਾਜ ਕਹਿੰਦੇ ਇੱਥੇ ਹਰ ਕੋਈ ਬੰਦਾ ਇੱਕ ਤੋਂ ਇੱਕ ਵੱਧ ਸਿਆਣਾ ਬਣ ਕੇ ਇਹ ਜ਼ਿਕਰ ਕਰਨ ਦਾ ਕੋਸ਼ਿਸ਼ ਕਰ ਰਿਹਾ ਕਿ ਮੈਂ ਸਭ ਕੁਝ ਜਾਣ ਲਿਆ, ਪਰ ਮੈਂ ਬੇਨਤੀ ਕਰਾਂਗਾ ਸ੍ਰਿਸ਼ਟੀ ਦੀ ਰਚਨਾ ਬਾਰੇ ਵੀ ਬੰਦੇ ਦਾ ਪੂਰਾ ਜ਼ੋਰ ਲੱਗਾ ਕਿ ਮੈਨੂੰ ਪਤਾ ਲੱਗੇ। ਪਰ ਮੇਰਾ ਖਿਆਲ, ਖੋਜ ਕਰਨੀ ਮਾੜੀ ਗੱਲ ਨਹੀਂ, ਪਰ ਅੰਤ ਦੁਨੀਆਂ ਵਿੱਚ ਕੋਈ ਨਹੀਂ ਪਾ ਸਕੇਗਾ। ਮੈਂ ਇੱਥੇ ਥੋੜ੍ਹੀ ਜਿਹੀ ਇੱਕ ਉਦਾਹਰਨ ਦੇ ਦੇਣਾ, ਕਿਉਂਕਿ ਸਮਝ ਪੈ ਜਾਏ। ਮੈਂ ਤਿੰਨ ਸਬਜੈਕਟ ਲਏ ਨੇ ਜੀ ਵਿਚਾਰ ਕਰਨ ਲਈ, ਕਿਉਂਕਿ ਪਹਿਲਾਂ ਮੈਂ ਜੋ ਸ੍ਰਿਸ਼ਟੀ ਦੀ ਰਚਨਾ ਬਾਰੇ ਬਾਬਾ ਜੀ ਦਾ ਖਿਆਲ, ਦੂਸਰੀ ਬੇਨਤੀ ਕਰਨੀ ਹੈ ਕਿ ਚਿੰਤਾ ਮਤ ਕਰ ਕਿਉਂਕਿ ਤੈਨੂੰ ਪੈਦਾ ਕਰਨ ਵਾਲੇ ਨੂੰ ਤੇਰੀ ਬੜੀ ਚਿੰਤਾ ਲੱਗੀ ਹੈ। ਤੀਸਰਾ ਸ਼ਲੋਕ ਚੋਂ ਮੇਰੀ ਇੱਛਾ ਹੈ ਕਿ ਮੈਂ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਾਕ। ਆਸਾਂ ਕੀ ਵਾਰ ਦਾ ਇੱਕ ਇੱਕ ਬਚਨ ਸਾਨੂੰ ਰੋਕਦਾ ਤੇ ਕਹਿੰਦਾ ਤੂੰ ਸੋਚ ਜਿਹਨੂੰ ਰੋਜ਼ ਪੜ੍ਹਨਾ ਪਿਆ ਇਹਦੇ ਅਰਥ ਕੀ ਨੇ, ਜਿਹਨੂੰ ਰੋਜ਼ ਗਾਉਣਾ ਪਿਆ ਇਹਦਾ ਮਤਲਬ ਕੀ ਹੈ, ਜਿਹਨੂੰ ਰੋਜ਼ ਤੂੰ ਪੁਕਾਰਨਾ ਪਿਆ ਇਹਦੇ ਵਿੱਚ ਕੋਈ ਗਹਿਰਾਈ ਹੈ। ਤੇ ਸੱਚ ਇਹ ਵੇ ਆਸਾਂ ਕੀ ਵਾਰ ਵਿੱਚ ਬਹੁਤ ਕੁਛ ਘੋਖਣ ਪੜ੍ਹਨ ਤੋਂ ਬਾਅਦ ਬੜੇ ਸਾਲ ਹੋ ਗਏ ਕਥਾ ਕਰਦੇ। ਸੱਚ ਮੈਂ ਕਹਿ ਰਿਹਾ ਗੁਰੂ ਸਾਹਿਬ ਦੀ ਹਜ਼ੂਰੀ ਚ ਗੁਰੂ ਮੇਰਾ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਇਹਦੇ ਬਚਨਾਂ ਦਾ ਅੰਤ ਕੋਈ ਵੀ ਨਹੀਂ ਪਾ ਸਕਦਾ। ਪਰ ਇਹਦਾ ਮਤਲਬ ਨਹੀਂ ਕਿ ਜੋ ਮੈਂ ਕਥਾ ਕਰ ਰਿਹਾ ਇਹ ਅਖੀਰ ਵਾਲਾ ਸੱਚ ਬਣ ਗਏ। ਫਿਰ ਬੇਨਤੀ ਕਰਾਂਗਾ, ਸਭ ਤੋਂ ਪਹਿਲੀ ਗੱਲ ਕਿ ਉਸ ਬਣਾਈ ਕੋਈ ਰਚਨਾ ਦਾ ਪਦਾਰਥ ਦਾ ਉਹਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਜਿਵੇਂ ਬੇਨਤੀ ਕੀਤੀ ਇੱਥੇ ਇੱਕ ਦੋ ਹੀ ਸਿਆਣਾ, ਮੈਂ ਇੱਕ ਉਦਾਹਰਨ ਆਪ ਜੀ ਨੂੰ ਦੇ ਦੇਣਾ। ਦੇਖੋ ਬੜੇ ਬੜੇ ਸਾਇੰਟਿਸਟ, ਬੜੇ ਬੜੇ ਵਿਚਾਰਕ, ਬੜੇ ਬੜੇ ਖੋਜੀ ਹੋਏ ਨੇ, ਅੱਜ ਵੀ ਖੋਜ ਰਹੇ ਨੇ। ਕੋਈ ਸਪੇਸ ਨੂੰ ਖੋਜ ਰਿਹਾ, ਕੋਈ ਸਮੁੰਦਰ ਨੂੰ ਖੋਜ ਰਿਹਾ, ਕੋਈ ਬਨਸਪਤੀ ਨੂੰ ਖੋਜ ਰਿਹਾ, ਕੋਈ ਪੰਛੀਆਂ ਨੂੰ ਖੋਜ ਰਿਹਾ, ਕੋਈ ਪਸ਼ੂਆਂ ਨੂੰ ਖੋਜ ਰਿਹਾ, ਕੋਈ ਬੰਦਿਆਂ ਨੂੰ ਖੋਜ ਰਿਹਾ। ਪਰ ਸੁਹਿਰਦ ਖੋਜੀ ਬੰਦਾ ਉਹ ਇੱਕ ਗੱਲ ਆਪਣੇ ਖੋਜ ਤੋਂ ਬਾਅਦ ਲਿਖ ਕੇ ਜਾਂਦਾ ਕਿ ਜੋ ਕੁਝ ਮੈਂ ਖੋਜਿਆ ਮੈਨੂੰ ਸਿਰਫ ਇੰਨੀ ਸਮਝ ਪਈ ਏ, ਪਰ ਮਤ ਸਮਝਿਓ ਮੇਰਾ ਪ੍ਰੋਜੈਕਟ ਮੁਕੰਮਲ ਹੋ ਗਿਆ। ਜਿਹਨੂੰ ਮੈਂ ਖੋਜਣਾ ਸੀ ਇਸ ਤੋਂ ਅੱਗੇ ਵੀ ਬਹੁਤ ਕੁਝ ਪਿਆ ਹੋਇਆ। ਖੋਜ ਵੀ ਸਮਾ ਜਾਂਦਾ, ਉਹ ਮੁਕੰਮਲ ਤੌਰ ਤੇ ਕੁਛ ਨਹੀਂ ਕਹਿ ਸਕਦਾ। ਨਿਊਟਨ ਵਰਗਾ ਬੰਦਾ ਸੱਚ ਇਹ ਵੇ ਉਹਦੇ ਬਾਰੇ ਉਦੋਂ ਬਾਅਦ ਤਾਂ ਬਹੁਤ ਕੁਝ ਖੋਜਿਆ ਗਿਆ। ਅੱਜ ਮੇਰਾ ਖਿਆਲ ਕਥਾ ਕਰਨ ਵਾਲੇ ਨੂੰ ਸਾਇੰਸ ਦੀ ਖੋਜ ਬਾਰੇ ਵੀ ਬਹੁਤ ਹੀ ਪੜ੍ਹਨਾ ਚਾਹੀਦਾ, ਕਿਉਂਕਿ ਗੁਰਬਾਣੀ ਦੇ ਅਰਥ ਕਰਦਿਆਂ ਸਾਨੂੰ ਸਮਝਣਾ ਪਏਗਾ। ਪਰ ਸਾਰਥਕ ਵਿਚਾਰ ਲੈ ਕੇ, ਉਸਾਰੂ ਵਿਚਾਰ ਲੈ ਕੇ, ਹੁਣ ਕਈ ਵਾਰੀ ਅਸੀਂ ਸ਼ਬਦ ਪੜ੍ਹਦੇ ਹਾਂ ਸਾਇੰਸ ਨੂੰ ਖੰਡਨ ਕਰਨ ਤੁਰ ਪਏ ਨੇ, ਹਾਲਾਂਕਿ ਬੰਦੇ ਨੂੰ ਧਰਮ ਬਾਰੇ ਵੀ ਕੁਛ ਨਹੀਂ ਪਤਾ ਹੁੰਦਾ ਤੇ ਉਹ ਖੰਡਨ ਦੂਜੇ ਨੂੰ ਕਰਨ ਲੱਗ ਪੈਂਦਾ। ਮੈਂ ਬੇਨਤੀ ਕਰਾਂਗਾ, ਸੁਹਿਰਦ ਲੋਕ ਨੇ, ਅੱਜ ਸਾਇੰਸ ਨੇ ਖੋਜ ਕੀਤੀ, ਜਿਹੜੀ ਮੇਰੀ ਆਵਾਜ਼ ਤੁਹਾਡੇ ਕੰਨਾਂ ਤੱਕ ਪਹੁੰਚ ਰਹੀ ਹੈ ਸਪੀਕਰ ਰਾਹੀਂ, ਇਹ ਵੀ ਤਾਂ ਸਾਇੰਸ ਨੇ ਖੋਜ ਕੇ ਦਿੱਤਾ। ਨਿੰਦਿਆ ਕਰਨ ਵਾਲੇ ਪਾਸੇ ਨਹੀਂ, ਉਹਦਾ ਆਪਣਾ ਇੱਕ ਫੀਲਡ ਹੈ। ਨਿਊਟਨ ਵਰਗਾ ਬੰਦਾ ਜਿਹਨੇ ਇੰਨਾ ਕੁਝ ਖੋਜਿਆ, ਉਹਨੇ ਵੀ ਅੰਤਲੇ ਸਮੇਂ ਗੱਲ ਕਹੀ ਸੀ, ਜਦੋਂ ਪੁੱਛਿਆ ਬਹੁਤ ਕੁਝ ਖੋਜ ਲਿਆ, ਕਹਿੰਦਾ ਨਹੀਂ ਅਜੇ ਸਮੁੰਦਰ ਦੇ ਕਿਨਾਰੇ ਸਿਰਫ ਸਿੱਪੀਆਂ ਇਕੱਠੀਆਂ ਕਰਦਾ ਪਿਆ ਸੀ, ਅਜੇ ਸਮੁੰਦਰ ਦੇ ਕੰਢੇ ਮੈਂ ਗੀਟੇ ਇਕੱਠੇ ਕਰਦਾ ਰਿਹਾ, ਟੁੱਬੀ ਮਾਰਨ ਦਾ ਮੌਕਾ ਹੀ ਨਹੀਂ ਮਿਲਿਆ ਕਿ ਮੈਂ ਹੋਰ ਗਹਿਰਾ ਜਾ ਸਕਦਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗੈਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। रासा प्लैडियम दा पता है 202 17th Avenue South East Calgary

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 8257600983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓ ਸੇ ਮੁਕਤੀ ਪਾਣਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਇਹ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓ ਮੇ ਵੀ ਉਪਲਬਧ ਹੈ। ਇਹ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇ ਸਮਝਾਤੀ ਹੈ। ਲਾਖੋਂ ਲੋਗੋ ਨੇ ਇਨਹੇ ਪੜ੍ਹਕਰ ਆਪਣੇ ਜੀਵਨ ਮੇ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇ ਇਹ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਯਾ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

ਚੋਲਾ ਸਰੀਰ ਦਾ ਚੋਲਾ ਪੁਰਾਣਾ ਹੋ ਰਿਹਾ, ਦਿਨ ਮੁੱਕ ਰਹੇ ਨੇ, ਭਾਈ ਆਤਮ ਰਸ ਨੂੰ ਮਾਣ। ਫਿਰ ਉਹਦੀ ਆਤਮਾ ਉਸ ਰਸ ਨੂੰ ਮੰਨਣ ਲੱਗ ਪੈਂਦੀ, ਉਹ ਰਸ ਕਾਲ ਪੁਰਖ ਵਾਹਿਗੁਰੂ ਦਾ ਨਾਮ। ਪਰ ਸਤਸੰਗ ਤੋਂ ਗੁਰੂ ਤੋਂ ਬਗੈਰ ਨਹੀਂ ਹੁਣ ਮਿਲਦਾ, ਉਹਦੇ ਵਾਸਤੇ ਫਿਰ ਗੁਰੂ ਕੋਲ ਜਾਣਾ ਪੈਂਦਾ, ਉਹਦੇ ਵਾਸਤੇ ਗੁਰੂ ਧਾਰਨ ਕਰਨਾ ਪੈਂਦਾ। ਉਹਨੂੰ ਮਹਾਰਾਜ ਨੇ ਕਿਹਾ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝਣਾ। ਗੁਰੂ ਤੋਂ ਬਗੈਰ ਤੁਹਾਨੂੰ ਕਹਾਣੀ ਸਮਝ ਹੀ ਨਹੀਂ ਆ ਸਕਦੀ। ਕੋਈ ਕਿੰਨਾ ਵੀ ਕਿਤਾਬਾਂ ਪੜ੍ਹ ਲੈ, ਗ੍ਰੰਥ ਪੜ੍ਹ ਲੈ, ਉਹਨੂੰ ਯਾਦ ਵੀ ਹੋਵੇ ਬਹੁਤ ਕੁਝ, ਗੁਰੂ ਤੋਂ ਬਗੈਰ ਇਹ ਕਹਾਣੀ ਸਮਝ ਨਹੀਂ ਆਈ। ਗੁਰੂ ਤੋਂ ਬਗੈਰ ਉਹ ਸੋਝੀ ਜਿਹਨੂੰ ਮਹਾਰਾਜ ਕਹੇ ਤਿਸੈ ਬੁਝਾਏ ਨਾਨਕਾ, ਉਹ ਅਕਲ ਗੁਰੂ ਤੋਂ ਬਗੈਰ ਨਹੀਂ ਹੈ। ਫਿਰ ਸਤਿਗੁਰ ਸੱਚੇ ਪਾਤਸ਼ਾਹ ਤੋਂ ਪੁੱਛੀਏ, ਮਹਾਰਾਜ ਗੁਰੂ ਕੋਲ ਅੱਗੇ ਕੀ ਮਿਲਦਾ? ਸਤਿਗੁਰੂ ਬਚਨ ਕਹਿ, ਭਾਈ ਪਹਿਲਾਂ ਗੁਰੂ ਕੋਲੋਂ ਤੈਨੂੰ ਮੰਗਣਾ ਪੈਣਾ, ਤੂੰ ਹੱਥ ਜੋੜ ਕੇ ਰੋਜ਼ ਗੁਰੂ ਨੂੰ ਕਹਿਣਾ, ਗੁਰਾ ਇੱਕ ਦੇ ਬੁਝਾਈ।

ਉਹਨਾਂ ਨੂੰ ਮੋਹਰੇ ਬਿਠਾਉਂਦਾ ਹੈ ਜਿਹੜਾ ਸਭ ਕੁਝ ਸਮਝਣ ਤੋਂ ਬਾਅਦ ਕਵੇ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਪਾਠ ਵੀ ਕਰੇ, ਸੇਵਾ ਵੀ ਕਰੇ, ਸਿਮਰਨ ਵੀ ਕਰੇ, ਉਹਦਾ ਕਰੈਕਟਰ ਆਚਰਣ ਉੱਚਾ ਵੀ ਹੋਵੇ, ਸਭ ਕੁਝ ਹੁੰਦਾ, ਪਰ ਉਹ ਗੁਰੂ ਨੂੰ ਇਹ ਗੱਲ ਕਵੇ ਕਿ ਨਾ ਹੋ ਜਤੀ ਸਤੀ ਨਹੀਂ ਪੜਿਆ, ਪੜੋ ਨਾ ਹੋ ਜਤੀ ਸਤੀ। ਮਹਾਰਾਜ ਅਸੀਂ ਜਤੀ ਸਤੀ ਨਹੀਂ ਹੈ, ਤਾਂ ਹੋ ਸਕਦੇ ਜੇ ਤੁਸੀਂ ਰੱਖੋ। ਜੇ ਤੁਹਾਡੀ ਕਿਰਪਾ ਨਜ਼ਰ ਨਾ ਹੋਵੇ ਤਾਂ ਕਦੇ ਵੀ ਬੰਦਾ ਆਪਣੇ ਜੀਵਨ ਤੋਂ ਡੋਲ ਸਕਦਾ, ਬੰਦਾ ਲੋਭੀ ਹੋ ਸਕਦਾ, ਕ੍ਰੋਧੀ ਹੋ ਸਕਦਾ, ਵਿਕਾਰੀ ਹੋ ਸਕਦਾ। ਇਸ ਲਈ ਫਿਰ ਗੁਰੂ ਇਹ ਸਿਖਾਉਂਦਾ, ਭਾਈ ਤੂੰ ਜੀਵਨ ਉੱਚਾ ਰੱਖਣਾ, ਪਰ ਤੂੰ 24 ਘੰਟੇ 24 ਅਵਰ ਆਪਣੇ ਮਨ ਵਿੱਚ ਅਹੰਕਾਰ ਨਹੀਂ ਹੋਣ ਦੇਣਾ। ਇਹ ਕਹਿਣਾ ਗੁਰੂ ਨੂੰ

0: ਗੁਰੂ ਕੋਲੋਂ ਫਿਰ ਮੰਗਣਾ, ਬੁਰਾ ਇੱਕ ਦੇ ਬੁਝਾਈ, ਮਹਾਰਾਜਾ ਅਕਲ ਦਿਓ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰੇ ਨਾ ਜਾਈ। ਜਦੋਂ ਸਿੱਖ ਗੁਰੂ ਕੋਲੋਂ ਇਹ ਪੁੱਛਣ, ਫਿਰ ਉਹਦੀ ਅਗਲੀ ਕਲਾਸ, ਕਿਉਂਕਿ ਉਹ ਗੁਰੂ ਕੋਲੋਂ ਹੁਣ ਅਕਲ ਮੰਗਣ ਲੱਗ ਪਿਆ, ਗੁਰੂ ਕੋਲੋਂ ਮਤ ਮੰਗਣ ਲੱਗ ਪਿਆ, ਉਹਨੇ ਆਪਣੀ ਮਤ ਤਿਆਗ ਦਿੱਤੀ ਕਿ ਮੈਨੂੰ ਨਹੀਂ ਪੁੱਜਣਾ। ਇੱਥੋਂ ਫਿਰ ਸਾਧ ਸੰਗਤ, ਜਿਵੇਂ ਕਲਾਸਾਂ ਵੱਡੀਆਂ ਹੁੰਦੀਆਂ ਤਿਵੇਂ ਪੜ੍ਹਾਈ ਵੀ ਔਖੀ ਹੁੰਦੀ। ਕੁਝ ਕਲਾਸਾਂ ਤੱਕ, ਕੁਝ ਕਲਾਸਿਸ ਐਸੀਆਂ ਨੇ ਜਿੱਥੋਂ ਤੱਕ ਤੁਹਾਡੀ ਸਟੱਡੀ ਅਕੈਡਮਿਕ ਐਜੂਕੇਸ਼ਨ ਸੌਖੀ, ਉਹ ਤੋਂ ਅੱਗੇ ਜਾਓਗੇ ਪੜ੍ਹਾਈ ਬਰੀਕ ਹੋਣ ਲੱਗ ਪਏਗੀ। ਜਿੰਨੀ ਪੜ੍ਹਾਈ ਔਖੀ ਹੋਏਗੀ, ਉਨਾ ਹੀ ਉਹਦਾ ਮੁੱਲ ਪਏਗਾ ਬਾਅਦ ਵਿੱਚ। 10-12 ਕਲਾਸਾਂ 10+2 ਤੱਕ ਸਭ ਪੜ੍ਹ ਲੈਂਦੇ ਨੇ, ਉੱਥੋਂ ਫਿਰ ਸਾਧ ਸੰਗਤ ਰਸਤੇ ਵੱਖਰੇ ਵੱਖਰੇ ਸ਼ੁਰੂ ਹੁੰਦੇ। ਕਈ ਉਹਦੇ ਵਿੱਚੋਂ ਮੈਡੀਕਲ ਚੁਣ ਲੈਂਦੇ ਨੇ, ਕੋਈ ਨਾਨ ਮੈਡੀਕਲ, ਕੋਈ ਫਿਰ ਅੱਗੇ BSc ਨਰਸਿੰਗ ਵਿੱਚ ਚਲਾ ਜਾਂਦਾ, ਕੋਈ ਆਮ ਨਰਸਿੰਗ ਵੀ ਕਰਦਾ, ANM ਵੀ ਕਰਦਾ, ਕੋਈ GNM, ਉਹ ਤੋਂ ਅੱਗੇ ਕੋਈ BSc ਨਰਸਿੰਗ ਵੀ ਜਾਂਦਾ। ਸੋ ਜਿਵੇਂ ਜਿਵੇਂ ਕੋਈ ਪੜ੍ਹਾਈ ਟਫ ਹੁੰਦੀ, ਤਿਵੇਂ ਤਿਵੇਂ ਉਹਦਾ ਮੁੱਲ ਵੱਧਦਾ ਜਾਂਦਾ ਹੈ। ਕੋਈ IPS, ਕੋਈ PS, BCS ਵੀ ਹੋ ਸਕਦਾ, ਜਦੋਂ ਉਹਦੀ ਕੋਈ ਸਟੱਡੀ ਕਰਦਾ ਉਦੋਂ ਉਹਦਾ ਮੁੱਲ ਉਨਾ ਪੈਂਦਾ। ਏਦਾਂ ਫਿਰ ਸਾਹਿਬ ਨੇ ਕਿਹਾ, ਭਾਈ ਜਦੋਂ ਕੋਈ ਗੁਰੂ ਦਾ ਸਿੱਖ ਗੁਰੂ ਦੇ ਮਾਰਗ ਤੇ ਅੱਗੇ ਤੁਰਦਾ, ਕੁਝ ਲੋਕਾਂ ਦੀ ਇੱਥੋਂ ਤੱਕ ਦੀ ਲੋੜ
1: ਸੀ ਜਦੋਂ ਖੂਨੀ ਕੰਧ
0: ਰਹਿ ਜਾਂਦੀ ਏ, ਪਾਠ ਕੀਤਾ ਗੁਰੂ ਵਾਲੇ ਬਣ ਗਏ, ਲੋੜਾਂ ਮੂਹਰੇ ਰੱਖ ਦਿੱਤੀਆਂ, ਪੁੱਤਰ ਧੀਆਂ ਦੇ ਦਿਓ, ਕਾਰੋਬਾਰ ਚੱਲ ਪਏ, ਪੈਸਾ ਮਿਲ ਜਾਏ, ਬਸ ਫਿਨਿਸ਼, ਇੱਥੋਂ ਤੱਕ ਹੀ ਠੀਕ। ਬਹਾਦਰ ਮਹਾਰਾਜ ਜੀ ਬਚਨ ਕਹਿੰਦੇ, ਉਹ ਔਖਾ ਮਾਰਗ ਕੀ ਏ, ਉਹਦੇ ਵਾਸਤੇ ਭਾਈ ਆਹ ਚੀਜ਼ਾਂ ਛੱਡਣੀਆਂ ਪੈਣੀਆਂ। ਉਸ ਤਤ ਨਿੰਦਾ ਦੋ ਤਿਆਗ, ਇੱਥੋਂ ਤੱਕ ਸੀਮਤ ਨਹੀਂ ਹੋ ਰਹੀ ਕਿ ਜੀ ਬਸ ਮੇਰੀ ਉਸਤਤ ਹੋਣ ਲੱਗ ਪਈ, ਠੀਕ ਹੈ ਹੁਣ ਪੈਸਾ ਧਨ ਦੌਲਤ ਬਣ ਗਿਆ, ਉਦਾਂ ਮਿਲ ਗਿਆ, ਨੌਕਰੀ ਮਿਲ ਗਈ, ਹੁਣ ਕੀ ਚਾਹੀਦਾ। ਸਤਿਗੁਰੂ ਕਿਹਾ, ਭਾਈ ਉਹ ਫਿਰ ਅੱਗੇ ਵੱਧ ਹੈ, ਅਗਲੀ ਕਲਾਸ ਕੀ ਏ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬਚਨ ਕਹਿੰਦੇ, ਭਾਈ ਅਗਲੀ ਕਲਾਸ ਹੈ, ਉਹ ਦੁੱਖ ਵਿੱਚ ਦੁੱਖ ਮੰਨਣ ਨੂੰ ਹਟ ਜਾਂਦਾ ਸੀ। ਜੇ ਉਹਦੀ ਕੋਈ ਅਰਦਾਸ ਪੂਰੀ ਹੋ ਜਾਏ ਤਾਂ ਵੀ ਠੀਕ ਹੈ, ਜੇ ਕੋਈ ਨਾ ਹੋਵੇ ਤਾਂ ਵੀ ਠੀਕ ਹੈ, ਉਹ ਬਹੁਤੇ ਰੋਸ ਵਿੱਚ ਗਿਲੇ ਸ਼ਿਕਵਿਆਂ ਵਿੱਚ ਆਪਣੀ ਉਮਰ ਨਹੀਂ ਗੁਜ਼ਰ, ਉਹ ਕਿਸੇ ਚੀਜ਼ ਦੇ ਘਾਟਾ ਪੈਣ ਤੇ ਰੋਗੀ ਨਹੀਂ, ਬਿਮਾਰੀ ਨਹੀਂ ਲਾਉਂਦਾ ਆਪਣੇ ਆਪ। ਤਾਂ ਸਤਿਗੁਰੂ ਬਚਨ ਕਹਿੰਦੇ, ਭਾਈ ਅਗਲੀ ਕਲਾਸ ਫਿਰ ਇਹ ਹੈ, ਹੁਣ ਇਹ ਪੜ੍ਹਾਈ ਔਖੀ ਹੈ, ਇਹ ਡਿਗਰੀਆਂ ਨੇ, ਇੱਥੇ ਜਾ ਕੇ ਫਿਰ ਮੁੱਲ ਪੈਂਦਾ ਪੜ੍ਹਾਈ। ਜਿਹੜੀ ਸਟੇਜ ਵਿੱਚ ਅਸੀਂ ਆਮ ਲੋਕ ਲੋੜਾਂ ਤੱਕ ਗੁਰਦੁਆਰੇ ਤੱਕ ਰਹਿੰਦੇ ਨੇ, ਮੰਦਿਰ ਮਸਜਿਦ ਗੁਰਦੁਆਰੇ ਲੋਕ ਲੋੜ ਤੱਕ ਦਿੰਦੇ ਨੇ, ਪਾਠ ਕਰ ਲਿਆ, ਪੁੰਨ ਦਾਨ ਕੋਈ ਕਰ ਲਿਆ, ਕਿਤੇ ਸੇਵਾ ਕਰ ਲਈ, ਉਹ ਸਿਰਫ ਦੁਨਿਆਵੀ ਲੋੜਾਂ ਤੱਕ ਹੈ। ਇੱਥੋਂ ਅੱਗੇ ਫਿਰ ਗੁਰੂ ਦੀ ਅਗਲੀ ਸਟੱਡੀ ਕਲਾਸ ਸ਼ੁਰੂ ਹੁੰਦੀ ਹੈ, ਜਿਹਨੂੰ ਮਹਾਰਾਜ ਨੇ ਬਚਨ ਕਿਹਾ, ਭਾਈ ਇਹ ਪੜ੍ਹਾਈ ਹੁਣ ਔਖੀ ਹੈ, ਇਹ ਕੋਈ ਵਿਰਲਾ ਗੁਰਮੁਖ ਕਰੇਗਾ। ਮਹਾਰਾਜ ਕੀ ਪੜ੍ਹਾਈ ਹੈ? ਸਾਹਿਬ ਕਹਿੰਦੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਹਰ ਪੈ ਨਹੀਂ ਜਾ ਕੇ, ਕੰਚਨ ਮਾਟੀ ਮੰਨੈ। ਉਹਦੇ ਵਾਸਤੇ ਲੋਹਾ ਮਿੱਟੀ ਇੱਕ ਬਰਾਬਰ, ਸੋਨਾ ਮਿੱਟੀ ਇੱਕ ਬਰਾਬਰ, ਭਾਵ ਇਹ ਹੈ ਵੀ ਜੇ ਕੋਈ ਮਿਲ ਜਾਏ ਤਾਂ ਵੀ ਠੀਕ ਹੈ, ਜੇ ਅਹੁਦਾ ਰੁਤਬਾ ਨਹੀਂ ਮਿਲ ਰਿਹਾ ਤਾਂ ਵੀ ਕੋਈ ਬਹੁਤਾ ਬਿਮਾਰ ਹੋਣ ਦੀ ਲੋੜ ਨਹੀਂ। ਤਾਂ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ। ਮੈਂ ਅੱਗੇ ਇੱਕ ਦਿਨ ਲਾਈਵ ਤੋਂ ਸੁਣਾਇਆ,

ಬದುಕ ನಿರಂಜನ್. ಇಕ್ಕ ಗಲ್ ಯಾದ ರೱਖੀ, ਤੇਰੀਆਂ ਇੱਛਾ ਤਾਂ ਪੂਰੀਆਂ ਹੋਣਗੀਆਂ, ਪਰ ਸਤਿਗੁਰੂ ਬਚਨ ਕਿਹਾ ਭਾਈ ਗੁਰੂ ਦਾ ਸ਼ਬਦ ਤੁਹਾਨੂੰ ਮੈਂਟਲੀ ਤੌਰ ਤੇ ਪ੍ਰਪੇਅਰ ਕਰਦਾ, ਮਾਨਸਿਕ ਤੌਰ ਤੇ ਤਿਆਰ ਕਰਦਾ, ਕਿਹਾ ਜੀ ਤੁਹਾਨੂੰ ਮਿਲੀ ਤਾਂ ਵੀ ਠੀਕ ਹੈ, ਨਾ ਮਿਲਿਆ ਤਾਂ ਵੀ ਠੀਕ ਹੈ, ਤੁਸੀਂ ਆਪਣੀ ਕੋਸ਼ਿਸ਼ ਕਰਨੀ, ਕੋਸ਼ਿਸ਼ ਛੱਡਣੀ ਨਹੀਂ, ਕਿਰਤ ਕਰਨੀ, ਕਰਮ ਕਰਨਾ ਸਿੱਖ ਦਾ ਫਰਜ਼ ਹੈ, ਉਸ ਕਰਮ ਦੇ ਅੰਦਰ ਸਾਧ ਸੰਗਤ ਫਲ ਪੈਦਾ ਕਰਨ ਨੂੰ ਰੱਬ ਦੇ ਹੱਥ। ਕਿਸਾਨ ਬੀਜ ਬੀਜਦਾ, ਖਾਦ ਪਾਉਂਦਾ, ਪਾਣੀ ਲਾਉਂਦਾ, ਪਰ ਬੀਜੇ ਹੋਏ ਬੀਜ ਵਿੱਚ ਦਾਣੇ ਪੈਦਾ ਕਰਨੇ ਰੱਬ ਦੀ ਕੁਦਰਤ ਦਾ ਨਹੀਂ, ਉਹਦੇ ਹੱਥ ਵਿੱਚ ਹੈ, ਉਹਨੂੰ ਕੋਈ ਨਹੀਂ ਬਣਾ ਸਕਦਾ। ਇਸ ਲਈ ਸਤਿਗੁਰੂ ਬਚਨ ਕਿਹਾ ਭਾਈ ਅਗਲੀ ਪੜ੍ਹਾਈ ਸਿੱਖਾ ਔਖੀ ਹੈ ਤੇਰੇ ਲਈ, ਮਹਾਰਾਜ ਉਹ ਕੀ ਕਹਿੰਦੇ, ਉਹਦੇ ਵਾਸਤੇ ਤੈਨੂੰ ਇਹ ਅਵਸਥਾ ਵਿੱਚ ਜਾਣਾ ਪੈਣਾ ਕਿ ਤੈਨੂੰ ਸੋਨਾ ਤੇ ਮਿੱਟੀ ਇੱਕ ਬਰਾਬਰ ਲੱਗਣ ਲੱਗ ਗਿਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹ ਭੈਣੀ ਜਾ ਕੇ ਕੰਚਨ ਮਾਟੀ ਮਾਨੈ, ਨੈ ਨਿੰਦਿਆ ਨੈ ਉਸ ਤਤ ਜਾ ਕੇ ਲੋਭ ਮੋਹ ਅਭਿਮਨ ਹਰ ਸੋਭ ਤੇ ਰਹਿ ਨਿਆਰੋ ਤਿੰਨ ਜਗ ਤਤ ਪਛੰਨ। ਤੂੰ ਹੁਣ ਅਸਲੀਅਤ ਸਮਝ ਲੈ, ਉਸਤਤ ਨਿੰਦਾ ਦੋ ਦੇ ਅੰਤ ਖੋਜੇ।

ਔਖੀ ਖੇਡ ਹੈ, ਇਹਨੂੰ ਕੋਈ ਵਿਰਲਾ ਵਿਰਲਾ ਕੋਈ ਪਹੁੰਚਦਾ, ਵਿਰਲਾ ਵਿਰਲਾ ਉਹ ਸਟੱਡੀ ਉਹ ਪੜ੍ਹਾਈ ਕਿਸੇ ਵਿਰਲੇ ਨੂੰ ਸਮਝੋ। ਕਿਨੂੰ ਹੂੰ ਗੁਰਮੁਖ ਜਨ, ਜਦੋਂ ਫਿਰ ਗੁਰੂ ਦੁਆਰਾ ਉਹ ਪੜ੍ਹਾਈ ਸਿੱਖ ਲਈ, ਉਹਦੇ ਵਿੱਚ ਕੀ ਹੈ, ਪਾਤਸ਼ਾਹ ਕਹਿੰਦੇ ਭਾਈ ਉਹਦੇ ਅੰਦਰ ਇੱਕੋ ਚੀਜ਼ ਹੈ, ਉਹਦਾ ਗਾਇਆ ਵੀ ਪ੍ਰਵਾਨ ਹੋਣ ਲੱਗ ਪੈਣਾ, ਉਹਦਾ ਸੁਣਿਆ ਵੀ ਪ੍ਰਵਾਨ ਹੋਣ ਲੱਗ, ਕਿਉਂਕਿ ਹੁਣ ਉਹ ਗੁਰੂ ਦੇ ਉਸ ਹੁਕਮ ਵਿੱਚ ਚੱਲਣ ਲੱਗ ਪਿਆ, ਜੋ ਗੁਰੂ ਕਹਿੰਦਾ ਉਹਨੂੰ ਸੱਤ ਕਰਕੇ ਮੰਨ ਲੈਣਾ। ਹੁਣ ਉਹ ਸਿੱਖ ਦਾ ਫਿਰ ਗਾਵਿਆ, ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਅੱਗਿਆ ਸਤ ਸਤ ਕਰ ਮਨ। ਗੁਰੂ ਨੇ ਉਹ ਅਕਲ ਦੇ ਦਿੱਤੀ ਜਿਹੜੀ ਸਿੱਖ ਨੇ ਵਾਰ ਵਾਰ ਮੰਗੀ ਸੀ, ਕਿ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਉਹ ਸੋਚੀ ਉਹ ਅਕਲ ਗੁਰੂ ਨੇ ਬਖਸ਼ ਦਿੱਤੀ ਉਹ ਸਿੱਖ ਨੂੰ। ਸ਼ਬਦ ਗੁਰੂ ਰੂਪ ਦੇ ਅੰਦਰ ਸਾਧ ਸੰਗਤ ਹੁਣ ਗੁਰੂ ਵਿੱਚ ਟਰਾਂਸਲੇਟਰ ਬਣ ਗਿਆ, ਗੁਰੂ ਵਿੱਚ ਟਰਾਂਸਲੇਟਰ ਬਣ ਗਿਆ। ਤੁਹਾਡੀ ਗੱਲ ਹੁਣ ਰੱਬ ਤੱਕ ਪਹੁੰਚਾਉਂਦਾ, ਤੁਹਾਡੀ ਰੱਬ ਨਾਲ ਗੱਲਬਾਤ ਕਰਾਉਣ। ਟਰਾਂਸਲੇਟਰ ਕੀ ਹੈ, ਮੈਂ ਵੇਖਿਆ ਮੈਸੇਜ ਵਿੱਚ ਜਦੋਂ ਕਿਸੇ ਦੇ ਇੰਟਰਵਿਊ ਆ ਜਾਏ, ਖਾਸ ਕਰਕੇ ਹੁਣ ਤਾਂ USA ਉਹ ਜ਼ਿਆਦਾ ਇੰਟਰਵਿਊ ਲੈਂਦਾ, ਇੱਧਰ ਵੀ ਲੈਂਦਾ ਕਈ ਸਾਲਾਂ ਤੋਂ। USA ਦੀ ਜਿਹਨੇ ਵੀਜ਼ਾ ਲੈਣਾ ਉਹਨੂੰ ਇੰਟਰਵਿਊ ਦੇਣੀ ਪੈਂਦੀ, ਕਨੇਡਾ ਜਾਂ ਹੋਰ ਕਈ ਕੰਟਰੀਆਂ ਨੇ ਇਹ ਰੂਲ ਬਦਲ ਵੀ ਦਿੱਤੇ। ਤਾਂ ਉੱਥੇ ਮੈਂ ਵੇਖਿਆ ਜਿਹੜੇ ਬੰਦੇ ਨੂੰ ਇੰਟਰਵਿਊ ਦੇਣ ਲੱਗੇ ਆ, ਭਾਸ਼ਾ ਨਹੀਂ ਹੁੰਦੀ, ਲੈਂਗੁਏਜ ਨਹੀਂ ਹੁੰਦੀ, ਤਾਂ ਉਹਦੇ ਵਾਸਤੇ ਉਹ ਗੱਭੇ ਇੱਕ ਬੰਦਾ ਪੁਆਇੰਟ ਕਰਦੇ ਨੇ, ਉਹਨੂੰ ਟਰਾਂਸਲੇਟਰ ਕਹਿੰਦੇ ਨੇ। ਉਹਨੇ ਉਹ ਸਾਹਮਣੇ ਬੈਠੇ ਅਫਸਰ ਦਾ ਕੁਐਸਚਨ ਤੁਹਾਨੂੰ ਦੱਸਣਾ ਤੁਹਾਡੀ ਭਾਸ਼ਾ, ਜਦੋਂ ਤੁਸੀਂ ਉਹਦਾ ਆਂਸਰ ਦੇਣਾ, ਫਿਰ ਉਹਨੇ ਉਹਨੂੰ ਕਨਵਰਟ ਕਰਕੇ ਉਹ ਅਫਸਰ ਦੀ ਭਾਸ਼ਾ ਵਿੱਚ ਉਹਨੂੰ ਦੱਸਣਾ। ਤਾਂ ਸਾਧ ਸੰਗਤ ਗੁਰੂ ਉਹ ਟਰਾਂਸਲੇਟਰ ਬਣ ਕੇ ਤੁਹਾਡੀ ਰੱਬ ਨਾਲ ਗੱਲ ਕਰਾਉਂਦਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕਹੇ, ਇੱਕ ਚੀਜ਼ ਹੋਰ ਧਿਆਨ ਵਿੱਚ ਰੱਖੋ, ਗਵਲੇ ਟਰਾਂਸਲੇਟਰ ਤੇ ਵੈਸੇ ਤਾਂ ਉਹ ਬੜੇ ਇਮਾਨਦਾਰ ਰਹਿੰਦੇ ਨੇ, 100% ਇਮਾਨਦਾਰ ਰਹਿੰਦੇ ਨੇ, ਜੋ ਤੁਸੀਂ ਬਚਨ ਕਹਿੰਦੇ ਹੂਬ ਹੂਬ ਉਸੇ ਭਾਸ਼ਾ ਉਹਨਾਂ ਅੱਖਰਾਂ ਵਿੱਚ ਉਹਨਾਂ ਜਵਾਬ ਦੇਣ, ਵੱਧ ਘੱਟ ਨਹੀਂ ਕਰ ਸਕਦੇ। ਪਰ ਗੁਰੂ ਦੀ ਇੱਕ ਵਡਿਆਈ ਹੈ, ਸਿੱਖਾ ਤੂੰ ਗੁਰੂ ਦੇ ਅੱਗੇ ਨਿੱਤ ਉੱਠ ਅਰਦਾਸ ਕਰ, ਗੁਰੂ ਅੱਗੇ ਅਰਦਾਸ ਕਰੀ, ਇਹ ਮੇਰਾ ਵਿਸ਼ਵਾਸ ਹੈ। ਜਦੋਂ ਗੁਰੂ ਨੇ ਤੇਰੇ ਤੱਕ ਤੇਰੀ ਗੱਲ ਰੱਬ ਤੱਕ ਪਹੁੰਚਾਉਣੀ ਹੈ, ਉਦੋਂ ਸਾਧ ਸੰਗਤ ਗੁਰੂ ਉਹ ਟਰਾਂਸਲੇਟਰ ਹੈ, ਜਿਹੜੀ ਗੱਲ ਅਸੀਂ ਨਹੀਂ ਕਹਿ ਸਕਦੇ, ਉਹ ਗੁਰੂ ਨੇ ਵਿੱਚ ਜਾਮਣੀ ਪਾ ਕੇ ਰੱਬ ਨੂੰ ਦੇ। ਜਿਹੜੇ ਔਗਣ ਸਾਡੇ ਵਿੱਚ ਨੇ ਉਹ ਗੁਰੂ ਨੇ ਪੜਦਾ ਪਾ, ਕਿਉਂਕਿ ਗੁਰੂ ਮਾਂ ਦਾ ਰੂਪ ਕੰਮ ਕਰਦਾ ਹੈ। ਤੁਸੀਂ ਬਾਣੀ ਅੰਦਰ ਬਚਨ ਪੜ੍ਹਦੇ ਹੋ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਉਹ ਗੇਹਾ ਕਾੜਾ ਜੀ। ਗੁਰੂ ਮਾਂ ਦਾ ਰੂਪ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ। ਤੇ ਮਾਂ ਦੀ ਇੱਕ ਵਡਿਆਈ ਮੈਂ ਕਈ ਵਾਰ ਕਥਾ ਵਿੱਚ ਕਹਿੰਦਾ ਹੁੰਦਾ, ਜਦੋਂ ਮਾਂ ਬੱਚੇ ਦੇ ਔਗਣ ਪਿਓ ਨੂੰ ਦੱਸਦੀ ਹੈ, ਆਪਣੇ ਘਰ ਵਾਲੇ ਪਤੀ ਨੂੰ, ਤਾਂ ਉਹ ਬੜੀ ਧੀਮੀ ਆਵਾਜ਼ ਵਿੱਚ ਦੱਸਦੀ। ਉਹ ਆਪਣੇ ਘਰ ਵਾਲੇ ਨੂੰ ਕਹਿੰਦੀ, ਜੀ ਇਹਦੇ ਬਾਰੇ ਧਿਆਨ ਦਿਓ, ਇਹ ਥੋੜਾ ਝੂਠ ਬੋਲਣ ਲੱਗ ਪਿਆ, ਇਹ ਹੁਣ ਕੁਝ ਇਸ ਤਰ੍ਹਾਂ ਵੀ ਹੀਲਤਾਂ ਕਰਦਾ, ਆਹ ਵੀ ਇਹਦੀ ਇੱਕ ਸ਼ਿਕਾਇਤ ਆਈ ਹੈ, ਸਕੂਲੋਂ ਵੀ ਇਹਦੀ ਸ਼ਿਕਾਇਤ ਆਈ ਹੈ, ਇਹ ਸੌਦਿਆਂ ਚੋਂ ਪੈਸੇ ਵੀ ਰੱਖ ਲੈਂਦਾ, ਥੋੜਾ ਝੂਠ ਵੀ ਬੋਲਦਾ, 20 ਗੱਲਾਂ ਉਹਦੇ ਜੋ ਜੋ ਔਗਣ ਨੇ ਉਹ ਮਾਂ ਦੱਸ ਦਿੰਦੀ ਹੈ, ਦੱਸਣੇ ਵੀ ਚਾਹੀਦੇ ਨੇ। ਤੁਹਾਨੂੰ ਇੱਕ ਬੇਨਤੀ ਹੋਰ ਕਰਾਂ, ਇਹ ਦੁਨਿਆਵੀ ਤੌਰ ਤੇ ਯਾਦ ਰੱਖਿਓ, ਜਿਹੜੀਆਂ ਮਾਵਾਂ ਬੱਚਿਆਂ ਦੀਆਂ ਗਲਤੀਆਂ ਤੇ ਪੜਦੇ ਪਾਉਂਦੀਆਂ ਰਹਿੰਦੀਆਂ ਨੇ, ਉਹਨਾਂ ਨੂੰ ਬਾਅਦ ਵਿੱਚ ਪਛਤਾਉਣਾ ਪੈਂਦਾ। ਘਰ ਵਿੱਚ ਡਿਸਕਸ਼ਨ ਸੀ, ਠੀਕ ਹੈ, ਲੋਕਾਂ ਕੋਲੋਂ ਛੁਪਾਉਣਾ ਪੈਂਦਾ, ਕੋਈ ਬੰਦਾ ਨਹੀਂ ਚਾਹੁੰਦਾ ਮੇਰੇ ਬੱਚੇ ਦੀ ਬਾਹਰ ਗਲੀ ਬਾਜ਼ਾਰ ਰਿਸ਼ਤੇਦਾਰੀ ਵਿੱਚ ਸ਼ਰੀਕੇ ਵਿੱਚ ਉਹਦੀ ਕੋਈ ਇਮੇਜ ਘਟੇ। ਪਰ ਇਹ ਗੱਲ ਨੂੰ ਧਿਆਨ ਵਿੱਚ ਰੱਖਿਓ, ਜਿਹੜੀ ਪਤਨੀ ਆਪਣੇ ਪਤੀ ਕੋਲੋਂ ਆਪਣੇ ਬੱਚੇ ਦੀ ਗਲਤੀ ਛੁਪਾ ਲੈ, ਇੱਕ ਦਿਨ ਉਹ ਗਲਤੀ ਕਰਕੇ ਉਹਨੂੰ ਪਛਤਾਉਣਾ ਪੈਂਦਾ। ਇਸ ਲਈ ਆਪਣੇ ਬੱਚਿਆਂ ਦੀ ਗਲਤੀ ਘਰ ਵਿੱਚ ਕਦੇ ਨਾ ਛੁਪਾਓ, ਉਹ ਤੁਹਾਨੂੰ ਪਰਿਵਾਰ ਵਿੱਚ ਡਿਸਕਸ਼ਨ ਕਰਨੀ ਪਏਗੀ, ਆਪਣੇ ਪਤੀ ਨੂੰ ਦੱਸਣਾ ਪਏ। ਗੁਰੂ ਕਿਵੇਂ ਕਰਦਾ ਹੈ, ਸਤਿਗੁਰਾਂ ਬਚਨ ਕਹੇ, ਬੰਦੇ ਵਿੱਚ ਲੱਖਾਂ ਔਗਣ ਨੇ, ਸਿੱਖ ਗੁਰੂ ਅੱਗੇ ਅਰਦਾਸ ਕਰਦਾ ਤੇ ਗੁਰੂ ਫਿਰ ਰੱਬ ਨੂੰ ਕਹਿੰਦਾ, ਆ ਵੀ ਔਗਣ ਹੈ, ਆ ਵੀ ਔਗਣ ਹੈ। ਜਿਵੇਂ ਫਿਰ ਮਾਂ ਦਾ ਹਿਰਦਾ ਹੁੰਦਾ ਨਾ, ਮਾਂ ਕਿਵੇਂ ਕਹਿੰਦੀ ਹੈ, ਮਾਰਿਓ ਨਾ ਉਦਾਂ ਸਮਝਣਾ, ਮਾਂ ਇਸੇ ਤਰ੍ਹਾਂ ਕਹਿੰਦੀ ਨੀ, ਸਾਰੀਆਂ ਗਲਤੀਆਂ ਦੱਸ ਕੇ ਕਹਿੰਦੀ ਜੀ ਮਾਰਿਓ ਨਾ ਉਦਾਂ ਸਮਝਾ। ਏਦਾਂ ਗੁਰੂ ਵਿੱਚ ਕੰਮ ਕਰਦਾ, ਜਦੋਂ ਗੁਰੂ ਅੱਗੇ ਅਰਦਾਸ ਕਰੋਗੇ,
ਗੁਰੂ ਰੱਬ ਨੂੰ ਕਹਿੰਦਾ ਜੀ ਇਹਨੂੰ ਕਿਹੋ ਨਾ ਕੁਝ ਬਖਸ਼ ਦਿਓ, ਇਹਨੂੰ ਬਖਸ਼ ਦਿਓ। ਸਾਹਿਬ ਨੇ ਸਾਡੇ ਉਗਣ ਗਣਾਏ, ਕਹਿੰਦੇ ਬੰਦਾ ਕੀ ਕਰਦਾ, ਰਤਨ ਤਿਆਗ ਕੌਡੀ ਸੰਗ ਰਜੈ ਸਾਜੈ ਛੋੜ ਝੂਠ ਸੰਗ ਮਚੈ। ਇਹ ਝੂਠ ਬੋਲਦਾ, ਇਹ ਰਤਨ ਛੱਡ ਕੇ ਕੌਡੀਆਂ ਵੱਲ ਤੁਰਿਆ, ਇਹਨੇ ਰੱਬ ਦਾ ਨਾਮ ਜਪਿਆ ਨਹੀਂ। ਜੇ ਜਪਿਆ ਵੀ ਇਹ ਤੇ ਕੌਡੀਆਂ ਮੰਗੀਆਂ ਨੇ ਬਦਲੇ ਤੇ, ਜੇ ਬਾਣੀ ਪੜੀ ਹੈ ਇਹਨੇ ਕੌਡੀਆਂ ਮੰਗੀਆਂ ਨੇ, ਮੰਗਿਆ ਨੀ ਉਹਦੇ ਬਦਲੇ ਚ ਰੱਬ। ਤਾਂ ਬਚਨ ਪੜੋ, ਅਰਥ ਬੜੇ ਸੌਖੇ ਨੇ। ਰਤਨ ਤਿਆਗ ਕੌਡੀ ਸੰਗ ਰਜੈ ਸਾਜੇ ਛੋੜ ਝੂਠ ਸੰਗ, ਜੋ ਛੱਡਣਾ ਸੁਅਸ ਥਿਰ ਕਰ ਮਨ, ਜੋ ਹੋਵਨ ਸੋ ਦੂਰ, ਛੋੜ ਜਾਏ ਤਿਸ ਕਾ ਸ਼ਰਮ ਕਰੇ। ਸ਼ਰਮ ਦਾ ਅਰਥ ਮਿਹਨਤ, ਕਹਿੰਦੇ ਨੇ ਮਿਹਨਤ ਬਹੁਤ ਕੀਤੀ ਹੈ ਪਰ ਪਤਾ ਕਾਹਦੇ ਤੇ ਕੀਤੀ ਹੈ, ਜਿਹੜੀਆਂ ਚੀਜ਼ਾਂ ਛੱਡ ਜਾਂ। 20 ਸਾਲ ਤੱਕ ਕਿਤਾਬਾਂ ਹੀ ਪੜ੍ਹਦਾ ਰਿਹਾ, ਕਾਹਦੇ ਵਾਸਤੇ, ਜਿਹੜੀ ਪੜ੍ਹਾਈ ਇੱਥੇ ਕੰਮ ਹੋਣੀ ਸੀ ਤੇ ਨੌਕਰੀਆਂ ਕਰਕੇ ਇੱਥੇ ਛੱਡਣੀ ਸੀ, ਉਹ ਪਦਾਰਥ ਉਹ ਚੀਜ਼ਾਂ ਜੋੜਦਾ ਰਿਹਾ ਜਿਹੜੀਆਂ ਇੱਥੇ ਛੱਡ ਜਾਣੀਆਂ ਸੀ। ਇਸ ਲਈ ਇਹਨੇ ਸਾਰੀ ਉਮਰ ਆ ਕੰਮ ਕੀਤਾ, ਮਿਹਨਤ ਬੜੀ ਕੀਤੀ ਹੈ ਪਰ ਛੋੜ ਜਾਏ ਤਿਸ ਕਾ ਸ਼ਰਮ ਕਰੇ, ਸੰਗ ਸਹਾਈ ਤਿਸ ਪਰ ਹਰੇ। ਜਿਹੜੀ ਚੀਜ਼ ਨੇ ਦੀ ਸਹਾਇਤਾ ਕਰਨੀ ਸੀ ਉਹ ਤਾਂ ਨਾਮ ਜਪਿਆ ਨੀ, ਉਹਦੇ ਵੇਲੇ ਤਾਂ ਇਹਨੂੰ ਨੀਂਦ ਆ ਜਾਂਦੀ ਸੀ ਬਹੁਤ ਗੂੜੀ। ਜਦੋਂ ਨਾਮ ਜਪਣ ਦਾ ਵੇਲਾ ਸੀ ਉਦੋਂ ਤਾਂ ਬਹੁਤ ਗੂੜੀ ਨੀਂਦ ਆਉਂਦੀ ਸੀ। ਤੁਸੀਂ ਵੇਖੋਗੇ ਸਭ ਤੋਂ ਮਿੱਠੀ ਨੀਂਦ ਤੁਹਾਨੂੰ ਆਉਂਦੀ ਅੰਮ੍ਰਿਤ ਵੇਲੇ ਹੈ। ਕੋਈ ਬੰਦਾ ਮੋਬਾਈਲ ਵੇਖਣ ਲੱਗ ਜਾਏ, ਮੈਂ 3-3 ਘੰਟੇ ਲੋਕ ਮੋਬਾਈਲ ਵੇਖਦੇ ਦੇਖੇ ਨੇ, ਨੀਂਦ ਨਹੀਂ ਆਉਂਦੀ, ਬਿਲਕੁਲ ਨਹੀਂ ਆਉਂਦੀ। ਉਹਨਾਂ ਨੂੰ ਕਹੋ ਹੁਣ ਕਰੋ ਸੁਖਮਨੀ ਸਿੰਘ ਦਾ ਪਾਠ, 16 ਸਿੰਘ ਦਾ ਪਾਠ ਕਰ ਲਓ, ਨਾਲੇ ਵੀ। ਪਰ ਜਦੋਂ ਅੰਮ੍ਰਿਤ ਵੇਲੇ ਉੱਠਣ ਦਾ ਵਕਤ ਹੈ ਉਦੋਂ ਬੜੀ ਮਿੱਠੀ ਨੀਂਦ ਆਉਂਦੀ ਹੈ, ਉਦੋਂ ਉੱਠਣਾ ਬਹੁਤ ਔਖਾ ਹੈ। ਤੇ ਸਾਹਿਬ ਨੇ ਬਚਨ ਕਿਹਾ, ਕਹਿੰਦੇ ਰੱਬ ਦੇ ਕੋਲ ਗੁਰੂ ਸਾਡੇ ਔਗਣ ਦੱਸ ਰਿਹਾ, ਕਹਿੰਦੇ ਜਿਹੜੀ ਚੀਜ਼ ਨੇ ਨਾਲ ਜਾਣਾ ਸੀ ਉਹ ਇਹਨੇ ਜਪਿਆ ਹੀ ਨਹੀਂ, ਉਦੋਂ ਇਹਨੂੰ ਨੀਂਦ ਆ ਜਾਂਦੀ ਸੀ। ਛੋੜ ਜਾਏ ਤਿਸ ਕਾ ਸ਼ਰਮ ਕਰੇ, ਸੰਗ ਸਹਾਈ ਤਿਸ ਪਰ ਹਰੇ। ਫਿਰ ਅਗਲੀ

0: ਇਹਨੇ ਸਾਰੀ ਉਮਰ ਐਂ ਗੁਜ਼ਾਰੀ ਹੈ ਜਿਵੇਂ ਗਧੇ ਨੇ ਗੁਜ਼ਾਰੀ। ਮਹਾਰਾਜ ਗਧੇ ਨੇ ਕਿਵੇਂ, ਗਧੇ ਵਾਂਗ ਸਾਡੀ ਉਮਰ ਕਿਵੇਂ? ਕਹਿੰਦੇ ਗਧੇ ਵਾਲੇ ਕੰਮ ਕੀਤੇ ਨੇ, ਜਿਵੇਂ ਗਧਾ ਇੱਕ ਵਾਰ ਨਹਾ ਲੈਂਦਾ ਤੇ ਉਹਨੂੰ ਨਲਾ ਦਿਓ, ਫਿਰ ਚੰਦਨ ਲਾ ਦਿਓ, ਉਹ ਤੋਂ ਬਾਅਦ ਕੀ ਕਰਦਾ ਉਹ? ਫਿਰ ਮਿੱਟੀ ਵਿੱਚ ਲੇਟਣ ਲੱਗ ਪੈਂਦਾ, ਫਿਰ ਪੈਰਾਂ ਨਾਲ ਮਿੱਟੀ ਪੱਟ ਕੇ ਆਪਣੇ ਸਰੀਰ ਤੇ ਪਾ ਲੈਂਦਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
0: ਕਦੇ ਆਪਣੀ ਉਮਰ ਦਾ ਤੁਸੀਂ ਕੈਲਕੂਲੇਸ਼ਨ ਕਰਕੇ ਵੇਖਦੇ ਹੋ, ਅੱਧੀ ਉਮਰ ਤਾਂ ਸੌ ਕੇ ਲੰਘ ਗਈ, ਰੋਜ਼ ਦੇ 6 ਘੰਟੇ ਲਾ ਲਓ ਨੀਂਦ ਦੇ, ਤਾਂ ਆਪਣੀ ਉਮਰ ਨਾਲ ਹਿਸਾਬ ਲਾ ਲਿਓ ਤੁਸੀਂ ਵੀ ਕਿੰਨੇ ਘੰਟੇ ਸੁੱਤੇ ਰਹੇ 40 ਸਾਲਾਂ 30 ਸਾਲਾਂ ਵਿੱਚ ਕਿੰਨੇ ਘੰਟੇ, ਕਿੰਨੇ ਸਾਲ ਬਣ ਗਏ ਨੀਂਦ ਦੇ, 6 ਘੰਟੇ ਨਾਲ ਕਰ ਲਿਓ। ਹੁਣ ਸਾਹਿਬ ਨੇ ਬਚਨ ਕਹੇ, ਉਮਰ ਤਾਂ ਗਧੇ ਵਾਂਗ ਲੰਘ ਚੱਲੀ,

दयाल हे दयालु परमात्मा इनू कट ली जन्म जूना बिच ना पाई इनू सजा ना दे पर जामनी कौन दे सकता जी गुरु ही फिर मुक्ति दा दाता है नरपत नारायण नमस्कार है ऐसे गुरु को बल बल जाइए आप मुकत मुहे तारे हुण गुरु की कृपा का पत्र मन वास्ते सिख नूं अपना सेवा सिमरन पुन दान सब कुछ करन तो बाद अहंकार छड्डण ਉਹ ਕਹਿ ਦੇਵੇ ਮੈਂ ਤਾਂ 40 ਸਾਲ ਤੋਂ ਨਿਤਨੇਮ ਕੀਤਾ ਤਾਂ ਜਦੋਂ ਉਹ ਕਵੇ ਮੈਨੂੰ 40 ਸਾਲ ਹੋ ਗਏ ਗੁਰੂ ਨੇ 40 ਸਾਲਾਂ ਦੇ ਔਗਣ ਦੀ ਮੋਹਰੇ ਰੱਖ ਦੇ ਇੱਕ ਬੜੀ ਸੁੰਦਰ ਗਾਥਾ ਮੈਂ ਇੱਕ ਦਿਨ ਦਰਬਾਰ ਸਾਹਿਬ ਤੋਂ ਵੀ ਕਹੀ ਕਦੇ ਵੀ ਰੱਬ ਕੋਲੋਂ ਕੀਤੇ ਕਰਮਾਂ ਦਾ ਹਿਸਾਬ ਨਾ ਮੰਗੋ ਕਿ ਰੱਬ ਜੀ ਮੈਂ ਜੋ ਮੇਰਾ ਬਣਦਾ ਮੈਨੂੰ ਉਹ ਫਲ ਦਿਓ ਮੈਂ ਇੰਨੇ ਪਾਠ ਕੀਤੇ ਮੈਨੂੰ ਫਲ ਮਿਲਣਾ ਚਾਹੀਦਾ ਕਿਸੇ ਤਪਸਵੀ ਸਾਧੂ ਨੇ ਫਕੀਰ ਨੇ ਰੱਬ ਨੂੰ ਭਗਤੀ ਕਰਕੇ ਖੁਸ਼ ਕਰ ਲਿਆ ਤੇ ਰੱਬ ਪ੍ਰਗਟ ਹੋ ਕੇ ਕਹਿੰਦਾ ਮੰਗ ਕੀ ਚਾਹੀਦੀ ਮੰਗ ਕੀ ਚਾਹੀਦੀ ਇੱਕ ਵਕਤ ਇਸ ਤਰ੍ਹਾਂ ਦਾ ਹੁੰਦਾ ਜਦੋਂ ਗੁਰੂ ਕਹਿੰਦਾ ਦੱਸ ਕੀ ਚਾਹੀਦੀ ਕਹਿੰਦੇ ਨੇ ਜਦੋਂ ਫਕੀਰ ਨੂੰ ਰੱਬ ਨੇ ਕਿਹਾ ਮੰਗ ਕੀ ਚਾਹੀਦਾ ਉਹ ਫਕੀਰ ਨੇ ਕਿਹਾ ਜੀ ਜੋ ਮੇਰਾ ਬਣਦਾ ਉਹ ਦੇ ਦਿਓ ਮੈਂ ਭਗਤੀ ਕਰਦੇ ਬੁੱਢਾ ਹੋ ਗਿਆ ਹੁਣ ਤੁਸੀਂ ਖੁਸ਼ ਹੋ ਕੇ ਕਹਿੰਦੇ ਹੋ ਮੰਗ ਕੀ ਚਾਹੀਦਾ ਸਾਰੀ ਉਮਰ ਭਗਤੀ ਵਿੱਚ ਲਾ ਦਿੱਤੀ ਹੈ 40 ਸਾਲ ਤੋਂ ਵੱਧ ਉਮਰ ਮੈਂ ਤਪੱਸਿਆ ਕੀ ਜੋ ਮੇਰਾ ਬਣਦਾ ਉਹ ਦੇ ਦਿਓ ਕਹਿੰਦੇ ਰੱਬ ਨੇ ਕਿਹਾ ਬਣਦਾ ਨਾ ਮੰਗ ਜੋ ਚਾਹੀਦਾ ਉਹ ਦੱਸ ਹੁਣ ਕਹਿੰਦੇ ਜੀ ਇਹ ਮੈਂ ਕਿਵੇਂ ਮੰਗ ਲਾ ਇੰਨੇ ਸਾਲ ਕਠਿਨ ਤਪੱਸਿਆ ਕੀਤੀ ਹੈ ਠੰਡ ਗਰਮੀ ਸਰਦੀ ਧੁੱਪ ਹਨੇਰੀਆਂ ਮੀਂਹ ਸਭ ਕੁਝ ਮੈਂ ਝੱਲਿਆ ਚੌਂਕੜਾ ਮਾਰ ਕੇ ਘੰਟਿਆਂ ਬੱਧੀ ਤਪ ਕੀਤਾ ਐ ਮੈਂ ਕਿਵੇਂ ਲੈ ਲਾ ਜੋ ਮੇਰਾ ਬਣਦਾ ਉਹ ਫਲ ਦਿਓ ਰੱਬ ਨੇ ਫਿਰ ਕਿਹਾ ਬਣਦਾ ਨਾ ਮੰਗ ਜੋ ਤੇਰਾ ਬਣਦਾ ਫਲ ਉਹ ਨਾ ਮੰਗ ਚਾਹੀਦਾ ਉਹ ਦੱਸ ਦੇ ਉਹਦੇ ਅੰਦਰ ਸੁਖ ਮੁਹੰਮੇ ਨੇ ਕਿਹਾ ਵੀ ਜੋ ਮੇਰਾ ਬਣਦਾ ਜੀ ਉਹੀ ਦਿਓ ਜੋ ਬਣਦਾ ਉਹ ਮੇਰਾ ਦਿਓ ਮੈਂ 40 ਸਾਲ ਤਪੱਸਿਆ ਕੀਤੀ ਸਤਿਗੁਰੂ ਬਾਣੀ ਅੰਦਰ ਇੱਕ ਬਚਨ ਕਿਹਾ ਕਦੇ ਸਿੱਖਾਂ ਗੁਰੂ ਨਾਲ ਵੀ ਏਦਾਂ ਸ਼ਰਤ ਨਾ ਲਾ ਲਈ ਵੀ ਮੈਂ ਇੰਨੇ ਪਾਠ ਕੀਤੇ ਨੇ ਮਹਾਰਾਜ ਜੋ ਮੇਰਾ ਬਣਦਾ ਉਹ ਦਿਓ ਕਿਉਂ ਸਤਿਗੁਰ ਸੇਤੀ ਗਣਤ ਜੇ ਰੱਖੈ ਜੇ ਤੂੰ ਗਿਣਤੀਆਂ ਚ ਪੈ ਗਿਆ ਨਾ ਭਾਈ ਫਿਰ ਬਹੁਤ ਕੁਝ ਹੋਰ ਨਿਕਲ ਆਉਣਾ ਤੇਰਾ ਜਦੋਂ ਰੱਬ ਨੇ ਕਿਹਾ ਬਣਦਾ ਨਾ ਮੰਗ ਜੋ ਚਾਹੀਦਾ ਉਹ ਦੱਸ ਦੇ ਫਕੀਰ ਨੇ ਤੀਜੀ ਵਾਰ ਵੀ ਕਿਹਾ ਨਹੀਂ ਜੀ ਜੋ ਬਣਦਾ ਉਹ ਦਿਓ ਜੋ ਬਣਦਾ ਮੇਰਾ ਤਾਂ ਉਹ ਦਿਓ ਕਹਿੰਦੇ ਰੱਬ ਨੇ ਕਿਹਾ ਚੱਲ ਫਿਰ ਹਿਸਾਬ ਹੀ ਕਰ ਲੈਂਦੇ ਹਾਂ 40 ਸਾਲ ਤੋਂ ਕਠਿਨ ਤਪੱਸਿਆ ਕੀਤੀ ਹੈ ਗਰਮੀ ਸਰਦੀ ਧੁੱਪ ਹਨੇਰੀ ਮੀਂਹ ਚੱਕਰ ਸਭ ਕੁਝ ਚੱਲਿਆ ਇਹ ਠੀਕ ਹੈ ਤੂੰ ਤਪਸ਼ ਵਿੱਚ ਬਹਿ ਕੇ ਵੀ ਜੇ ਠੜ ਨੂੰ ਧੁੱਪਾਂ ਚ ਭਗਤੀ ਕੀਤੀ ਹੈ ਤੂੰ ਕੱਕਰ ਦੀ ਠੰਡ ਵਿੱਚ ਵੀ ਭਗਤੀ ਕੀਤੀ ਹੈ ਤੂੰ ਮੀਂਹ ਹਨੇਰੀ ਚੱਕੜ ਵਿੱਚ ਵੀ ਬਾਰਿਸ਼ ਵਿੱਚ ਬਹਿ ਕੇ ਵੀ ਤਪ ਕਰਦਾ ਰਿਹਾ ਹੁਣ ਜੋ ਬਣਦਾ ਤੂੰ ਉਹ ਮੰਗਣਾ ਚਾਹੁੰਦਾ ਰੱਬ ਨੇ ਕਿਹਾ ਚੱਲ ਹਿਸਾਬ ਹੀ ਕਰ ਲੈਂਦੇ ਹਾਂ ਜਿਹੜੇ ਪੱਥਰ ਤੇ ਬਹਿ ਕੇ 40 ਸਾਲ ਤੂੰ ਸਿਲ ਉੱਤੇ ਚੌਂਕੜਾ ਮਾਰ ਕੇ ਉਹਦੇ ਉੱਤੇ ਭਾਰ ਪਾ ਕੇ ਭਗਤੀ ਕਰਦਾ ਰਿਹਾ ਪਹਿਲਾਂ 40 ਸਾਲ ਤੈਨੂੰ ਪੱਥਰ ਬਣਨਾ ਪੈਣਾ ਬਾਅਦ ਦੇ ਹਿਸਾਬ ਨਾਲ ਕਹਿੰਦੇ ਉਹ ਪੱਥਰ ਦੇ ਅੰਦਰ ਵੀ ਰੱਬ ਨੇ ਕਿਹਾ ਰੂਹ ਹੈ ਉਹ ਵੀ ਜੂਮ ਹੈ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜ ਮੀਨ ਪਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਪੱਥਰ ਵੀ ਇੱਕ ਜੂਨ ਹੈ ਜਿਹਦੇ ਉੱਤੇ ਬਹਿ ਕੇ ਤੂੰ ਭਗਤੀ ਕਰਦਾ ਰਿਹਾ ਭਾਈ 40 ਸਾਲ ਹੁਣ ਮਰ ਕੇ ਪੱਥਰ ਬਣ ਉਹ ਤੇਰੇ ਤੇ ਬਹਿ ਕੇ ਹਿਸਾਬ ਬਰਾਬਰ ਕਰੇਗਾ ਬਾਅਦ ਵਿੱਚ ਜੋ ਮੰਗੇ ਫਤਿਹ ਦੇ ਦਾਂਗੇ ਫਿਰ ਜੋ ਤੇਰਾ ਬਣਦਾ ਦੇ ਉਹ ਚਰਨੀ ਟਹਿ ਪਿਆ ਕਹਿਣ ਤੋਂ ਭਾਵ ਕਦੇ ਗੁਰੂ ਕੋਲੋਂ ਇਹ ਨਾ ਮੰਗੋ ਇੰਨੇ ਪਾਠ ਕੀਤੇ ਜੋ ਮੇਰਾ ਬਣਦਾ ਉਹ ਦੇ ਦਿਓ ਨਹੀਂ ਸਾਧ ਸੰਗਤ ਸਿੱਖ ਨੇ ਗੁਰੂ ਕੋਲੋਂ ਤਰਸ ਕਰਕੇ ਮੰਗਣਾ ਮਹਾਰਾਜ ਤਰਸ ਕਿਰਪਾ ਕਰੋ ਇਹ ਸਿੱਖ ਦੀ ਅਰਦਾਸ ਹੋਣੀ ਚਾਹੀਦੀ ਲਿਖੇ ਕਦੇ ਨਾ ਛੁੱਟੀ ਮਹਾਰਾਜ ਜੇ ਹਿਸਾਬ ਹੋਣ ਲੱਗ ਜਾਏ ਫਿਰ ਤਾਂ ਅਸੀਂ ਛੁੱਟੀ ਨਹੀਂ ਸਕਦੇ ਜੇ ਰੱਬ ਹਿਸਾਬ ਕਿਤਾਬ ਕਰਨ ਲੱਗਦੇ ਨੇ ਫਿਰ ਤਾਂ ਆਪਾਂ ਮੁਕਤ ਨਹੀਂ ਹੋ ਸਕਦੇ ਇੰਨੀਆਂ ਗਲਤੀ ਲਿਖੇ ਕਦੇ ਨਾ ਛੁੱਟੀ ਖਿਨ ਖਿਨ ਭੁੱਲਣ ਹਾਰ ਤੇਰਾ ਅਰਦਾਸ ਕੀ ਹੈ ਬਖਸ਼ਣ ਹਾਰ ਬਖਸ਼ੇ ਲੈ ਨਾਨਕ ਪਾਰ ਉਤਾਰ ਜਦੋਂ ਸਿੱਖ ਹਿਸਾਬ ਨਾ ਮੰਗੇ ਗੁਰੂ ਅੱਗੇ ਅਰਦਾਸ ਕਰੇ ਉਦੋਂ ਫਿਰ ਸਾਧ ਸੰਗਤ ਗੁਰੂ ਉਹਨੂੰ ਰੱਬ ਨਾਲ ਜੋੜ ਦਿੰਦਾ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ
ਇਸ ਰਸਤੇ ਤੋਂ ਹੁੰਦੇ ਹੋਏ ਮਹਾਰਾਜ ਬਹੁਤ ਵੱਡੀ ਨਗਰ ਵਿੱਚ ਗਏ। ਉਹ ਨਗਰ ਦਾ ਨਾਮ ਹੈ ਇਤਿਹਾਸ ਵਿੱਚ ਸਸਰਾਮ, ਜਿਹੜਾ ਦਿੱਲੀ ਤੋਂ ਮੁਲਤਾਨ ਸ਼ਾਹੀ ਰੋਡ ਬਣਿਆ, ਜਿਹਨੂੰ ਸ਼ੇਰ ਸ਼ਾਹ ਸੂਰੀ ਮਾਰਗ ਕਹਿੰਦੇ ਨੇ। ਨੈੱਟ ਉੱਤੇ ਸਰਚ ਕਰਿਓ, ਇਹ ਦਿੱਲੀ ਤੋਂ ਮੁਲਤਾਨ ਜਾਂਦਾ ਹੈ। ਸ਼ੇਰ ਸ਼ਾਹ ਸੂਰੀ ਦਾ ਜਨਮ ਪਿੰਡ ਹੈ ਸਸਰਾਮ। ਸਸਰਾਮ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦਾ ਇੱਕ ਸਿੱਖ ਰਹਿੰਦਾ ਹੈ। ਸੰਗਤ ਉਹਨੂੰ ਪਿਆਰ ਨਾਲ ਬਿਰਧ ਅਵਸਥਾ ਕਰਕੇ ਚਾਚਾ ਫੱਗੂ ਕਹਿੰਦੀ ਹੈ। ਸਾਧ ਸੰਗਤ ਤੋਂ ਸੱਤਵੇਂ ਪਾਤਸ਼ਾਹ ਦੇ ਵੇਲੇ ਤੋਂ ਨੌਵੇਂ ਪਾਤਸ਼ਾਹ ਤੱਕ ਮਸੰਦ ਰਿਹਾ। ਉਸ ਇਲਾਕੇ ਵਿੱਚੋਂ ਸੰਗਤ ਦਾ ਦਸਵੰਧ ਇਕੱਠਾ ਕਰਕੇ ਉਹਨੇ ਸਤਿਗੁਰੂ ਤੱਕ ਪਹੁੰਚਾਉਣਾ ਹੈ। ਆਨੰਦਪੁਰ ਸਾਹਿਬ ਆਉਂਦਾ, ਉੱਥੇ ਦਸਵੰਧ ਪਹੁੰਚਾਉਂਦਾ। ਸੱਤਵੇਂ ਪਾਤਸ਼ਾਹ ਵੇਲੇ ਕੀਰਤਪੁਰ ਸਾਹਿਬ ਦਸਵੰਧ ਪਹੁੰਚਾਉਂਦਾ ਰਿਹਾ। ਅੱਠਵੇਂ ਪਾਤਸ਼ਾਹ ਵੇਲੇ ਕੀਰਤਪੁਰ ਸਾਹਿਬ ਉਹ ਦਸਵੰਧ ਦਿੰਦਾ ਰਿਹਾ। ਅੱਠਵੇਂ ਪਾਤਸ਼ਾਹ ਵੇਲੇ ਪੰਜੋਖਰਾ ਸਾਹਿਬ ਆ ਕੇ ਉਹਨੇ ਦਸਵੰਧ ਭੇਂਟ ਕੀਤਾ। ਨੌਵੇਂ ਪਾਤਸ਼ਾਹ ਦੇ ਵੇਲੇ ਆਨੰਦਪੁਰ ਸਾਹਿਬ ਦਸਵੰਧ ਭੇਂਟ ਕਰਦਾ ਰਿਹਾ। ਅੱਜ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬਿਰਧ ਅਵਸਥਾ ਉਸ ਚਾਚੇ ਫੱਗੂ ਦੇ ਘਰ ਚਲੇ ਗਏ, ਕਿਉਂਕਿ ਹੁਣ ਉਹ ਸਫ਼ਰ ਕਰਨ ਦੀ ਅਵਸਥਾ ਵਿੱਚ ਨਹੀਂ। ਲੰਬਾ ਸਫ਼ਰ ਆਨੰਦਪੁਰ ਸਾਹਿਬ ਕਿਵੇਂ ਕਰੇ? ਉਹ ਗੁਰੂ ਨੂੰ ਚੇਤੇ ਕਰਦਾ, ਮਹਾਰਾਜ ਮੇਰੇ ਗਰੀਬ ਦੇ ਘਰ ਵਿੱਚ ਵੀ ਚਰਨ ਪਾਇਓ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਹੁੰਚ ਗਏ। ਇਤਿਹਾਸ ਕਹਿੰਦਾ ਉਹਨੇ ਘਰ ਬਣਾਇਆ ਤੇ ਦਰਸ਼ਨੀ ਡਿਉੜੀ ਗੇਟ ਦਾ ਉੱਚਾ ਗੇਟ ਰੱਖਿਆ। ਮੇਰਾ ਸਤਿਗੁਰੂ ਘੋੜੇ ਤੇ ਸਵਾਰ ਹੋ ਕੇ ਮੇਰੇ ਘਰ ਵਿੱਚ ਆਵੇ। ਉਹਦੇ ਅੰਦਰ ਸ਼ਰਧਾ ਸੀ, ਪ੍ਰੇਮ ਸੀ। ਯਾਦ ਰੱਖਿਓ, ਜਿੰਨਾ ਗੁਰੂ ਦਾ ਸਨਮਾਨ ਕਰੋਗੇ ਉਨਾ ਲੋਕ ਪਰਲੋਕ ਵਿੱਚ ਸਿੱਖ ਦਾ ਸਨਮਾਨ ਵੱਧਦਾ। ਪਰ ਕਈ ਵਾਰ ਅਸੀਂ ਹਾਲਤ ਇਸ ਤਰ੍ਹਾਂ ਦੇ, ਪਹਿਲਾਂ ਜਦੋਂ ਲਿਆਈ ਦਾ ਮਹਾਰਾਜ ਨੂੰ ਪੋਤਾਂ ਘਰ ਦੇ ਪਰਿਵਾਰ ਦੇ ਜੀ ਨਾਲ ਹੁੰਦੇ ਆ, ਜਦੋਂ ਮਹਾਰਾਜ ਜੀ ਨੂੰ ਵਿਦਿਆ ਕਰਨ, ਉਦੋਂ ਮੈਨੂੰ ਮਾਫ ਕਰਿਓ, ਤੁਸੀਂ ਘਰ ਦੇ ਰਿਸ਼ਤੇਦਾਰਾਂ ਵਿੱਚ ਹੀ ਗੁਆਚੇ ਰਹਿੰਦੇ। ਆਪਣੇ ਮਨ ਤੇ ਇੱਕ ਗੱਲ ਟੁਕਾ ਕੇ ਵੇਖਿਓ, ਸੋਚ ਕੇ, ਕਿਸੇ ਰਿਸ਼ਤੇਦਾਰ ਦੇ ਤੁਸੀਂ ਜਾਂਦੇ ਹੋ, ਉਹ ਤੁਹਾਨੂੰ ਚਾਹ ਪਾਣੀ, ਜਲ ਪਾਣੀ ਘਰ ਵਿੱਚ ਬਹਿ ਕੇ ਸਰਵ ਕਰਦਾ, ਛਕਾਉਂਦਾ, ਤੇ ਜਦੋਂ ਤੁਸੀਂ ਵਾਪਸ ਤੁਰਨ ਲੱਗੋ, ਉਹ ਘਰ ਦੇ ਕਮਰੇ ਤੋਂ ਬਾਹਰ ਹੀ ਨਾ ਨਿਕਲਣ, ਤੁਹਾਨੂੰ ਗੇਟ ਤੱਕ ਵੇਖਣ ਵੀ ਨਾ ਆਉਣ, ਕੀ ਮਹਿਸੂਸ ਕਰੋਗੇ? ਰਿਸਪੈਕਟ ਇਹ ਹੁੰਦੀ ਹੈ ਜਿਹਨੂੰ ਤੁਸੀਂ ਗੱਡੀ ਤੱਕ ਛੱਡਣ ਜਾਂਦੇ, ਜਿਹਨੂੰ ਤੁਸੀਂ ਗੇਟ ਤੱਕ ਗੱਡੀ ਤੱਕ ਛੱਡਣ ਜਾਂਦੇ ਹੋ, ਫਿਰ ਤੋਰਨ ਲੱਗੇ ਸੀ, ਪਰ ਇਹ ਰਿਸਪੈਕਟ ਹੈ। ਇੱਥੋਂ ਤੱਕ ਮੈਂ ਕਈ ਰਿਸ਼ਤੇਦਾਰ ਵੇਖੇ, ਉਹ ਇਕੱਲਾ ਤੋਰਨ ਛੱਡਣ ਗੱਡੀ ਬਿਠਾਉਣ ਤੱਕ ਨਹੀਂ, ਜਦੋਂ ਕੋਈ ਰਿਸ਼ਤੇਦਾਰ ਵਾਪਸ ਘਰ ਪਹੁੰਚ ਜਾਂਦਾ ਤਦੋਂ ਵੀ ਫੋਨ ਕਰਕੇ ਪੁੱਛਦੇ, ਠੀਕ ਠਾਕ ਪਹੁੰਚ ਗਏ ਹੋ? ਬੜਾ ਗਹਿਰਾ ਪਿਆਰ ਹੈ। ਮਹਿਸੂਸ ਕਰਿਓ ਆਪਣਾ ਗੁਰੂ ਨਾਲ ਕਿਹੋ ਜਿਹਾ ਹੈ। ਆਰੰਭ ਕਰਾਈਏ ਪਾਠ ਤਾਂ ਜ਼ਰੂਰ ਗੇਟਾਂ ਵਿੱਚ ਖਲੋ ਕੇ ਤੇਲ ਚੋਂਦੇ ਹੋ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਵਿਦਿਆ ਕਰੀਦੇ, ਉਦੋਂ ਮਾਫ ਕਰਿਓ। ਰਿਸ਼ਤੇਦਾਰਾਂ ਵਿੱਚ ਲੈਣ ਦੇਣ ਵਿੱਚ ਗੁਆਚੇ ਹੁੰਦੇ ਆ, ਕੌਣ ਕੀ ਲੈ ਕੇ ਆਇਆ, ਕਿਹਨੂੰ ਕੀ ਦੇਣਾ, ਇਹੀ ਰੌਲੇ ਪਏ ਰਹਿੰਦੇ ਨੇ, ਪਤਾ ਹੀ ਨਹੀਂ ਕਦੋਂ ਮਹਾਰਾਜ ਦਾ ਸਰੂਪ ਚੱਲੇਗਾ। ਫਿਰ ਉਹੋ ਜਿਹਾ ਫਲ ਮਿਲਦਾ, ਉਹੋ ਜਿਹਾ ਗੁਰੂ ਪਿਆਰ ਕਰਦਾ। ਤੇ ਮਾਫ ਕਰਿਓ ਉਹਨਾਂ ਬੰਦਿਆਂ ਨੂੰ, ਫਿਰ 10-10 ਸਾਲ 20-20 ਸਾਲ ਲੰਘ ਜਾਂਦੇ ਨੇ, ਗੁਰੂ ਗ੍ਰੰਥ ਸਾਹਿਬ ਚਰਨ ਨਹੀਂ ਪਾਉਂਦੇ, ਮੌਕਾ ਹੀ ਨਹੀਂ ਮਿਲਦਾ ਉਹ ਪਾਠ ਕਰਾ ਸਕਦੇ। ਜਿਹਨਾਂ ਤੇ ਕਿਰਪਾ ਬਖਸ਼ਿਸ਼ ਹੈ ਨਾ, ਉਹਨਾਂ ਤੋਂ ਤਾਂ ਮਹਾਰਾਜ ਸਾਲ ਵੀ ਨਹੀਂ ਪੈਣ ਦਿੰਦੇ। ਜਦੋਂ ਸੇਵਾ ਲੈ, ਜਦੋਂ ਮਹਾਰਾਜ ਕਿਰਪਾ ਬਖਸ਼ਿਸ਼ ਕਰਦੇ, ਕੋਈ ਨਾ ਕੋਈ ਸਵੱਪ ਬਣਿਆ ਰਹਿੰਦਾ। ਹਰ ਸਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਰਨ ਪਾਉਂਦੇ। ਇਹ ਸਾਧ ਸੰਗਤ ਅੰਦਰ ਪ੍ਰੇਮ ਪਿਆ, ਚਾਚੇ ਫੱਗੂ ਦੇ ਪ੍ਰੇਮ ਕਰਕੇ ਸਸਰਾਮ ਪਹੁੰਚ ਗਏ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਘੋੜੇ ਸਮੇਤ ਵਿਹੜੇ ਵਿੱਚ ਗਏ, ਬੜਾ ਅਦਬ ਕੀਤਾ, ਸਤਿਗੁਰ ਦੀ ਵਾਸਤੇ ਸੁੰਦਰ ਆਸਣ ਲਾ ਦਿੱਤੇ, ਲੰਗਰ ਤਿਆਰ ਹੋ ਰਹੇ ਸੀ, ਸੰਗਤ ਜੁੜਨ ਲੱਗ ਪਈ, ਕੀਰਤਨ ਚੱਲ ਰਿਹਾ। ਜਦੋਂ ਬਹੁਤ ਸੰਗਤ ਵਿਹੜੇ ਵਿੱਚ ਬਹਿ ਗਈ, ਇਤਿਹਾਸ ਕਹਿੰਦਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਜਿਸ ਸਿੱਖ ਨੇ 3 ਪਾਤਸ਼ਾਹੀਆਂ ਦੀ ਸੇਵਾ ਵਿੱਚ ਸੇਵਾ ਕੀਤੀ ਹੋਵੇ, ਕਿੰਨਾ ਵੱਡਾ ਸਿੱਖ ਹੋਣਾ ਜੀ, ਉਹਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੱਕ ਆਖਰੀ ਪੇਪਰ ਪਾਇਆ। ਇਹ ਉਹ ਪੜ੍ਹਾਈ ਹੈ ਜਿਹੜੀ ਬਹੁਤ ਬਰੀਕ ਹੈ, ਜਿਸ ਤੋਂ ਬਾਅਦ ਸਿੱਧੀ ਡਿਗਰੀ ਮਿਲਦੀ ਹੈ। ਇਹ ਉਹ IPS ਹੈ ਜਿਸ ਤੋਂ ਬਾਅਦ ਫਿਰ ਸਾਧ ਸੰਗਤ ਜਿਵੇਂ ਕੋਈ ਉਹ ਐਗਜ਼ਾਮ ਕਰਦੇ ਨਾ, ਉਸ ਤੋਂ ਬਾਅਦ ਪੂਰੇ ਡਿਸਟ੍ਰਿਕਟ ਦੇ ਅਫਸਰ ਥੱਲੇ ਬਹਿ ਜਾਂਦੇ ਸਰ, ਉਹ ਸਭ ਤੋਂ ਉੱਪਰ ਬਹਿੰਦਾ ਜਾ ਕੇ। ਗੁਰੂ ਦਾ ਸਿੱਖ ਹੈ, 3 ਪਾਤਸ਼ਾਹੀਆਂ ਤੋਂ ਸੇਵਾ ਨਿਭਾਉਂਦਾ ਹੈ। ਅੱਜ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੋਲ ਸੱਦ ਕੇ ਕਿਹਾ, ਭਾਈ ਫੱਗੂ, ਮਹਾਰਾਜ ਹੁਕਮ। ਕਹਿੰਦੇ ਜੀ, ਤੁਹਾਡੇ ਵੱਲ ਗੁਰੂ ਘਰ ਦਾ ਦਸਵੰਧ ਰਹਿੰਦਾ, ਉਹ ਭੇਂਟ ਕਰੋ। ਤੇ ਭਾਈ ਫੱਗੂ ਨੇ ਬੜੀ ਸੋਚ ਵਿਚਾਰ ਕਰਕੇ, ਜਿੰਨਾ ਕੁ ਕੋਈ ਸੀ, ਸਭ ਸੋਚਣ ਤੋਂ ਬਾਅਦ ਕਿਹਾ, ਮਹਾਰਾਜ ਜੋ ਭੇਟਾ ਰਹਿੰਦੀ ਸੀ ਮੈਂ ਤੁਹਾਡੇ ਚਰਨਾਂ ਵਿੱਚ ਭੇਂਟ ਕਰ ਦਿੱਤੀ ਹੈ, ਪਰ ਸਤਿਗੁਰੂ ਮੈਂ ਥੋੜੀ ਮੱਤ ਦਾ ਮਾਲਕ ਹਾਂ। ਮਹਾਰਾਜ ਅਲਪ ਬੁੱਧੀ ਹੈ, ਅਸੀਂ ਭੁੱਲ ਜਾਈਦਾ, ਸਿੱਖ ਭੁੱਲਣ ਹਾਰ ਹੈ। ਮਹਾਰਾਜ ਤੁਸੀਂ ਬਖਸ਼ਣ ਹਾਰ ਹੋ, ਕਿਰਪਾ ਕਰੋ
ਜੇ ਮੈਨੂੰ ਕੋਈ ਭੁੱਲ ਗਿਆ ਮਹਾਰਾਜ ਯਾਦ ਕਰਾ ਦੇ। ਤੇ ਜੇ ਸਾਧ ਸੰਗਤ ਮਾੜਾ ਜਿਹਾ ਵੀ ਕੱਚਾ ਹੋ ਜਾਂਦਾ ਨਾ ਡਿਗਰੀ ਤੋਂ, ਤਾਂ ਇੱਥੇ ਹੋਣਾ ਸੀ 100-200 ਬੰਦੇ, ਮੇਰੀ ਇੰਨੀ ਇਨਸਲਟ ਕਿ ਮੇਰੇ ਪੈਸੇ ਰਹਿੰਦੇ ਨੇ ਗੁਰੂ ਘਰ ਦੇ। ਪਾਤਸ਼ਾਹ ਨੇ ਕਿਹਾ ਭਾਈ ਫੱਗੂ ਤੋਂ ਭੁੱਲ ਗਏ ਬਈ, ਕੋਈ ਭੇਟਾ ਰਹਿੰਦੀ ਹੈ ਤੇਰੇ ਵੱਲ, ਉਹ ਭੇਟਾ ਤੂੰ ਕਿੰਨੇ ਸਾਲਾਂ ਦੀ ਰੱਖ ਕੇ ਬੈਠਾ, ਤੂੰ ਭੁੱਲ ਗਿਆ ਗੁਰੂ ਨੂੰ ਭੇਟਾ ਭੇਟ ਕੀਤੀ ਨਹੀਂ, ਇੰਨੇ ਸਾਲਾਂ ਤੋਂ ਭੇਟਾ ਤੂੰ ਵਰਤੀ ਜਾ ਰਿਹਾ, ਗੁਰੂ ਨੂੰ ਭੇਟ ਨਹੀਂ ਕੀਤੀ। ਤਾਂ ਸਾਰੀ ਸੰਗਤ ਵੇਖ ਰਹੀ, ਇਹਦੇ ਉੱਤੇ ਤਾਂ ਇੰਨਾ ਵਿਸ਼ਵਾਸ ਸੀ, ਇਹ ਤਾਂ ਇੱਕ ਪੈਸਾ ਵੀ ਰੱਖਣ ਵਾਲਾ ਨਹੀਂ, ਇਹਦਾ ਮਤਲਬ ਫੱਗੂ ਵੱਲ ਪੈਸੇ ਰਹਿੰਦੇ ਨੇ। ਸਾਰੀ ਸੰਗਤ ਉਹਦੇ ਵੱਲ ਵੇਖਦੀ ਹੈ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਭੇਟਾ ਮੰਗਦੇ, ਕਿੰਨੇ ਸਾਲਾਂ ਦੀ ਭੇਟਾ ਰਹਿੰਦੀ ਹੈ ਤੇਰੇ ਵੱਲ, ਤੂੰ ਘਰ ਵਿੱਚ ਰੱਖੀ ਬੈਠਾ ਵਰਤੀ ਜਾ ਰਿਹਾ, ਸਾਨੂੰ ਉਹ ਭੇਟ ਕੀਤੀ ਨਹੀਂ। ਤੇ ਸਾਧ ਸੰਗਤ, ਇਹ ਬੜਾ ਬਰੀਕ ਪੇਪਰ ਹੈ, ਪੂਰੀ ਸੰਗਤ ਦੇ ਅੰਦਰ ਕਿਸੇ ਨੂੰ ਇਸ ਤਰ੍ਹਾਂ ਗੁਰੂ ਪੁੱਛਦਾ, ਜੇ ਰੰਚਕ ਮਾਤਰ ਵੀ ਸੂਖਮ ਹੋਮੇ ਹੋਵੇ, ਉਹ ਬੰਦੇ ਨੇ ਬੋਲ ਪੈਣਾ ਸੀ, ਮਹਾਰਾਜ ਇੰਨੇ ਸਾਲ ਸੇਵਾ ਕਰਦੇ ਹੋ ਗਏ, ਮੈਂ ਇੱਕ ਪੈਸਾ ਵੀ ਨਹੀਂ ਰੱਖਿਆ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਰੀ ਪੇਪਰ ਪਾਇਆ, ਇਹਦੇ ਵਿੱਚ ਭਾਈ ਫੱਗੂ 100% ਪਾਸ ਹੋਏ। ਇੱਕੋ ਗੱਲ ਹੱਥ ਜੋੜ ਕੇ ਕਹੀ, ਮਹਾਰਾਜ ਮੈਂ ਭੁੱਲਣ ਹਾਰ, ਮਹਾਰਾਜ ਭੁੱਲ ਜਾਈਦੇ, ਅਲਪ ਬੁੱਧੀ ਹੈ, ਕਿਰਪਾ ਕਰੋ ਮਹਾਰਾਜ, ਤੁਹਾਡੇ ਘਰ ਦੇ ਗੋਲੇ ਹਾਂ ਮਹਾਰਾਜ, ਜੇ ਭੁੱਲ ਗਏ ਮੈਨੂੰ ਯਾਦ ਕਰ। ਇਹ ਅਰਦਾਸ ਕੀਤੀ ਕਿ ਕੋਟ ਬਰਾਦ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ, ਮਹਾਰਾਜ ਸਮਝਾ ਦਿਓ ਜੇ ਭੁੱਲ।

ਮਹਾਰਾਜ ਅਸੀਂ ਅਲਪ ਬੁੱਧੀ ਵਾਲੇ ਕਦੇ ਵੀ ਭੁੱਲ ਕਰ ਸਕਦੇ, ਕੋਈ ਬੰਦਾ ਪਰਫੈਕਟ ਨਹੀਂ, ਸਾਰੀ ਦੁਨੀਆ ਇਮਪਰਫੈਕਟ, ਪਰ ਕਿਸੇ ਕਿਸੇ ਨੂੰ ਸਮਝ ਆਉਂਦਾ ਜਿਹਨੂੰ ਗੁਰੂ ਬਜਾ ਦੇ। ਜਦੋਂ ਭਾਈ ਫੱਗੂ ਨੇ ਅੱਖਾਂ ਭਰ ਕੇ ਹੱਥ ਜੋੜ ਕੇ ਵਿਰਾਗ ਵਿੱਚ ਕਿਹਾ ਮਹਾਰਾਜ ਕਿਰਪਾ ਕਰੋ ਹਮ

ਮਹਾਰਾਜ ਅਲਪ ਬੁੱਧੀ ਹਾਂ, ਭੁੱਲ ਗਿਆ ਹੋਵਾਂਗਾ, ਯਾਦ ਕਰਾ ਦਿਓ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਅੱਖਾਂ ਵਿੱਚੋਂ ਹੰਝੂ ਕਰਦੇ ਵੇਖੇ, ਬਜ਼ੁਰਗ ਸਰੀਰ ਹੈ, ਚਿੱਟਾ ਸ਼ਮ ਦੜ ਹੈ। ਜਦੋਂ ਅੱਖਾਂ ਚੋਂ ਹੰਝੂ ਸੰਗਤ ਵਿੱਚ ਖਲੋ ਕੇ ਘਿਰੇ, ਪਾਤਸ਼ਾਹ ਆਪਣੇ ਸਿੰਘਾਸਨ ਤੋਂ ਉੱਠ ਖੜੇ, ਪਿਆਰ ਨਾਲ ਗਲਵਕੜੀ ਵਿੱਚ ਲੈ ਲਿਆ। ਕਹਿਣ ਲੱਗੇ, ਫੱਗੂ ਤੂੰ ਪਾਸ ਹੋ ਗਿਆ, ਸਾਧ ਸਾਧ ਸ਼ਾਬਾਸ਼, ਤੂੰ ਪਾਸ ਹੋ ਗਿਆ, ਫੱਗੂ ਤੂੰ ਪਾਸ ਹੋ ਗਿਆ। ਸਤਿਗੁਰ ਸੱਜੇ ਪਾਤਸ਼ਾਹ ਨੂੰ ਭਾਈ ਫੱਗੂ ਰੂਪ ਕਹਿੰਦਾ, ਮਹਾਰਾਜ ਕੋਈ ਭੁੱਲ ਹੋ ਗਈ ਹੋਣੀ, ਮਹਾਰਾਜ ਦੱਸ ਦਿਓ, ਯਾਦ ਕਰਾ ਦਿਓ। ਪਾਤਸ਼ਾਹ ਨੇ ਬੜਾ ਪਿਆਰ ਦੇ ਕੇ ਬਿਠਾਇਆ ਤੇ ਫਿਰ ਕਿਹਾ, ਹਾਂ ਭਾਈ ਫੱਗੂ, ਇੱਕ ਭੇਟਾ ਤੇਰੇ ਵੱਲ ਰਹਿੰਦੀ ਹੈ, ਉਹ ਪਤਾ ਕੀ ਹੈ? ਮਹਾਰਾਜ ਕਿਹੜੀ ਭੇਟਾ? ਕਹਿੰਦੇ, ਯਾਦ ਕਰ, ਕਿੰਨੇ ਸਾਲ ਪਹਿਲਾਂ ਕਿਸੇ ਸਿੱਖ ਦੇ ਘਰ ਤੋਂ ਦਸਵੰਧ ਲੈਣ ਗਿਆ ਸੀ। ਉਹਦੇ ਘਰ ਵਾਲੀ ਉਸ ਦਿਨ ਬਹੁਤ ਗੁੱਸੇ ਵਿੱਚ ਸੀ, ਉਹ ਸਿੱਖ ਘਰ ਵਿੱਚ ਨਹੀਂ ਸੀ, ਤੇ ਘਰ ਵਾਲੀ ਕਿਸੇ ਕੱਲ ਕਲੇਸ਼ ਮਾਇਆ ਵਿੱਚ ਗੁੱਸੇ ਵਿੱਚ ਸੀ। ਜਦੋਂ ਤੂੰ ਜਾ ਕੇ ਦਸਵੰਧ ਭੇਟਾ ਮੰਗੀ, ਉਹਨੇ ਗੁੱਸੇ ਵਿੱਚ ਘਰ ਦਾ ਕੂੜਾ ਚੁੱਕ ਕੇ ਤੇਰੀ ਝੋਲੀ ਪਾ ਦਿੱਤਾ ਸੀ। ਕਹਿੰਦੇ, ਮਹਾਰਾਜ ਉਹ ਘਟਨਾ ਥੋੜੀ ਮੈਂ ਭੁੱਲ ਸਕਦਾ, ਉਹ ਤਾਂ ਮੈਨੂੰ ਯਾਦ ਹੈ। ਪਰ ਸਤਿਗੁਰਾਂ ਕਿਹਾ, ਫੱਗੂ ਤੂੰ ਗੁੱਸਾ ਨਹੀਂ ਕੀਤਾ, ਤੂੰ ਉਹ ਕੂੜਾ ਵੀ ਝੋਲੀ ਵਿੱਚ ਪਵਾ ਕੇ ਲੈ ਆ, ਤੇ ਲਿਆ ਕੇ ਤੂੰ ਆਪਣੇ ਵਿਹੜੇ ਵਿੱਚੋਂ ਕੂੜਾ ਰੱਖ ਦਿੱਤਾ। ਤੇ ਭਾਈ ਫੱਗੂ, ਉਸ ਕੂੜੇ ਦੇ ਅੰਦਰ ਇੱਕ ਬੇਰ ਦੀ ਗਟਕ ਸੀ, ਉਹ ਬੇਰ ਦਾ ਬੀਜ ਤੇਰੇ ਵਿਹੜੇ ਵਿੱਚ ਉੱਗ ਗਿਆ, ਆਹ ਜਿਹੜਾ ਬੇਰੀ ਦਾ ਦਰਖਤ ਤੇਰੇ ਵਿਹੜੇ ਵਿੱਚ ਸੰਗਤ ਬੈਠੀ ਹੈ। ਕਹਿੰਦੇ, ਭਾਈ ਫੱਗੂ, ਇਹ ਗੁਰੂ ਦੀ ਭੇਟਾ ਦਾ ਦਰਖਤ ਹੈ। ਬਾਅਦ ਵਿੱਚ ਜਦੋਂ ਉਸ ਸਿੱਖ ਨੂੰ ਪਤਾ ਲੱਗਾ, ਮੇਰੇ ਘਰ ਵਾਲੀ ਨੇ ਕੂੜਾ ਚੁੱਕ ਕੇ ਪਾ, ਕਹਿੰਦੇ ਉਸ ਸਿੱਖ ਨੇ ਅਰਦਾਸਾਂ ਕਰਕੇ ਗੁਰੂ ਤੋਂ ਮਾਫ਼ੀ ਮੰਗੀ, ਮਹਾਰਾਜ ਮੇਰੇ ਘਰ ਵਾਲੀ ਦੀ ਭੁੱਲ ਨਾ ਚਿਤਾਰਿਓ, ਮਹਾਰਾਜ ਗਲਤੀ ਹੋ ਗਈ ਗੁੱਸੇ ਵਿੱਚ। ਕਹਿੰਦੇ, ਭਾਈ ਉਹ ਸਿੱਖ ਦੀ ਅਰਦਾਸ ਕਰਕੇ ਉਹਦੇ ਕੂੜੇ ਵਿੱਚ ਆਇਆ ਹੋਇਆ ਉਹ ਬੇਰ ਦਾ ਖਾਧਾ ਬੀਜ ਜਿਹੜਾ, ਕਹਿੰਦੇ ਭਾਈ ਉਹ ਗਿਟਕ ਵੀ ਪ੍ਰਵਾਨ ਹੋ ਗਈ, ਉਹ ਬੇਰ ਦਾ ਬੀਜ ਵੀ ਪ੍ਰਵਾਨ ਹੋ ਗਿਆ, ਤੇਰੇ ਵਿਹੜੇ ਵਿੱਚ ਉਹ ਬੀਜ ਤੋਂ ਬੇਰੀ ਦਾ ਦਰਖਤ ਬਣ। ਕਹਿੰਦੇ, ਕਿੰਨੇ ਸਾਲਾਂ ਤੋਂ ਬੇਰ ਖਾ ਰਹੇ? ਭਾਈ ਫੱਗੂ ਚਰਨੀ ਟਹਿ ਪਿਆ, ਮਹਾਰਾਜ ਤੁਹਾਡੀ ਤੁਸੀਂ ਜਾਣੋ। ਸਤਿਗੁਰਾਂ ਕਹਿੰਦੇ, ਭੇਟਾ ਭਾਈ ਸਾਰੀ ਸੰਗਤ ਨੂੰ ਬੇਰ ਛਕਾਓ। ਔਰ ਸਤਿਗੁਰਾਂ ਕਹਿ, ਭਾਈ ਫੱਗੂ ਤੂੰ ਪ੍ਰਵਾਨ ਹੋਇਆ, ਸਾਧ ਸੰਗਤ। ਉਸੇ ਭਾਈ ਫੱਗੂ ਨੂੰ ਬ੍ਰਹਮ ਗਿਆਨ ਦੀ ਅਵਸਥਾ ਪਾਤਸ਼ਾਹ ਨੇ ਸਭ ਤੋਂ ਵੱਡੀ ਪਤੀ ਦੇ, ਉਹੋ ਜਿਹੇ ਗੁਰਸਿੱਖਾਂ ਤੋਂ ਬਲਿਹਾਰ ਜਾ ਕੇ ਫਿਰ ਗੁਰੂ ਨੇ ਕਿਹਾ, ਭਾਈ ਇਹ ਉਹ ਗੁਰਸਿੱਖ ਹੈ ਭਾਈ ਫੱਗੂ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ, ਕਹਿੰਦੇ, ਸਾਧ ਸੰਗਤ ਇਹ ਉਹ ਭਾਈ ਫੱਗੂ ਹੈ, ਉਹ ਗੁਰੂ ਦਾ ਸਿੱਖ ਹੈ ਜਿਹਦੀ ਚਰਨ ਧੂੜ ਲੈਣ ਨਾਲ ਵੀ ਪਾਪੀਆਂ ਦੇ ਪਾਪ ਦੂਰ। ਸਾਧ ਸੰਗਤ ਉਹ ਡਿਗਰੀ ਹੈ ਜਿੱਥੇ ਸਿੱਖਾਂ ਤੋਂ ਉੱਪਰ ਚੁੱਕਤਾ ਹੁਣ ਲੈਵਾ। ਦੇਖੋ, ਹੈ ਤਾਂ ਸਰੀਰ ਆਪਣੇ ਵਰਗਾ ਹੀ ਹੁੰਦਾ, ਜਦੋਂ ਕੋਈ IPS ਡਿਗਰੀ ਕਰ ਜਾਂਦਾ ਹੈ, ਤੁਹਾਨੂੰ ਪਤਾ ਉਹ ਪੂਰੇ ਜ਼ਿਲ੍ਹੇ ਦੇ ਅਫਸਰਾਂ ਦੇ ਉੱਪਰ ਬਹਿ ਜਾਂਦਾ, ਹੈ ਤੇ ਤੁਹਾਡੇ ਵਰਗਾ ਹੈ। ਏਦਾਂ ਹੀ ਭਾਈ, ਜਦੋਂ ਕੋਈ ਸਿੱਖਾਂ ਵਿੱਚੋਂ ਗੁਰੂ ਦੀ ਡਿਗਰੀ ਪਾਸ ਕਰਦਾ, ਫਿਰ ਗੁਰੂ ਗੁਰਸਿੱਖਾਂ ਤੋਂ ਉੱਪਰ ਕਰ ਦਿੰਦਾ, ਸਿੱਖਾਂ ਨੂੰ ਫਿਰ ਗੁਰੂ ਕਹਿੰਦਾ, ਭਾਈ ਇਸ ਗੁਰਸਿੱਖ ਦੀ ਚਰਨ ਧੂੜ ਨਾਲ ਵੀ ਪਾਪ ਧੋਤੇ ਜਾਣਗੇ, ਇਹ ਹੁਣ ਆਮ ਸਿੱਖ ਨਹੀਂ ਰਿਹਾ, ਇਹ ਪਤਾ ਕੌਣ ਹੈ? ਗੁਰਸਿੱਖੀ ਭਾਣ ਮੰਨਿਆ ਗੁਰਪੂਰਾ ਪਾਰ ਲੰਘਾਏ। ਇਹ ਕੀ ਬਣ ਗਿਆ? ਗੁਰਸਿੱਖਾਂ ਕਿਹੜ ਤੋੜ ਦੇ ਹਮ ਪਾਪੀ ਪੀ ਗਤ ਪਾਏ। ਇੱਕ ਵਾਰ ਗੁਰੂ ਤੇਗ ਬਹਾਦਰ ਮਹਾਰਾਜ ਦੇ ਉਹਨਾਂ ਗੁਰਸਿੱਖਾਂ ਨੂੰ ਯਾਦ ਕਰਕੇ ਆਪਾਂ ਪੰਕਤੀ ਪੜ੍ਹੀਏ, ਇੱਕ ਵਾਰ ਸਾਰੇ ਪਿਆਰ ਨਾਲ ਪੜ੍ਹੋ।

ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ, ਕਹਿੰਦੇ ਭਾਈ ਫੱਗੂ ਤੈਨੂੰ ਇਹ ਪਦਵੀ ਪਤਾ ਕਿਉਂ ਮਿਲੀ ਹੈ? ਉਹਨੇ ਕਿਹਾ ਮਹਾਰਾਜ ਤੁਹਾਡੀਆਂ ਤੁਸੀਂ ਜਾ ਭਾਈ ਉਹ ਸੰਗਤ ਵਿੱਚ ਹਉਮੈ ਛੱਡੇ, ਉਹਨੂੰ ਬਹੁਤ ਉੱਚੀ ਪਦਵੀ ਮਿਲਦੀ, ਉਹ ਆਪਣੇ ਆਪ ਨੂੰ ਨੀਵਾ ਸਮਝੇ ਗੁਰੂ ਅੱਗੇ, ਗੁਰੂ ਉਹਨੂੰ ਬਹੁਤ ਉੱਚੀ ਪਦਵੀ ਦੇ ਦਿੰਦਾ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਭ ਤੋਂ ਛੋਟੇ ਸਪੁੱਤਰ ਨੇ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਘਰ 5 ਪੁੱਤਰ ਤੇ 1 ਧੀ ਨੇ ਜਨਮ ਲਿਆ। ਸਭ ਤੋਂ ਛੋਟੀ ਜਗ੍ਹਾ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ, ਉਹਨਾਂ ਤੋਂ ਬਾਅਦ ਬੀਬੀ ਵੀਰੋ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ, ਫਿਰ 5ਵੇਂ ਨੰਬਰ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ। ਇਤਿਹਾਸ ਪੜ੍ਹਿਓ, 6ਵੇਂ ਪਾਤਸ਼ਾਹ ਨੇ ਹਰ ਵਕਤ ਆਪਣੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਬਚਪਨ ਵਿੱਚ ਰੱਖਿਆ। ਇਤਿਹਾਸ ਕਹਿੰਦਾ 1621 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਉਸ ਤੋਂ ਬਾਅਦ ਸਾਧ ਸੰਗਤ ਸੰਨ 1629 ਈਸਵੀ 8 ਸਾਲ ਦੀ ਉਮਰ ਸੀ ਗੁਰੂ ਤੇਗ ਬਹਾਦਰ ਮਹਾਰਾਜ ਦੀ, ਜਦੋਂ ਗੁਰੂ ਨਾਨਕ ਸਿੰਘ ਮਹਾਰਾਜ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਸਾਹਿਬ ਦੀ ਅਕਾਲ ਚਲਾਣਾ ਕੀਤਾ, ਪਰਲੋਕ ਗਵਨ ਹੋਏ। ਉਦੋਂ ਬਾਬਾ ਸ੍ਰੀ ਚੰਦ ਸਾਹਿਬ ਦੇ ਅਕਾਲ ਚਲਾਣੇ ਤੇ 6ਵੇਂ ਪਾਤਸ਼ਾਹ ਬਾਠ ਸਾਹਿਬ ਗਏ, ਉਦੋਂ ਨਾਲ ਲੈ ਕੇ ਗਏ 8-8 ਸਾਲ ਦੀ ਉਮਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ। ਇਹ ਗੱਲ ਸਮਝਾਉਣੀ ਸੀ ਭਾਈ, ਗੁਰੂ ਘਰ ਦੇ ਅੰਦਰ ਤਪੱਸਿਆ ਕਰਨ ਵਾਲੇ, ਮਨ ਨੀਮਾ ਰੱਖਣ ਵਾਲਿਆਂ ਦਾ ਕਿਵੇਂ ਸਤਿਕਾਰ ਤੇ ਸਨਮਾਨ ਕਰਨਾ। 6ਵੇਂ ਪਾਤਸ਼ਾਹ ਨੇ ਬਾਬਾ ਸ੍ਰੀ ਚੰਦ ਸਾਹਿਬ ਦਾ ਬੜਾ ਮਾਣ ਕੀਤਾ, ਬੜਾ ਸਤਿਕਾਰ ਕੀਤਾ। ਤੁਸੀਂ ਗੁਰੂ ਸਪੁੱਤਰ ਹੋ, ਤੁਸੀਂ ਵੱਡੀ ਤਪੱਸਿਆ ਵਾਲੇ ਹੋ, ਤੁਸੀਂ ਗੁਰੂ ਰਾਮਦਾਸ ਮਹਾਰਾਜ ਦੇ ਅੱਗੇ ਆਪਣੀ ਹਉਮੈ ਨਹੀਂ ਜਤਾਈ ਕਿ ਮੇਰੀ ਉਮਰ ਵੱਡੀ ਹੈ, ਮੈਂ ਗੁਰੂ ਨਾਨਕ ਦਾ ਵੱਡਾ ਪੁੱਤਰ ਹਾਂ, ਮੇਰੀ ਭਗਤੀ ਹੈ। ਤੁਸੀਂ ਗੁਰੂ ਰਾਮਦਾਸ ਮਹਾਰਾਜ ਅੱਗੇ ਇਹ ਗੱਲ ਕਹੀ ਸੰਗਤ ਵਿੱਚ ਕਿ ਹੇ ਗੁਰੂ ਰਾਮਦਾਸ, ਤੁਹਾਡੀ ਨਿਮਰਤਾ ਨੇ ਸਾਡਾ ਸਭ ਕੁਝ ਲੁੱਟ ਲਿਆ, ਜੋ ਮਾੜਾ ਮੋਟਾ ਮੇਰੇ ਵਿੱਚ ਸੀ ਉਹ ਵੀ ਗੁਰੂ ਰਾਮਦਾਸ ਮਹਾਰਾਜ ਤੁਸੀਂ ਖੋਲ। ਬਾਬਾ ਸ੍ਰੀ ਚੰਦ ਸਾਹਿਬ ਦੇ ਅਕਾਲ ਚਲਣੇ ਤੇ ਗੁਰੂ ਤੇਗ ਬਹਾਦਰ ਮਹਾਰਾਜ 8 ਸਾਲ ਦੀ ਉਮਰ, ਫਿਰ ਗੁਰੂ ਤੇਗ ਬਹਾਦਰ ਮਹਾਰਾਜ 10 ਸਾਲ। 6ਵੇਂ ਪਾਤਸ਼ਾਹ ਨੇ ਕਿਹਾ ਬਾਬਾ ਬੁੱਢਾ ਸਾਹਿਬ, ਤੇਗ ਬਹਾਦਰ ਨੂੰ ਆਪਣੇ ਕੋਲ ਰੱਖੋ, ਇਹਨੂੰ ਕੋਲ ਸਮਝਾਓ। ਔਰ 1631 ਵਿੱਚ ਜਦੋਂ ਬਾਬਾ ਬੁੱਢਾ ਸਾਹਿਬ ਦੀ ਅਕਾਲ ਚਲਣਾ ਕੀਤਾ, ਉਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਰਮਦਾਸ ਗਏ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਾਲ ਲੈ ਕੇ ਗਏ। ਇਹਨਾਂ ਚੀਜ਼ਾਂ ਦਾ ਅਸਰ ਹੁੰਦਾ ਹੈ ਸਾਧ ਸੰਗਤ। ਇਹ ਮੇਰੀ ਕਥਾ ਕਹਿਣ ਤੋਂ ਭਾਵ ਹੈ, ਜਦੋਂ ਸੰਗਤ ਵਿੱਚ ਕੋਈ ਇਸ ਤਰ੍ਹਾਂ ਦੀਵਾਨ ਹੋਵੇ, ਕੀਰਤਨ ਹੋਵੇ, ਉਦੋਂ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਜਾਇਆ ਕਰੋ। ਉਹ ਬੱਚੇ ਜਿਹੜੇ ਸੁਣਨ ਦੀ ਸ਼ਮਤਾ ਰੱਖਦੇ, 8 ਸਾਲ 9 ਸਾਲ 10 ਸਾਲ ਹੋ ਗਏ, ਉਹਨਾਂ ਨੂੰ ਨਾਲ ਲੈ ਕੇ ਆਓ। ਉਹਨਾਂ ਉੱਤੇ ਸੰਗਤ ਦਾ, ਗੁਰੂ ਦਰਬਾਰ ਦਾ ਅਸਰ ਹੁੰਦਾ ਹੈ। ਇਹ ਨਾ ਹੋਵੇ ਵਿਆਹਾਂ ਸ਼ਾਦੀਆਂ ਵਿੱਚ ਬੱਚਿਆਂ ਨੂੰ ਨਵੇਂ ਕੱਪੜੇ ਸਵਾ ਕੇ ਨਾਲ ਲੈ ਜਾਂਦੇ ਹੋ, ਗੁਰੂ ਦੇ ਦੀਵਾਨ ਚੱਲਦੇ, ਉਦੋਂ ਬੱਚਿਆਂ ਨੂੰ ਘਰ ਛੱਡ ਦਿੱਤਾ, ਕਾਰਟੂਨ ਵੇਖੋ, ਮੋਬਾਇਲ ਵੇਖੀ ਜਾਓ, ਉਹਨਾਂ ਤੇ ਕੀ ਅਸਰ ਹੋਣਾ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬਾਬਾ ਬੁੱਢਾ ਸਾਹਿਬ ਕੋਲ ਪੜ੍ਹੇ। ਇੱਕ ਰਾਤ ਪਹਿਲਾਂ ਕਾਲ ਚੱਲਣੇ ਤੋਂ ਪੂਰੀ ਰਾਤ ਸਿੱਖਾਂ ਵਿੱਚ 10 ਸਾਲ ਦੀ ਉਮਰ ਵਿੱਚ ਜਾਗ ਕੇ ਬੈਠੇ ਰਹੇ, ਸਾਰੀਆਂ ਕਥਾ ਸੁਣ ਰਹੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਗੋਦ ਵਿੱਚ ਹੀ ਸਿਰ ਰੱਖ ਕੇ ਪਏ ਨੇ, ਪੂਰੀ ਰਾਤ ਜਾਗਦੇ ਰਹੇ। ਉਸ ਤੋਂ ਬਾਅਦ ਸਾਧ ਸੰਗਤ ਇੱਥੇ ਹੀ ਵਸ ਨਹੀਂ। ਜਦੋਂ ਉਮਰ ਗੁਰੂ ਤੇਗ ਬਹਾਦਰ ਮਹਾਰਾਜ ਦੀ 15 ਸਾਲ ਦੀ ਹੋਈ, ਉਦੋਂ ਬਹੁਤ ਸੋਝੀ ਵਾਲੀ ਉਮਰ ਸੀ। ਭਾਈ ਗੁਰਦਾਸ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੇ ਵਿਦਵਾਨ ਰਹੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਭਾਈ ਗੁਰਦਾਸ ਸਾਹਿਬ ਜੀ ਨੇ ਲਿਖੇ। 6ਵੇਂ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਨੂੰ ਕਾਲ ਤਖ਼ਤ ਸਾਹਿਬ ਦਾ ਪਹਿਲਾ ਸਮਝੋ ਜਹਦਰ ਥਾਪਿਆ ਹੋਵੇ। ਭਾਈ ਗੁਰਦਾਸ ਤੇ ਬਾਬਾ ਬੁੱਢਾ ਸਾਹਿਬ ਨੇ ਕਾਲ ਤਖ਼ਤ ਸਾਹਿਬ ਦਾ ਥੜਾ ਬਣਵਾਇਆ, ਹੋਰ ਕਿਸੇ ਸਿੱਖ ਦਾ ਰਾਜ ਮਿਸਤਰੀ ਦਾ ਹੱਥ ਨਹੀਂ ਲਵਾਇਆ 6ਵੇਂ ਪਾਤਸ਼ਾਹ ਨੇ। ਅੱਜ ਜਦੋਂ ਭਾਈ ਗੁਰਦਾਸ ਜੀ ਨੇ ਸਰੀਰ ਛੱਡਣਾ ਸੀ, ਉਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 15 ਸਾਲ ਦੀ ਉਮਰ ਗੁਰੂ ਤੇਗ ਬਹਾਦਰ ਮਹਾਰਾਜ ਦੀ ਨਾਲ ਲੈ ਕੇ ਗਏ, ਨਾਲ ਰੱਖਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਉਂ? ਇਹਦੇ ਉੱਤੇ ਇਹਨਾਂ ਚੀਜ਼ਾਂ ਦਾ ਗਿਆਨ। ਇਸ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਹੁਤ ਵੱਡੀ ਸੇਵਾ ਨਿਭਾਉਣੀ। ਤੇਗ ਬਹਾਦਰ ਮਹਾਰਾਜ ਦਾ ਪ੍ਰਕਾਸ਼ ਹੋਇਆ ਗੁਰੂ ਕੇ ਮਹਿਲ, ਉਦਣ ਪਹਿਲੀ ਵਾਰ ਹੱਥਾਂ ਵਿੱਚ ਚੁੱਕ ਕੇ ਦਰਸ਼ਨ ਕਰ ਗਏ। ਉਦਣੇ 6ਵੇਂ ਪਾਤਸ਼ਾਹ ਨੇ ਕਹਿ ਦਿੱਤਾ ਸੀ, ਨਾਨਕੀ ਤੇਰਾ ਪੁੱਤਰ ਬਹੁਤ ਵਡਿਆਈਆਂ ਦਾ ਮਾਲਕ ਬਣੇਗਾ। ਅੱਖਾਂ ਭਰ ਲਈਆਂ, ਮਹਾਰਾਜ ਤੁਹਾਡੇ ਘਰ ਪੁੱਤਰ ਮੈਨੂੰ ਮੇਰੀ ਕੁੱਖ ਨੂੰ ਭਾਗ ਲੱਗਾ, ਜਿਹਨੇ ਤੁਹਾਡੇ ਘਰ ਜਨਮ ਲਿਆ ਉਹਦੀਆਂ ਤੇ ਉਂਝ ਹੀ ਵਡਿਆਈਆਂ ਨੇ। 6ਵੇਂ ਪਾਤਸ਼ਾਹ ਨੇ ਕਿਹਾ, ਨਹੀਂ ਨਾਨਕੀ,
ਇਹਨੂੰ ਬਹੁਤ ਵਡਿਆਈਆਂ ਮਿਲਣਗੀਆਂ। ਉਦੋਂ ਵੀ ਪਾਤਸ਼ਾਹ ਨੇ ਕਹਿ ਦਿੱਤਾ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਏਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਏਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਏਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫਿਸ਼ ਜਾਂ ਸਮਾਰਟ ਟ੍ਰਿਮ, ਪਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3663 Avenue ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ।

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਅੰਤਰ ਕੀ ਗਤ ਤੁਮਹੀ ਜਾਨੀ, ਤੁਜਹੀ ਪਾਹੇ ਨਿਬੇਰੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨਯੋਗ ਦਸਾਂਹੀ ਪਾਤਸ਼ਾਹੀਆਂ ਕੀ ਆਤਮਿਕ ਜੋਤ ਗੁਰਤਾ ਗੱਦੀ ਤੇ ਸੁਭਾਈਮਾਨ ਜੁਗੋ ਜੁਗ ਅਟਲ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਵਡਭਾਗੇ ਹਾਂ ਸਾਧ ਸੰਗਤ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਦੀ ਹਾਜ਼ਰੀ, ਅੰਮ੍ਰਿਤ ਸਰੋਵਰ ਦੇ ਇਸ਼ਨਾਨ ਦਰਸ਼ਨ ਦੀਦਾਰੇ ਔਰ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦਾ ਇਹ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਆਪਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਬੜੇ ਪ੍ਰੇਮ ਨਾਲ ਜੁੜ ਬੈਠੇ ਹਾਂ। ਅੰਮ੍ਰਿਤ ਵੇਲੇ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਪਾਤਸ਼ਾਹ ਨੇ ਤਰੁੱਠ ਕੇ ਪੂਰੀ ਮਨੁੱਖਤਾ ਦੇ ਭਲੇ ਵਾਸਤੇ ਜੋ ਅੰਮ੍ਰਿਤ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਹੈ ਤਿਸ ਦੀ ਕਥਾ ਵਿਚਾਰ ਨਾਲ ਆਪਾਂ ਨੇ ਜੁੜਨਾ ਹੈ। ਆਓ ਸਾਰੀ ਸੰਗਤ ਜਿੰਨੇ ਆਪ ਜੀ ਮਾਈ ਭਾਈ ਗੁਰੂ ਪਿਆਰ ਵਿੱਚ ਸਤਿਗੁਰ ਦੇ ਸਨਮੁੱਖ ਜੁੜ ਬੈਠੇ ਹੋ ਔਰ ਦੁਨੀਆਂ ਭਰ ਦੇ ਅੰਦਰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਟੀਵੀ ਮਾਧਿਅਮ ਦੇ ਰਾਹੀਂ ਜਿੱਥੇ ਜਿੱਥੇ ਵੀ ਦਰਸ਼ਨ ਦਿਦਾਰੇ ਕਰ ਰਹੇ ਨੇ, ਆਪ ਜੀ ਸਾਰਿਆਂ ਨੂੰ ਗੁਰੂ ਬਖਸ਼ੀ ਫਤਿਹ ਅਰਜ ਕਰਦੇ ਹਾਂ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਅੰਮ੍ਰਿਤ ਬਚਨ ਸ੍ਰੀ ਮੁੱਖ ਵਾਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 618 ਦੇ ਉੱਪਰ ਸੁਭਾਈਮਾਨ ਹੈ ਔਰ ਸਾਧ ਸੰਗਤ ਸੋਰਠ ਰਾਗ ਵਿੱਚ ਪੰਚਮ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਇਸ ਪਾਵਨ ਬਚਨ ਵਿੱਚ ਪੰਚਮ ਪਾਤਸ਼ਾਹ ਜੀ ਵਾਹਿਗੁਰੂ ਅਕਾਲ ਪੁਰਖ ਦੇ ਬਖਸ਼ਿੰਦ ਸੁਭਾਅ ਦਾ ਬਚਨ ਕਰਦੇ ਹਨ ਕਿ ਮਾਲਕ ਪਰਮੇਸ਼ਰ ਕਿੰਨਾ ਬਖਸ਼ਿੰਦ ਹੈ ਔਰ ਪਾਤਸ਼ਾਹ ਨਾਲ ਆਖਦੇ ਨੇ ਬੰਦੇ ਆਪਣੇ ਗੁਨਾਹਾਂ ਪਾਪਾਂ ਵੱਲ ਨਾ ਦੇਖਣਾ, ਵਾਹਿਗੁਰੂ ਪਰਮਾਤਮਾ ਦੀ ਦਇਆਲਤਾ ਵੱਲ ਦੇਖਣਾ, ਉਹਦੇ ਬਖਸ਼ਿੰਦ ਸੁਭਾਅ ਵੱਲ ਵੇਖਣਾ। ਚੇਤੇ ਰੱਖਿਓ ਜਿੰਨੇ ਮਰਜ਼ੀ ਕਰੋੜਾਂ ਪਾਪ ਹੋਣ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਅੱਜ ਦਾ ਅੰਮ੍ਰਿਤ ਬਚਨ ਹੈ। ਮਹਾਰਾਜ ਕਹਿੰਦੇ ਨੇ ਪਰਮਾਤਮਾ ਇੱਕ ਛਿਣ ਦੇ ਵਿੱਚ ਸਾਰੇ ਪਾਪ ਖਤਮ ਕਰਕੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰ ਦਿੰਦਾ। ਅਸੀਂ ਹਜ਼ੂਰ ਦਾ ਪਾਵਨ ਬਚਨ ਵੀ ਬਾਣੀ ਵਿੱਚੋਂ ਪੜ੍ਹਦੇ ਹਾਂ। ਗੁਰੂ ਸਾਹਿਬ ਬਾਣੀ 'ਚ ਆਖਦੇ ਨੇ ਬੰਦੇ ਤੇਰਾ ਇੱਕ ਗੁਨਾਹ ਹੋਏਗਾ, ਦੋ ਗੁਨਾਹ ਹੋਣਗੇ, ਦਸ ਗੁਨਾਹ ਹੋਣਗੇ, ਸੈਂਕੜੇ ਗੁਨਾਹ ਹੋ ਸਕਦੇ ਨੇ, ਪਰ ਗੱਲ ਸਤਿਗੁਰ ਨੇ ਉਹਨਾਂ ਦੀ ਕੀਤੀ ਹੈ। ਮਹਾਰਾਜ ਕਹਿੰਦੇ ਜੇ ਜਿੰਨਾ ਸਮੁੰਦਰ ਵਿੱਚ ਪਾਣੀ ਹੈ, ਜਿੰਨਾ ਸਾਗਰ ਵਿੱਚ ਪਾਣੀ ਹੈ, ਜੇ ਇੰਨੇ ਗੁਨਾਹ ਵੀ ਹੋਣ, ਆਪਣੇ ਗੁਨਾਹਾਂ ਵੱਲ ਨਹੀਂ ਦੇਖਣਾ, ਹਮੇਸ਼ਾ ਪੂਰੇ ਗੁਰੂ ਔਰ ਅਕਾਲ ਪੁਰਖ ਦੀ ਮਿਹਰ ਬਖਸ਼ਿਸ਼ ਵੱਲ ਵੇਖਣਾ ਹੈ। ਇੰਨੇ ਜ਼ਿਆਦਾ ਗੁਨਾਹ ਹੋਣ, ਪਰਮਾਤਮਾ ਤਾਂ ਵੀ ਬਖਸ਼ ਕੇ ਆਪਣੇ ਚਰਨਾਂ ਵਿੱਚ ਥਾਂ ਬਖਸ਼ਿਸ਼ ਕਰ ਦਿੰਦਾ। ਅਸੀਂ ਬਚਨ ਪੜ੍ਹਦੇ ਹਾਂ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ, ਦਇਆ ਕਰੋ ਕਿਛ ਮੇਰ ਉਪਾਵੋ ਡੁੱਬਦੇ ਪੱਥਰ ਤਾਰੇ। ਮਾਲਕ ਮੈਂ ਪਾਪਾਂ ਦੇ ਗੁਨਾਹਾਂ ਨਾਲ ਪੱਥਰਾਂ ਵਰਗਾ ਮੇਰਾ ਜੀਵਨ ਹੋਇਆ ਹੈ, ਤੁਸੀਂ ਆਪਣੀ ਦਇਆ ਦ੍ਰਿਸ਼ਟੀ ਕਰੋ, ਮੈਨੂੰ ਆਪਣੇ ਚਰਨਾਂ ਵਿੱਚ ਥਾਂ ਬਖਸ਼ਿਸ਼ ਕਰ ਦਿਓ। ਪਰ ਸੱਚ ਇਹ ਹੈ ਪਿਆਰ ਵਾਲਿਓ, ਗੁਰਬਾਣੀ ਦਾ ਨਿਤਨੇਮ ਔਰ ਸਤਿਗੁਰੂ ਦੇ ਸ਼ਬਦ ਦਾ ਜਾਪ, ਗੁਰੂ ਦੀ ਸ਼ਰਨ ਜਿਹੜੀ ਹੈ ਉਹ ਬੰਦੇ ਨੂੰ ਮਹਾਨ ਬਣਾ ਦਿਆ ਕਰਦੀ ਹੈ। ਅੰਮ੍ਰਿਤ ਬਚਨ ਸ੍ਰੀ ਮੁੱਖ ਵਾਕ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ परमात्मा की वडियाई का पक्ष पहली तुक बयान किया है। कह लगे हे अकाल पुरख हजूर, तुसी दिलां दियां जानण वाले हो, आओ आपां प्यार नाल पातशाह दी अमृत बाणी मुख वाक दे विचों एक एक पंक्ति दे अखरी अर्थ भाव अर्थ और नाल कुछ गुरमत इतिहास दियां विचारां दा लाहा लईए। सारी संगत प्यार नाल एक बार अपनी रसना तो आखो धन गुरु रामदास, फिर आखो कृपा करो जी आखो धन गुरु रामदास। गुरु रामदास महाराज जी की गोद विच आपां श्री गुरु ग्रंथ साहब के सन्मुख बैठे हाँ, उचारण करो आखो जी सतनाम श्री वाहे गुरु जी, फिर कृपा करो आखो।

ਸੋਰਠ ਰਾਗ, ਰਾਗ ਦਾ ਨਾਮ ਸੋਰਠ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 618 ਦੇ ਉੱਪਰ ਇਹ ਬਚਨ ਸੁਭਾਈਮਾਨ ਹੈ। ਮਹੱਲਾ ਪੰਜਵਾਂ ਤੋਂ ਭਾਵ ਹੈ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਚਾਰ

ਸਾਡਾ ਕਾਲਾ ਤੇ ਗੋਰਾ ਰੰਗ, ਸਾਡੇ ਸਰੀਰ ਦੀ ਸਾਰੀ ਤਸਵੀਰ, ਸਾਡੇ ਕਿੱਦਾਂ ਦੇ ਕੱਪੜੇ ਉਹਨਾਂ ਤੇ ਵੱਟ ਦਾਗ ਕਿਹੋ ਜਿਹੇ ਨੇ, ਉਹ ਸਾਰੇ ਸ਼ੀਸ਼ਾ ਬਿਆਨ ਕਰਦਾ ਹੈ ਨਾ। ਗੁਰੂ ਵੀ ਸ਼ੀਸ਼ੇ ਵਰਗਾ ਹੈ, ਪਰ ਸੱਚ ਫਰਕ ਇਹ ਹੈ, ਸ਼ੀਸ਼ੇ ਦੇ ਸਾਹਮਣੇ ਅਸੀਂ ਖਲੋਈਏ, ਸ਼ੀਸ਼ੇ ਅੱਗੇ ਤਸਵੀਰ ਜਦੋਂ ਉਹਦੇ ਚ ਪ੍ਰਗਟ ਹੁੰਦੀ ਹੈ, ਲਾਗੇ ਖਲੋਤੇ ਹੋਏ ਸਾਰੇ ਦੇਖ ਲੈਂਦੇ ਨੇ ਵੀ ਬੰਦੇ ਦਾ ਰੰਗ ਕਿੱਦਾਂ ਦਾ, ਕਿਹੋ ਜਿਹੇ ਕੱਪੜੇ ਦਾਗ ਆਏ ਨੇ। ਪਰ ਗੁਰੂ ਇੰਨਾ ਮਹਾਨ ਹੈ, ਗੁਰੂ ਦੇ ਅੱਗੇ ਆਪਾਂ ਖੜੇ ਹੋਵਾਂਗੇ, ਗੁਰੂ ਸਾਡੇ ਗੁਨਾਹਾਂ ਨੂੰ ਜਾਣੇਗਾ, ਪਰ ਸਾਡੇ ਗੁਨਾਹਾਂ ਤੇ ਗੁਰੂ ਪਰਦਾ ਪਾਏਗਾ, ਲਾਗਲੇ ਦੂਜੇ ਦੇ ਨੂੰ ਪਤਾ ਨਹੀਂ ਲੱਗੇਗਾ, ਕਿਉਂਕਿ ਗੁਰੂ ਪਰਦੇ ਢੱਕਣ ਵਾਲਾ ਹੈ। ਪਿਆਰ ਵਾਲੇ ਕਹਿਣ ਲੱਗੇ, ਬਸੇ ਘਟਾ ਘਟ ਲੋਕ ਨਾ ਛੀਪੈ, ਬੰਧਨ ਮੁਕਤਾ ਜਾਤ ਨਾ ਦੀਸੈ, ਪਾਣੀ ਮਾਹੇ ਦੇਖ ਮੁਖ ਜੈਸਾ, ਨਾਮੇ ਕੋ ਸਵਾਮੀ ਬੀਠਲ ਐਸਾ। ਕਹਿੰਦੇ ਜਿੱਦਾਂ ਪਾਣੀ ਦੇ ਕਿਨਾਰੇ ਖਲੋ ਜਾਓ, ਸਾਫ ਪਾਣੀ ਵਿੱਚ ਬੰਦੇ ਦਾ ਸਰੀਰ ਦਿਸਣ ਲੱਗ ਪੈਂਦਾ ਹੈ, ਇਸੇ ਤਰ੍ਹਾਂ ਪ੍ਰਮਾਤਮਾ ਇੰਨਾ ਹਾਜ਼ਰ ਨਾਜ਼ਰ ਹੈ, ਹਰ ਥਾਂ ਤੇ ਅੰਗ ਸੰਗ ਰਹਿਣ ਵਾਲਾ ਹੈ, ਕੋਈ ਐਸਾ ਗੁਨਾਹ ਨਹੀਂ ਜਿਹੜਾ ਪ੍ਰਮਾਤਮਾ ਤੋਂ ਸਾਡਾ ਛੁਪਿਆ ਹੋਵੇ। ਪਿਆਰ ਵਾਲੇ, ਬਾਣੀ ਵਿੱਚ ਤਾਂ ਹਜ਼ੂਰ ਨੇ ਬੜੇ ਕਮਾਲ ਦੇ ਬੋਲ ਕਹੇ, ਗੁਰਦੇਵ ਜੀ ਕਹਿਣ ਲੱਗੇ, ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛੁਪਾਵੇ। ਸਾਡੇ ਆਲੇ ਦੁਆਲੇ ਅੰਗ ਸੰਘਾਰ ਵੇਲੇ ਵਾਹਿਗੁਰੂ ਆਪ ਰਹਿੰਦਾ ਹੈ, ਸਾਡੇ ਗੁਨਾਹਾਂ ਨੂੰ ਅੱਗੋਂ ਵੀ ਦੇਖਦਾ ਹੈ, ਸਾਡੇ ਗੁਨਾਹਾਂ ਨੂੰ ਪਿੱਛੋਂ ਵੀ ਦੇਖਦਾ ਹੈ। ਹੱਟ ਪੱਟਣ ਬਿਜ ਮੰਦਰ ਭੰਨੈ, ਕਰ ਚੋਰੀ ਕਰ ਆਵੇ। ਬੰਦੇ ਦਾ ਸੁਭਾਅ ਹੈ ਨਾ, ਚੋਰੀਆਂ ਕਰਦਾ ਹੈ, ਲੁਕਾਉਂਦਾ ਹੈ, ਪਰਦਾ ਪਾਉਂਦਾ ਹੈ। ਪਰ ਅੱਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਿਹਰ ਕਰ ਰਹੇ ਨੇ, ਕਹਿਣ ਲੱਗੇ, ਚੇਤੇ ਰੱਖੀ ਬੰਦੇ, ਪਰਮਾਤਮਾ ਤੋਂ ਕੋਈ ਪਰਦਾ ਨਹੀਂ ਹੈ, ਤੇਰਾ ਭਲਾ ਇਸ ਗੱਲ ਵਿੱਚ ਹੈ, ਆਪਣੇ ਅੰਦਰ ਦੇ ਗੁਨਾਹ ਪਾਪ ਲੁਕੋ ਨਾ, ਗੁਰੂ ਦੇ ਅੱਗੇ ਪ੍ਰਗਟ ਕਰ ਦੇ, ਨੀਵਾਂ ਨਿਮਰਤਾ ਵਿੱਚ ਹੋ ਜਾ, ਗੁਰੂ ਇੰਨਾ ਬਖਸ਼ੇਂਦਾ ਹੈ, ਤੇਰੇ ਪਾਪਾਂ ਤੇ ਪਰਦਾ ਪਾ ਕੇ ਤੈਨੂੰ ਗਲ ਦੇ ਨਾਲ ਲਾ ਲਵੇਗਾ। ਮਹਾਰਾਜ ਦਾ ਅੰਮ੍ਰਿਤ ਬਚਨ ਸਤਿਗੁਰੂ ਕਹਿਣ ਲੱਗੇ, ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਾਂ ਛਪਾਵੇ, ਵਾਹਿਗੁਰੂ ਤੇਰੇ ਤੋਂ ਕੁਛ ਨਹੀਂ ਲੁਕਾਇਆ ਜਾ ਸਕਦਾ। ਹਜ਼ੂਰ ਨੇ ਪਹਿਲੀ ਤੁਕ ਦੇ ਵਿੱਚ ਕਿਰਪਾ ਕੀਤੀ ਹੈ, ਕਹਿਣ ਲੱਗੇ, ਤੁਝ ਹੀ ਪਾਹੇ ਨਵੇਰੋ, ਨਵੇਰੋ ਦਾ ਅਰਥ ਹੈ ਜੀ ਫੈਸਲਾ, ਮਾਲਕ ਜੀ ਮੇਰੀ ਜ਼ਿੰਦਗੀ ਦਾ ਫੈਸਲਾ ਤੁਹਾਡੇ ਹੱਥ ਵਿੱਚ ਹੈ, ਕੋਈ ਕਿਸੇ ਦੀ ਜ਼ਿੰਦਗੀ ਦਾ ਚੇਤੇ ਰੱਖਿਓ ਫੈਸਲਾ ਨਹੀਂ ਕਰ ਸਕਦਾ। ਇੱਥੇ ਬੰਦੇ ਜੱਜ ਬਣ ਕੇ ਆਪ ਹੀ ਦੂਜਿਆਂ ਦੇ ਉੱਪਰ ਹੁਕਮ ਚਲਾਉਣ ਵਾਸਤੇ ਬੜੀਆਂ ਚਲਾਕੀਆਂ ਕਰਦੇ ਨੇ, ਦੱਸਦੇ ਨੇ ਕਿ ਆਹ ਬੰਦਾ ਇਹ ਜੀ ਇਹ ਕਿਸੇ ਅਹੁਦੇ ਦੇ ਯੋਗ ਨਹੀਂ ਹੈ, ਇਹਨੂੰ ਕੋਈ ਜ਼ਿੰਮੇਵਾਰੀ ਨਾ ਦਿੱਤੀ ਜਾਏ। ਚੇਤੇ ਰੱਖਿਓ, ਇਹ ਅਧਿਕਾਰ ਹੱਕ ਕੇਵਲ ਗੁਰੂ ਕੋਲ ਹੈ, ਪਰਮਾਤਮਾ ਦੇ ਕੋਲ ਹੈ, ਕਿਹਨੂੰ ਕਿਹਦਿਆਂ ਗੁਨਾਹਾਂ ਦੀ ਕਦੋਂ ਸਜ਼ਾ ਦੇਣੀ ਹੈ, ਕਿਹੜੀ ਸੇਵਾ ਕਿਹਦੀ ਝੋਲੀ ਦੇ ਵਿੱਚ ਪਾਉਣੀ ਹੈ। ਹਾਂ, ਜਾਂ ਗੁਰੂ ਪੰਥ ਨੂੰ ਸੰਗਤ ਨੂੰ ਅਧਿਕਾਰ ਹੈ, ਜਾਂ ਸਮਰੱਥ ਗੁਰੂ ਪਰਮਾਤਮਾ ਨੂੰ ਅਧਿਕਾਰ ਹੈ, ਇਕੱਲਾ ਬੰਦਾ ਕਿਸੇ ਦੀ ਜ਼ਿੰਦਗੀ ਦਾ ਕੋਈ ਫੈਸਲਾ ਨਹੀਂ ਕਦੇ ਕਰ ਸਕਦਾ। ਪਾਤਸ਼ਾਹ ਤਾਂ ਆਪਣੇ ਆਪ ਨੂੰ ਗੁਰੂ ਅੱਗੇ, ਪਰਮਾਤਮਾ ਅੱਗੇ ਸਾਨੂੰ ਪੇਸ਼ ਕਰਨ ਦਾ ਇੱਕ ਤਰੀਕਾ ਦੱਸਦੇ ਨੇ, ਬੇਨਤੀ ਰੂਪੀ ਸਾਨੂੰ ਬਚਨ ਦੱਸਦੇ ਨੇ। ਮਹਾਰਾਜ ਕਹਿੰਦੇ ਨੇ ਕਿ ਬੰਦੇ ਆਪਣੇ ਆਪ ਨੂੰ ਗੁਰੂ ਅੱਗੇ, ਪਰਮਾਤਮਾ ਅੱਗੇ ਇੰਜ ਪੇਸ਼ ਕਰ ਜਿਵੇਂ ਬੱਚਾ ਮਾਂ ਦੇ ਅੱਗੇ ਆਪਣੇ ਆਪ ਨੂੰ ਪੇਸ਼ ਕਰਦਾ ਹੈ। ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ। ਹੁਣ ਇਹਨਾਂ ਦੋਨਾਂ ਨੂੰ, ਸਾਂਝਾਂ ਨੂੰ ਤੁਸੀਂ ਦੇਖੋ ਨੇੜੇ ਹੋ ਕੇ, ਇਹ ਦੋ ਰਿਸ਼ਤੇ ਨੇ ਮਾਂ ਤੇ ਪੁੱਤ ਵਾਲਾ। ਇੱਕ ਬੰਨੇ ਮਾਂ ਹੈ, ਮਾਪੇ ਨੇ, ਇੱਕ ਬੰਨੇ ਉਹਨਾਂ ਦਾ ਬੱਚਾ ਹੈ। ਅੱਜ ਤੱਕ ਦੁਨੀਆ ਅੰਦਰ ਆਪਾਂ ਦੇਖਦੇ ਆ ਰਹੇ ਹਾਂ, ਮਾਪੇ ਆਪਣੇ ਬੱਚਿਆਂ ਦੇ ਗੁਨਾਹਾਂ ਤੇ ਪਰਦਾ ਪਾਉਂਦੇ ਨੇ, ਭੁੱਲਾਂ ਨੂੰ ਮੁਆਫ਼ ਕਰਦੇ ਨੇ, ਬੱਚੇ ਨੂੰ ਫੇਰ ਆਪਣੇ ਗਲ ਦੇ ਨਾਲ ਲਾਉਂਦੇ ਨੇ। ਕਹਿਣ ਲੱਗੇ, ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬੌੜ ਪਿਤਾ ਗੱਲ ਲਾਵੇ, ਪਿਛਲੇ ਔਗੁਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੇ। ਗੁਰੂ ਦੇ ਦਰ ਦਾ ਸਿਧਾਂਤ ਹੈ, ਜਿਹੜਾ ਇੱਥੇ ਪਛਤਾਵਾ ਕਰਕੇ ਪ੍ਰਣ ਕਰ ਲੈਂਦਾ ਹੈ ਨਾ, ਗੁਰੂ ਉਹਨੂੰ ਅਗਾਂਹ ਮਾਰਗ ਤੇ ਚੱਲਣ ਦਾ, ਆਪਣੇ ਮਾਰਗ ਤੇ ਚੱਲਣ ਦਾ ਬਲ ਆਪ ਬਖਸ਼ਿਸ਼ ਕਰਦਾ ਹੈ। ਪਰ ਸ਼ਰਤ ਇਹ ਹੈ ਸਾਧ ਸੰਗਤ, ਪਛਤਾਵੇ ਤੋਂ ਬਾਅਦ ਬੰਦਾ ਗੁਰੂ ਦੇ ਮਾਰਗ ਤੇ ਚੱਲਣ ਦਾ ਪ੍ਰਣ ਵੀ ਅੰਦਰੋਂ ਕਰੇ। ਬਾਰ ਬਾਰ ਗਲਤੀ ਦੁਹਰਾਈ ਜਾਣੀ ਜੀਵਨ ਦੇ ਅੰਦਰ, ਇਹ ਦਾਨਸ਼ਮੰਦੀ ਤੇ

0: ਸਿਆਣਪ ਨਹੀਂ ਹੁੰਦੀ। ਗੁਨਾਹ ਜਿੰਨੇ ਮਰਜ਼ੀ ਹੋਣ, ਗੁਰੂ ਦਾ ਬਖਸ਼ਿਸ਼ ਵਾਲਾ ਸੁਭਾਅ ਸਤਿਗੁਰ ਆਖਦੇ ਨੇ ਸਾਨੂੰ ਦੇਖਣਾ ਚਾਹੀਦਾ ਹੈ ਕਿ ਗੁਰੂ ਇੰਨਾ ਬਖਸ਼ਿੰਦਾ ਹੈ ਜਿਵੇਂ ਮਾਂ ਮਾਪੇ ਆਪਣੇ ਬੱਚਿਆਂ ਦੇ ਗੁਨਾਹ ਨਹੀਂ ਦੇਖਦੇ, ਭੁੱਲਾਂ ਮੁਆਫ ਕਰਕੇ ਫਿਰ ਗੱਲ ਨਾ ਲਾ ਲੈਂਦੇ ਨੇ। ਪਰਮਾਤਮਾ ਦਾ ਗੁਰੂ ਦਾ ਦਰ ਐਸਾ ਮਹਾਨ ਹੈ। ਪਾਤਸ਼ਾਹ ਕਹਿੰਦੇ ਨੇ ਤੁਸੀਂ ਮਾਲਕ ਸਾਡੇ ਦਿਲਾਂ ਦੀਆਂ ਜਾਣਨ ਵਾਲੇ ਹੋ, ਅੰਦਰ ਦੀ ਅਵਸਥਾ ਪੀੜ ਨੂੰ ਜਾਣਦੇ ਹੋ, ਸਾਡੀ ਜ਼ਿੰਦਗੀ ਦਾ ਫੈਸਲਾ ਤੁਹਾਡੇ ਹੱਥ ਵਿੱਚ ਹੈ ਜੀ।
1: ਬਖਸ਼ ਲੈ ਹੋ ਸਾਹਿਬ ਪ੍ਰਭ ਆਪਣੇ, ਲੱਖ ਖਤੇ ਕਰ ਫੇਰੋ।
0: ਬਖਸ਼ ਲੈ, ਹੇ ਮੇਰੇ ਮਾਲਕ ਮੈਨੂੰ ਬਖਸ਼ ਲੈ, ਮੈਨੂੰ ਮੁਆਫ ਕਰ ਦੇ। ਕਹਿਣ ਲੱਗੇ ਸਾਹਿਬ ਪ੍ਰਭ ਆਪਣੇ, ਹੇ ਮੇਰੇ ਮਾਲਕ ਸਾਹਿਬ ਮੈਨੂੰ ਆਪਣਾ ਬਣਾ ਲੈ, ਤੁਸੀਂ ਮੇਰੇ ਆਪਣੇ ਹੋ, ਮੇਰੇ ਗੁਨਾਹ ਜਿਹੜੇ ਨੇ ਉਹਨਾਂ ਨੂੰ ਬਖਸ਼ ਦਿਓ। ਲੱਖ ਖਤੇ ਕਰ ਫੇਰੋ, ਖਤੇ ਨਾਮ ਹੈ ਗੁਨਾਹ ਦਾ। ਕਹਿੰਦੇ ਮੇਰੇ ਪੱਲੇ ਇੱਕ ਗੁਨਾਹ ਨਹੀਂ ਹੋਣਗੇ, ਮੇਰੇ ਪੱਲੇ ਬਹੁਤ ਗੁਨਾਹ ਹੋਣਗੇ, ਪਰ ਤੁਹਾਡਾ ਸੁਭਾਅ ਜਿਹੜਾ ਇਹਨਾਂ ਸਤਿਗੁਰੂ ਉਹ ਬਖਸ਼ਿੰਦਾ ਤੇ ਬਖਸ਼ਣ ਵਾਲਾ ਹੈ। ਮਹਾਰਾਜ ਨੇ ਬਾਣੀ ਵਿੱਚ ਬੋਲ ਕਹੇ, ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲੈ ਹੋ, ਹੋ ਪਾਪੀ ਵੱਡ ਗੁਣੇਗਾਰ। ਅਸੀਂ ਇੰਨੇ ਗੁਨਾਹ ਕਰਦੇ ਹਾਂ, ਇੰਨੀਆਂ ਭੁੱਲਾਂ ਕਰਦੇ ਹਾਂ, ਮਾਲਕ ਪਰਮਾਤਮਾ ਸਾਡੇ ਗੁਨਾਹ ਵੱਲ ਨਹੀਂ ਦੇਖਣਾ, ਤੁਸੀਂ ਆਪਣੀ ਬਖਸ਼ਿਸ਼ ਦਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖਣਾ ਹੈ। ਤੇ ਗੁਰੂ ਕਿੰਨਾ ਮਹਾਨ ਹੈ, ਗੁਰੂ ਦੀ ਸ਼ਕਤੀ ਕਿੰਨੀ ਵੱਡੀ ਹੈ। ਸਤਿਗੁਰੂ ਦੀ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਆਪਾਂ ਸਰਵਣ ਕਰਦੇ ਹਾਂ, ਕਹਿਣ ਲੱਗੇ ਚਾਰ ਦਿਸ਼ਾਵਾਂ ਦੇ ਵਿੱਚ ਗੁਰੂ ਨੇ ਆਪਣਾ ਬਲ ਰੱਖਿਆ ਹੋਇਆ ਹੈ। ਗੁਰੂ ਅਰਜਨ ਸਾਹਿਬ ਜੀ ਦਾ ਹੀ ਅੰਮ੍ਰਿਤ ਬਚਨ ਹੈ, ਚਾਰ ਦਿਸ਼ਾਵਾਂ ਵਿੱਚ ਜਿੱਥੇ ਵੀ ਜਾਵਾਂਗੇ ਨਾ, ਗੁਰੂ ਆਪਣੇ ਬਲ ਦੇ ਰਾਹੀਂ, ਆਪਣੀ ਹੋਂਦ ਦੇ ਰਾਹੀਂ, ਆਪਣੀ ਬਖਸ਼ਿਸ਼ ਦੇ ਰਾਹੀਂ ਹਰ ਥਾਂ ਤੇ ਸਾਡੇ ਨਾਲ ਹੈ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਕਹਿਣ ਲੱਗੇ ਸਿਰ ਉੱਪਰ ਕਰ ਧਾਰਿਓ। ਕਰ ਦਾ ਅਰਥ ਹੁੰਦਾ ਹੈ ਜੀ ਹੱਥ। ਹੇ ਮਾਲਕ ਮੇਰੇ ਸਿਰ ਦੇ ਉੱਤੇ ਤੁਸੀਂ ਮਿਹਰ ਭਰਿਆ ਹੱਥ ਰੱਖ ਦਿਓ। ਕਹਿਣ ਲੱਗੇ ਸਿਰ ਉੱਪਰ ਕਰ ਧਾਰਿਓ, ਕਿਰਪਾ ਦਾ ਹੱਥ ਮੇਰੇ ਸਿਰ ਦੇ ਉੱਪਰ ਰੱਖ ਦੇਣਾ। ਕਿਰਪਾ ਕਟਾਕ ਅਵਲੋਕਣ ਕੀਨੋ ਦਾਸ ਕਾ ਦੁੱਖ ਵਧਾਰਿਓ। ਤੁਹਾਡੀ ਇੱਕ ਕਿਰਪਾ ਦੀ ਦ੍ਰਿਸ਼ਟੀ ਮੇਰੇ ਉੱਪਰ ਪੈਣੀ ਹੈ ਨਾ, ਤੇ ਕਹਿਣ ਲੱਗੇ ਮੇਰੇ ਜ਼ਿੰਦਗੀ ਦੇ ਸਾਰੇ ਦੁੱਖ ਗੁਨਾਹ ਜਿਹੜੇ ਨੇ ਉਹ ਜੀਵਨ ਦੇ ਮੁਆਫ ਹੋ ਜਾਣੇ ਨੇ, ਭਾਵ ਖਤਮ ਹੋ ਜਾਣੇ ਨੇ। ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਦੇ ਮਹਾਰਾਜ, ਜਿਨ੍ਹਾਂ ਦੇ ਬਾਰੇ ਭੱਟ ਸਾਹਿਬਾਨਾਂ ਨੇ ਪਾਵਨ ਬਾਣੀ ਦੇ ਅੰਦਰ ਬੋਲ ਦਰਜ ਕੀਤੇ ਹੋਏ ਨੇ। ਕਹਿਣ ਲੱਗੇ ਗੁਰੂ ਅੰਗਦ ਦੇ ਪਾਤਸ਼ਾਹ ਦੀ ਗੁਰਸਿੱਖਾਂ ਨਜ਼ਰ ਇੰਨੀ ਦਇਆਵਾਨ ਹੈ, ਇੰਨੀ ਗੁਰੂ ਦੀ ਦ੍ਰਿਸ਼ਟੀ ਜਿਹੜੀ ਹੈ ਉਹਦੇ ਵਿੱਚ ਬਖਸ਼ਿਸ਼ ਹੈ। ਇੱਕ ਵਾਰ ਗੁਰੂ ਅੰਗਦ ਦੇ ਪਾਤਸ਼ਾਹ ਮਿਹਰ ਭਰੀ ਨਜ਼ਰ ਆਪਣੀ ਤੱਕ ਲਾਏਣ, ਦੂਸਰੇ ਦੇ ਉੱਪਰ ਉਹਨਾਂ ਦੇ ਸਾਹਮਣੇ ਜਿਹੜਾ ਆਵੇ ਉਹਦੇ ਉੱਤੇ ਮਿਹਰ ਦੀ ਨਜ਼ਰ ਪਾ ਦੇਣ, ਉਹਦੇ ਸਾਰੇ ਗੁਨਾਹ ਪਾਪ ਮੁਆਫ ਕਰਕੇ ਗੁਰੂ ਨਾਨਕ ਦੇ ਘਰ ਦਰ ਚਰਨਾਂ ਵਿੱਚ ਉਹਦੀ ਥਾਂ ਬਣਾ ਦਿੰਦੇ ਨੇ। ਅੰਮ੍ਰਿਤ ਬਾਣੀ ਚ ਆਪਾਂ ਬਚਨ ਪੜ੍ਹਦੇ ਹਾਂ, ਜਾਂ ਕੀ ਦ੍ਰਿਸ਼ਟ ਅੰਮ੍ਰਿਤ ਧਾਰ, ਤਾਲਕ ਖੰਨ ਉਤਾਰ, ਤਿਮਰ ਅਗਿਆਨ ਜਾਹੀ ਦਰਸ ਦੁਆਰ। ਇਹ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਬਾਰੇ ਬਚਨ ਹੈ, ਔਰ ਇਤਿਹਾਸ ਵਿੱਚ ਗੁਰਸਿੱਖੋ ਇਹ ਬੋਲ ਦਰਜ ਹਨ ਕਿ ਖਡੂਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਅੰਗਦ ਦੇ ਪਿਤਾ ਜੀ ਪੈਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰਕੇ ਬ੍ਰਹਮ ਧਿਆਨ ਪਰਮਾਤਮਾ ਦੇ ਵਿੱਚ ਜੁੜਦੇ ਨੇ, ਸਿਮਰਨ ਵਿੱਚ ਸਮਾਧੀ ਲੀਨ ਹੁੰਦੇ ਨੇ, ਔਰ ਪਾਤਸ਼ਾਹ ਬਾਣੀ ਦੇ ਜਾਪ ਤੋਂ ਬਾਅਦ ਸੰਗਤ ਵਿੱਚ ਆਉਂਦੇ ਹਨ, ਔਰ ਆਸਾ ਕੀ ਵਾਰ ਜਦੋਂ ਗੁਰੂ ਕੇ ਦੀਵਾਨ ਦੀ ਸਮਾਪਤੀ ਹੁੰਦੀ ਹੈ ਤੇ ਸਤਿਗੁਰੂ ਦੇ ਮੁੱਖ ਦਰਵਾਜ਼ੇ ਦੇ ਅੱਗੇ ਸੰਗਤ ਲਾਈਨ ਬੰਨ੍ਹ ਕੇ ਖੜੀ ਰਹਿੰਦੀ ਹੈ। ਸੰਗਤ ਵਿੱਚ ਕਿਹੜੀ ਗੱਲ ਚੱਲਦੀ ਹੈ? ਕਹਿਣ ਲੱਗੇ ਗੁਰੂ ਅੰਗਦ ਦੇ ਪਾਤਸ਼ਾਹ ਦੀ ਸਮਾਧੀ ਖੁੱਲਣੀ ਹੈ, ਔਰ ਮਹਾਰਾਜ ਨੇ ਜਦੋਂ ਆਪਣੇ ਮੁਬਾਰਕ ਨੇਤਰ ਖੋਲਣੇ ਨੇ ਨਾ, ਜਿਹਦੇ ਉੱਪਰ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਨਜ਼ਰ ਪੈ ਗਈ, ਉਹਦੇ ਸਾਰੇ ਪਾਪ ਗੁਨਾਹ ਮੁਆਫ ਹੋ ਜਾਣੇ ਨੇ, ਗੁਰੂ ਨਾਨਕ ਦੇ ਚਰਨਾਂ ਵਿੱਚ ਉਹਨੂੰ ਥਾਂ ਮਿਲ ਜਾਣੀ। ਇਹ ਇਤਿਹਾਸ ਵਿੱਚ ਬੋਲ ਵੀ ਦਰਜ ਨੇ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਵਡਿਆਈ ਦੇ ਸੰਬੰਧ ਵਿੱਚ। ਔਰ ਸਾਧ ਸੰਗਤ ਜੀ ਮਹਾਰਾਜ ਫਿਰ ਬਚਨ ਕੀ ਕਰ ਰਹੇ ਨੇ, ਕਹਿਣ ਲੱਗੇ ਹਰ ਜਨ ਰਾਖੇ ਗੁਰ ਗੋਬਿੰਦ, कंठ लाए अवगण सब मिटे दयाल पुरख बख्शेंदा। आओ करो कृपा जी, हर जन राखे गुरु गोविंद, हर जन

कंठ लाए अवगण सब मिटे, दयाल पुरख बख्शंद हर जन।

ਦੇ ਸੱਚਾ ਧਨ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਇਹਨੂੰ ਜੀਵਨ ਦੇ ਅੰਦਰ ਸੰਚ ਸੰਚ ਦਾ ਅਰਥ ਹੁੰਦਾ ਹੈ ਸਵਾਸਾਂ ਨਾਲ ਵਾਹਿਗੁਰੂ ਵਾਹਿਗੁਰੂ ਬਾਣੀ ਦਾ ਜਾਪ ਸ਼ਬਦ ਦਾ ਅਭਿਆਸ ਕਰਨਾ, ਇਹ ਧਨ ਸੰਚਨਾ, ਨਾਮ ਦਾ ਧਨ ਸੰਚਨਾ। ਇਹ ਧਨ ਅਖੁੱਟ ਨਾ ਨਖੁੱਟੇ ਨਾ ਜਾਈ, ਇਹ ਨਾਮ ਧਨ ਜਿਹੜਾ ਇਹਨਾਂ ਕਦੇ ਖਤਮ ਨਹੀਂ ਹੁੰਦਾ। ਮਹਾਰਾਜ ਬਾਣੀ ਅੰਦਰ ਤਿੰਨ ਉਦਾਹਰਣਾਂ ਦਿੰਦੇ ਨੇ, ਕਹਿਣ ਲੱਗੇ ਸਾਡੇ ਕੋਲ ਧਨ ਹੋਏਗਾ ਚੋਰ ਚਰਾ ਸਕਦੇ ਨੇ, ਸਾਡਾ ਬਾਹਰ ਦਾ ਸਮਾਨ ਹੋਏਗਾ ਉਹਨੂੰ ਅੱਗ ਸਾੜ ਸਕਦੀ ਹੈ, ਸਾਧ ਸੰਗਤ ਜੀ ਸਾਡੀਆਂ ਫਸਲਾਂ ਹੋਣਗੀਆਂ, ਘਰ ਬਾਹਰ ਹੋਏਗਾ ਉਹਨੂੰ ਹੜ੍ਹ ਦਾ ਪਾਣੀ ਬਰਬਾਦ ਕਰ ਦੇਗਾ। ਪਰ ਜਿਹੜਾ ਨਾਮ ਧਨ ਸੰਚਿਆ ਹੈ ਨਾ, ਉਹ ਜਿੰਦ ਜੀ ਦੇ ਨਾਲ ਨਿਭਦਾ ਹੈ। ਬਚਨ ਤੁਹਾਨੂੰ ਯਾਦ ਹੈ, ਸਿਮਰੂ ਸਿਮਰ ਸਿਮਰ ਸੁਖ ਪਾਵੂ ਸਾ ਸਾ ਸੰਭਾਲੇ, ਇਹ ਲੋਕ ਪਰਲੋਕ ਮੇਰਾ ਸੰਗ ਸਹਾਈ ਜਤ ਘਤ ਮੋਏ ਰਖਵਾਲੇ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕੇ ਜਾਲੇ। ਨਾਮ ਧਨ ਸੰਚ ਹਜ਼ੂਰ ਕਹਿੰਦੇ ਜਿਹੜਾ ਤੇਰੇ ਨਾਲ ਨਿਭਣਾ ਏ, ਸ਼ਬਦ ਨਾਲ ਆਪਣਾ ਭਾਉ ਲਾ, ਤੈਨੂੰ ਆਪਣੇ ਆਪੇ ਦੀ

0: रस अमृत तारा
1: अमृत धार जिहड़ी गुरु दे शब्द दी चिम चिम वरसदी उहदा तू रसिया बन जाएगा।
0: हर नाम ध्याई है शब्द रस पाई है वड भाग जपी है हर जसो।
1: कहिंदे जिहड़े फिर नाम ध्याउंदे ने ਤੇ ਨਾਮ ਧਿਆਉਣ ਨਾਲ ਸ਼ਬਦ ਦੇ ਰਸੀਏ ਬਣ ਜਾਂਦੇ ਨੇ, ਵੱਡੇ ਭਾਗ ਉਹਨਾਂ ਦੇ ਬਣ ਜਾਂਦੇ ਨੇ, ਉਹ ਹਰੀ ਦਾ ਜਾਪ ਜਪ ਕੇ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ। ਸਾਧ ਸੰਗਤ ਇੱਕ ਜ਼ਰੂਰੀ ਬੇਨਤੀ ਹੈ, ਮੀਰੀ ਪੀਰੀ ਖਾਲਸਾ ਮਾਰਚ ਮਾਲਵੇ ਦੀ ਧਰਤੀ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਜਾ ਰਿਹਾ ਹੈ। ਆਪਣੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਖੰਡੇ ਬਾਟੇ ਦੀ ਪੌਲ ਛੱਕ ਕੇ ਮੀਰੀ ਪੀਰੀ ਦੇ ਇਸ ਖਾਲਸਾ ਮਾਰਚ ਦੀਆਂ ਸਾਧ ਸੰਗਤ ਜੀ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਸੀਸਾਂ ਦੇ ਪਾਤਰ ਬਣੋ, ਇਹ ਜ਼ਰੂਰੀ ਬੇਨਤੀ ਆਪ ਜੀ ਸਾਰਿਆਂ ਨੇ ਪ੍ਰਵਾਨ ਕਰਨੀ ਹੈ। ਖੰਡੇ ਬਾਟੇ ਦੀ ਪੌਲ ਛਕੋ, ਅੰਮ੍ਰਿਤ ਧਾਰੀ ਹੋਵੋ, ਕੋਟਾਨ ਕੋਟ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ, ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦਾ, ਸਿੰਘ ਸਾਹਿਬ ਜੀ ਦਾ ਧੰਨਵਾਦ, ਸਮੁੱਚੇ ਪ੍ਰਬੰਧ ਦਾ ਧੰਨਵਾਦ। ਆਓ ਆਖਰੀ ਪੰਕਤੀਆਂ ਪੜ੍ਹ ਕੇ

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਬਰਾਮਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: प्रोग्राम दा ए हिस्सा तुहाडे तक कैसडी हे इंजरी लॉ तो तारा कैसडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसडी जी नू 403-770-1099 यानी 403-777-1099 ते संपर्क कर सकते हो। कैसडी हे इंजरी ला दा पता है, यूनिट नंबर 1507, 14 एवेन्यू साउथ वेस्ट कैलगरी। प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नू 403-404-3500 यानी 403-404-3500 ते संपर्क कर सकते हो। पंजाब इंश्योरेंस तो हरपिंदर सिंह सिद्धू।

ਕਰਲਾ ਸੁਣ ਵੱਡਾ ਔਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚੱਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣੇ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੀਵੜ ਆਪ ਤੀਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸ

ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਵਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਹੇ ਰੇ ਮਨ ਚਿਤ ਵਹਿ ਉਦਮ ਜਾਂ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੀ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਏ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡ ਆਵੈ ਸੈ ਕੋਸਾਂ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ

एका रूप अनूप स्वरूपा रंक भयो राव कही भूपा पंडज जेर जसे तज कीनी उत्पुज खान बहुर रच दीनी कहूं फूल राजा हुए बैठा कहूं सिमट पयो शंकर इकैठा सगरी सृष्ट दिखाए अचंपव याद जुगाद स्वरूप सुजंपव अब रक्षा मेरी तुम करो सिखो बार सिख संगरो दुष्ट जिते उठवत तो तपाता सकल मलेश करो रण काता जे अस्तुजता शरणी परे तिनके दुष्ट दुख्त होए मरे पुरख जवन पग परे तिहारे तिनके तुम संकट सब टारे जो कल को एक बार तिया है ताकि काल निपट है रक्षा हुए ताई सब काला दुष्ट रिष्ट टरे तत्काला कृपा दृष्ट तन जाहे निहर हो ताकि ताप तनक मह हर हो रिद्ध सिद्ध कर्मो सब होई दुष्ट शास वै सके न कोई एक बार जन तुम्हें संभारा काल फास्ते ताहे उबारा जिन नर नाम तिहार कहा दारिद दुष्ट दोख ते रहा खड़ग केत मैं शरण तिहारी आप हाथ दैल हो बारी सर्व ठार मोह हो सहाई दुष्ट दोख ते ले हो बचाई खड़ग केत मैं शरण तिहारी आप हाथ दैल हो उबारी सर्व ठार मोह हो सहाई दुष्ट दोख ते ले हो बचाई सवैया पाए गहे जब ते तुमरे तब ते को आंख तरे नहीं आने राम रहीम पुराण कुरान अनेक कहे मत एक न माने सिमृत शास्त्र वेद सब है बहु भेद कहे हम एक न जाने श्री असपान कृपा तुमरी कर मैं न कहो सब तो हे बखाने दोहरा सगल द्वार को शाड कै गहो तुहार द्वार बाही गहे की लाज अस गोविंद दास तुहार सगल द्वार को शाड कै गहो तुहार द्वार बाहि गहे की लाज अस गोविंद दास तुहार राम कली महला तीजा आनंद एक ओंकार सतगुर प्रसाद आनंद पया मेरी माए सतगुरु मैं पाया सतगुरता पाया सहज सेती मन वजियां वादाइयां
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਵ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨੀਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨੰਦ ਸੁਣਹੋ ਵਡ ਭਾਗੀ ਹੋ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਿਥਮੇ ਸਰ

ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ।

ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ

ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ

ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰ ਪੂਰਾ ਸਰਬ ਕਲਿਆਣ ਰਹਾ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ

0: जी की फतेह।
1: नौश्री महला पहला अर्थ एक ओंकार सतगुरु प्रसाद।